ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਤੋਂ ਲੈ ਕੇ ਸ਼ਨੀਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਆਪਦੀ ਸੇਵਾ 'ਚ ਪ੍ਰਸਾਰਿਤ ਹੁੰਦਾ ਹੈ। ਆਓ ਅੱਜ ਦੇ ਇਸ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਅਲਾਹੀ ਸੰਦੇਸ਼ ਦੇ ਨਾਲ।

0: ਰਿਓ ਬੈਂਕਵੇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕਵੇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕਵੇਟ ਹਾਲ ਦਾ ਪਤਾ ਹੈ, ਯੂਨਿਟ ਨੰਬਰ 2850, ਹੋਪਵੈਲ ਪਲੇਸ, ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300, 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670-63 Avenue, ਨਾਰਥ ਈਸਟ ਕੈਲਗਰੀ।
0: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ, ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM।

0: एक बार फिर थोड़ी सेवा दे विच हाजिर हाँ। पिछले प्रोग्राम के हिस्से दे विच ते कल भी आपां सरदार अजय पाल सिंह दी विचार चर्चा श्रवण कर रहे सां कि हेल ते हैवन स्वर्ग ते नरक की कल्पना बारे ता किसे वीर ने, हालांकि इस सवाल का जवाब उन्होंने अपनी इस डिस्कशन दे विच दे भी दिता है, पर फिर भी किसे वीर ने इस सवाल जरूर किया है कि भाई की जब गुरबाणी दे विच बार बार कई थावां ते जिक्र आंदा है आखरत दे विच सजा दा, जिवें एक पंक्ति का जिक्र करते हैं, पापी कर्म कमाउंदे करदे हाए हाए, नानक ज्यों मत्थन वधाणिया मत्थे तर राए। इसका मतलब आ कि इंडिकेशन कितने ना कितने हैगी है, पर मेरे ख्याल वीर जी ने भी अपनी उस डिस्कशन दे विच इस चीज़ नूं क्लियर किया है। मैं दोबारा इस नूं रिपीट करता कि गुरबाणी का जिहड़ा ईडियम है वह भारती जिहड़ी मिथिहासक या जिहड़ी थियोलॉजिकल परंपरा है, जिहड़ी वह जमीन है जिहड़ी लोगों नूं समझ आती सी, उहदा मुहावरा ईडियम जिहड़ा है उही वरत्या गया। ते उन्हां ही शब्दों की वरतों करके उन्हां दी पुनर्व्याख्या गुरमत दी रोशनी दे विच कीती गई है। इसे तरह जिहड़ी ये गल भी जिहड़े इस पंक्ति का जिहड़ा जिक्र आंदा है, ये भी हाल की घड़ी च आंदा है, किसी मरण तो बाद किसी संसार दे विच मधाणियां मथण की गल नहीं होंदी, क्योंकि मैं इस विस्थार च नहीं जावांगा कि संसार दे केड़े केड़े धर्म विच किहो जिही स्वर्ग की कल्पना की, पर कल्पना ही है, क्योंकि जदों आपां इह देख सकते हैं कि जिहड़ियां पुरातन जिन्हियां भी सभ्यतावां होईयां ने 5,000 साल पहला या 10,000 साल पहला, जिते सानूं कोई खास ये नहीं मिलता, उन्हां दे विच जिसां बेबीलोनियन सन माया सभ्यता सी, चाइना दी जिहड़ी सभ्यता सी या मिस्र दी जिहड़ी सभ्यता सी, इन्हां दे विच भी स्वर्ग ते नरक की कल्पना की गई सी, ते इन्हां दे विच इत्थों तक कि धरती की शेप बारे भी जिसां भारतीय सभ्यता दे विच इह मन्निया जांदा सी कि एक पासे मेहर पर्वत है दूजे पासे समुंदर है ते धरती जिहड़ी है कछू कमें दे उपर है, इसे तरह ते धरती नूं फ्लैट मन्निया जांदा सी। चाइना दे विच इह सी कि धरती इक टेबल वांगू फ्लैट है, ते इस दे उपर एक टेबल वर्गी एक फ्लैट कोई शह जिस दे उपर उसके चार कोनियां दे विच स्वर्ग। इसे तरह कितने तश्तरी वांगों के जिस तरह का सी, मतलब जिहड़ी उन्हां दी कल्पना सी धरती की प्रणाल के नाल ही स्वर्ग ते नरक की अपनी अपनी कल्पना सी, फिर बाद दे विच दो तरह के जिहड़े गुरबाणी च जिक्र आंदा बेत ते कतेब। भारतीय उपमहाद्वीप के जिन्हें भी विच रचे गए जिहड़े ग्रंथ ने जिहड़ियां पुस्तकां ने उन्हां सारयां
1: दूसरे पासे कोई होल्ड
0: नूं
1: अप मीटिंग।
0: इडियमेटिकली वेद किया गया। एक तो हो गया ना चार वेदां दी गल, पर जिहड़ियां उपनिषदां वगैरह सारा ही इसे करके बेद कतेब, ते कतेब जिहड़े शामी धर्मां दे भावें वह बाइबल है भावें वह कुरान है भावें अंजीर है तौरात है, इन्हां सारयां दा जिहड़ा उसनूं कतेब दे समूह दे विच रख्या गया है। वेदां दे आधार ते भी खास तौर ते जिहड़े ओरिजिनल चार वेद ने उन्हां दे विच इसका कोई जिक्र नहीं है, पर उस तो बाद जिहड़ियां उपनिषदां ने या जिहड़े पुराण ने गर्भ पुराण वगैरह उन्हां दे विच बाज़ाबता एक काल्पनिक ਆ ਜਿਹੜਾ ਸਵਰਗ ਤੇ ਕਾਲਪਨਿਕ ਨਰਕ, ਨਰਕ ਜਿਹੜਾ ਹੈ ਤੇ ਦੋਨਾਂ ਦੇ ਵਿੱਚ, ਪਰ ਕਿਤੇ ਵੀ ਇਵਨ ਜਿਹੜਾ ਉਹਨਾਂ ਭਾਰਤੀ ਜਿਹੜਾ ਸੂਰੇ ਸਿਧਾਂਤ ਹੈ ਜਾਂ ਜਿਹੜੇ ਦੂਜੀਆਂ ਸਾਰਾ ਕੁਝ, ਉਹਨਾਂ ਦੇ ਵਿੱਚ ਵੀ ਇੱਕ ਦੂਜੇ ਦੀ ਡਿਸਕ੍ਰਿਪਸ਼ਨ ਆਪਸ ਦੇ ਵਿੱਚ ਮਿਲਦੀ ਨਹੀਂ। ਤੇ ਫਿਰ ਇੱਧਰ ਭਾਰਤੀ ਜਿਹੜਾ ਮਤਲਬ ਜਿਹੜਾ ਸ਼ਾਮੀ ਧਰਮ ਨੇ, ਇਹਨਾਂ ਦੇ ਵਿੱਚ ਵੀ ਜਿਹੜਾ ਇੱਕ ਬੁੱਕ ਦੀ ਦੂਜੇ ਦੇ ਨਾਲ ਜਿਹੜੀ ਉਹ ਡਿਸਕ੍ਰਿਪਸ਼ਨ ਹੈ, ਉਹ ਡੈਫੀਨੇਸ਼ਨ ਹੈ, ਉਹ ਮਿਲਦੀ ਹੀ ਨਹੀਂ। ਤੇ ਫਿਰ ਜੇ ਕਈ ਲੋਕਾਂ ਦਾ ਜਿਹੜਾ ਜ਼ਿਕਰ ਵੀ ਆਉਂਦਾ, ਕਈ ਲੋਕਾਂ ਦੇ ਪੋਡਕਾਸਟ ਸੁਣਦੇ ਆ, ਆਪਾਂ ਇਹ ਨਹੀਂ ਕਹਿੰਦੇ ਕਿ ਉਹਨਾਂ ਦਾ ਝੂਠ ਹੁੰਦਾ ਹੈ, ਪਰ ਉਹਨਾਂ ਦਾ ਸੱਚਾ ਐਕਸਪੀਰੀਅੰਸ ਹੋ ਸਕਦਾ ਹੈ, ਪਰ ਹੋ ਸਕਦਾ ਉਹ ਹੈਲੂਸੀਨੇਟਿਡ ਹੋਣ, ਕਿਉਂਕਿ ਮੋਸਟਲੀ ਇਹੋ ਜਿਹੀਆਂ ਚੀਜ਼ਾਂ ਦੀ ਹਕੀਕਤ ਹੈ ਨਹੀਂ। ਗੁਰਮਤ ਦੇ ਨਜ਼ਰੀਏ ਤੋਂ ਬਿਲਕੁਲ ਹੀ ਨਹੀਂ ਆ, ਵਿਗਿਆਨ ਦੇ ਨਜ਼ਰੀਏ ਤੋਂ ਵੀ ਬਿਲਕੁਲ ਹੀ ਨਹੀਂ ਆ। ਸੋ ਜਿਹੜੇ ਉਹਨਾਂ ਦੇ ਐਕਸਪੀਰੀਅੰਸਿਸ ਨੇ, ਤੇ ਫਿਰ ਉਹ ਜਿਹੜੀ ਆ ਕੇ ਡਿਸਕ੍ਰਿਪਸ਼ਨ ਦਿੰਦੇ ਨੇ, ਧਰਮਰਾਜ ਕਿਹੋ ਜਿਹਾ ਸੀ ਜਾਂ ਇਬਰਾਹਿਮ ਅਜ਼ਰਾਈਲ ਫਰਿਸ਼ਤਾ ਕਿਹੋ ਜਿਹਾ ਸੀ, ਜਾਂ ਉੱਥੇ ਜਿਹੜੇ ਉਹ ਦੂਜੇ ਪਾਸੇ ਉਹ ਕਹਿੰਦੇ ਆ ਜੀ ਜਿਨਾਤ ਸਨ, ਮਲਾਇਕ ਸਨ, ਉਹ ਕਿਹੋ ਜਿਹੇ ਸਨ, ਇੱਧਰ ਉਹਨਾਂ ਦੀ ਜਿਹੜੀ ਡਿਸਕ੍ਰਿਪਸ਼ਨ ਹੈ ਉਹ ਆਪਣੇ ਆਪਣੇ ਫੇਥ ਦੇ ਮੁਤਾਬਕ ਹੀ ਦਿੰਦੇ ਆ। ਇਸ ਦਾ ਮਤਲਬ ਹੈ ਕਿ ਰੀਅਲ ਐਕਸਪੀਰੀਅੰਸ ਕਿਸੇ ਨੂੰ ਨਹੀਂ ਆ। ਜਿਹੜਾ ਵੀ ਕੋਈ ਅਗਰ ਐਕਸਪੀਰੀਅੰਸ, ਪਹਿਲਾਂ ਤਾਂ ਕੁਝ ਲੋਕ ਝੂਠ ਬੋਲ ਰਹੇ ਹੁੰਦੇ ਆ, ਤੇ ਜਾਂ ਫਿਰ ਜਿਹੜੇ ਬੋਲ ਰਹੇ ਆ ਜਿਹਨਾਂ ਨੂੰ ਲੱਗਦਾ ਹੈ, ਉਹ ਮਾਨਸਿਕ ਤੌਰ ਤੇ ਕਈ ਵਾਰੀ ਜਿਸ ਤਰ੍ਹਾਂ ਸਾਡੇ ਵਿੱਚ ਵੀ ਅੱਜ ਕੱਲ੍ਹ ਜਿਹੜਾ ਆਮ ਤੌਰ ਤੇ ਮੈਡੀਟੇਸ਼ਨ ਦੇ ਨਾਂ ਤੇ ਕੋਈ ਕਹਿੰਦਾ ਮੈਂ ਸੂਰਜ ਤੇ ਮੁੜ ਕੇ ਆਇਆ, ਕੋਈ ਕਹਿੰਦਾ ਮੈਂ ਕਿਸੇ ਪਲੈਨਟ ਤੇ ਜਾ ਕੇ ਏਲੀਅਨਸ ਦੇ ਨਾਲ ਗੱਲ ਕਰਕੇ ਆਇਆ, ਕੋਈ ਕਹਿੰਦਾ ਜੀ ਯਾਨੀ ਕਿ ਉਹ ਸਾਰਾ ਕੁਝ ਜਿਹੜਾ ਹੈ, ਜੇ ਉਸਨੂੰ ਬੜੀ ਬਾਰੀਕੀ ਦੇ ਨਾਲ, ਬੜੀ ਗੰਭੀਰਤਾ ਦੇ ਨਾਲ ਉਹਦਾ ਐਨਾਲਿਸਿਸ ਕੀਤਾ ਜਾਏ, ਤਾਂ ਉਹ ਹੈਲੂਸੀਨੇਟਿਡ ਸਟੇਟ ਆਫ ਮਾਇੰਡ ਹੋ ਸਕਦਾ ਹੈ ਜੇ ਉਹ ਸੱਚ ਕਹਿ ਰਹੇ ਨੇ। ਤੇ ਜੇ ਝੂਠ ਕੋਲੋਂ ਬਣਾ ਕੇ ਕਿਹਾ ਤੇ ਉਹਨਾਂ ਦਾ ਰੱਬ ਰਾਖਾ, ਉਹਨਾਂ ਦੀ ਆਪਣੀ ਸੋਚ ਹੈ। ਪਰ ਇਸ ਤਰ੍ਹਾਂ ਦਾ ਜਿਹੜਾ ਹੈ, ਇਹ ਚੀਜ਼ਾਂ ਵਾਪਰਦੀਆਂ ਨੇ। ਹੁਣ ਆਪਾਂ ਵਿਚਾਰ ਕਰਦੇ ਹਾਂ ਕਿ ਗੁਰਬਾਣੀ ਦੇ ਵਿੱਚ ਤਾਂ ਇਹਨਾਂ ਚੀਜ਼ਾਂ ਨੂੰ ਸਰੇਆਮ ਜਿਹੜਾ ਹੈ ਰੱਦ ਕਰ ਦਿੱਤਾ ਗਿਆ। ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਕੋਲੋਂ ਇਹ ਸਵਾਲ ਕੋਈ ਕਰਦਾ ਕਿ ਵੀ ਆਖਰਤ ਕੀ ਹੈ, ਤਾਂ ਉਹ ਇੱਕੋ ਗੱਲ ਚ ਸਮਝਾ ਦਿੰਦੇ ਆ। ਬਾਣੀ ਦੇ ਵਿੱਚ ਆਉਂਦਾ, ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਹੈ, ਜਿਹੜੇ ਕਿ ਸਾਡੇ ਫਾਊਂਡਰ ਨੇ, ਓਰੀਜਿਨਲ ਸੋਰਸ ਨੇ ਗੁਰਮਤ ਦੀ। ਉਹ ਕਹਿੰਦੇ ਆ ਇੱਕ ਦੱਬੇ ਇੱਕ ਦੱਜੀਏ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਸਲਟੀਏ, ਇੱਕ ਵੀ ਹੱਸਣ ਪਾਏ, ਨਾਨਕ ਇਹ ਨਾ ਜਾਪਈ ਕਿੱਥੇ ਜਾਏ ਸਮਾਏ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਇਸ ਤਾਂ ਇਹ ਤਾਂ ਕਿਸੇ ਨੂੰ ਪਤਾ ਹੀ ਨਹੀਂ ਆ, ਇਹ ਤਾਂ ਕਿਤੇ ਨਜ਼ਰ ਹੀ ਨਹੀਂ, ਕਿਤੇ ਤਾਂ ਸਪਸ਼ਟ ਹੀ ਨਹੀਂ ਆ, ਆਹ ਮੰਨਦੇ ਹੀ ਨਹੀਂ ਕਿ ਉਹ ਜਿਹੜੀ ਕੋਈ ਜਿਹੜੀ ਆਤਮਾ ਹੈ, ਚੇਤਨਾ ਹੈ, ਉਹ ਕਿੱਥੇ ਜਾ ਕੇ ਸਮਾ ਦਿੰਦੀ ਹੈ। ਬਾਣੀ ਚ ਜ਼ਿਕਰ ਆਉਂਦਾ ਨਾ, ਪਵਨੇ ਮੈਂ ਪਵਨ ਸਮਾਇਆ, ਕਿਤੇ ਸਵਰਗ ਨਰਗ ਦਾ ਜ਼ਿਕਰ ਨਹੀਂ ਹੈ। ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏ, ਰੌਣ ਹਾਰੇ ਕੀ ਕੌਣ ਟੇਕ। ਤੇ ਫਿਰ ਇਹ ਤਾਂ ਪਹਿਲਾਂ ਹੀ ਜਿਹੜਾ ਸੀ ਉਸਨੂੰ ਰੱਦ ਕਰ ਦਿੱਤਾ ਗਿਆ। ਫਿਰ ਜਿੱਥੇ ਕਈ ਥਾਵਾਂ ਤੇ ਇਹੋ ਜਿਹਾ ਧਰਮਰਾਜ ਦਾ ਜ਼ਿਕਰ ਆਉਂਦਾ ਹੈ, ਚਿਤ੍ਰਗੁਪਤ ਦਾ ਜ਼ਿਕਰ ਆਉਂਦਾ ਹੈ, ਇਹ ਮਨੁੱਖ ਦੀਆਂ ਵੀ ਇਸਦੀ ਰੀਡੈਫੀਨੇਸ਼ਨ ਜਿਹੜੀ ਗੁਰੂ ਸਾਹਿਬ ਗੁਰਬਤ ਕਰਦੀ ਹੈ, ਉਹ ਮਨੁੱਖ ਦੀ ਜਾਗਤ, ਮਨੁੱਖ ਦੀ ਜਿਉਂਦੇ, ਮਨੁੱਖ ਦੀ ਜਿਹੜੀ ਚੇਤਨਾ ਹੈ, ਜਿਹੜੀ ਉਸ ਸਟ੍ਰੀਮ ਆਫ ਕੌਨਸ਼ੀਅਸਨੈਸ ਹੈ, ਇਹ ਉਹਦੇ ਨਾਲ ਜੁੜਿਆ ਹੋਇਆ, ਕਿਉਂਕਿ ਹਰ ਕੀਤਾ ਹੋਇਆ ਸਾਡਾ ਜਿਹੜਾ ਅਮਲ ਹੈ, ਉਹ ਸਾਡੀ ਸੋਚਣੀ ਤੇ ਸਾਡੀ ਕੌਨਸ਼ੀਅਸਨੈਸ ਤੇ, ਹਰ ਸੋਚੀ ਹੋਈ ਗੱਲ ਜਿਹੜੀ ਹੈ ਉਹ ਪ੍ਰਭਾਵ ਪਾਉਂਦੀ ਹੈ, ਤੇ ਉਹੀ ਜਿਹੜੀ ਆ ਉਹ ਸਾਡੀ ਵਿਚਾਰਾਂ ਦਾ ਤਾਣਾ ਬਾਣਾ ਬਣਦੀ ਹੈ। ਆਪਾਂ ਇਸ ਗੱਲ ਨੂੰ ਭਲੀ ਭਾਂਤ, ਯਾਨੀ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ, ਕਰਣੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚਲੀਏ, ਤੋ ਗੁਣ ਨਾ ਹੀ ਅੰਤ ਹਰੇ, ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾ, ਜਾਲੀ ਰੈਨ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗੇ ਨਿਤ, ਹਾਸੈ ਛੂਟਸ ਮੂੜੇ ਕੌਣ ਕੁਣੀ। ਆਪਾਂ ਇਸਦੀ ਵਿਸਤਾਰ ਦੇ ਵਿੱਚ ਨਹੀਂ ਜਾਂਦੇ, ਇੱਕ ਹਵਾਲਾ ਸੀ ਜਿਹੜਾ ਕਿ ਗੁਰੂ ਸਾਹਿਬ ਸਾਨੂੰ ਦੇ ਰਹੇ ਆ। ਇਸੇ ਤਰ੍ਹਾਂ ਗੁਰੂ ਅਰਜਨ ਪਾਤਸ਼ਾਹ ਦਾ ਸ਼ਬਦ ਹੈ, ਅਕਸਰ ਅਸੀਂ ਰੋਜ਼ ਹੀ ਸੁਣਦੇ ਹਾਂ। ਇਹਦੇ ਵਿੱਚ ਗੁਰੂ ਸਾਹਿਬ ਕਹਿ ਰਹੇ ਆ, ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ, ਉਹ ਤਾਂ ਉਹ ਕਿਸੇ ਪਰਲੀ ਲਾਈਫ ਦੇ ਵਿੱਚ ਕਿਸੇ ਮੁਕਤੀ ਦਾ ਵੀ ਜ਼ਿਕਰ ਜਿਹੜਾ ਉਸਨੂੰ ਰੱਦ ਕਰ ਦਿੰਦੇ ਆ, ਕਿਉਂਕਿ ਗੁਰਮਤ ਦੇ ਵਿੱਚ ਜੀਵਨ ਮੁਕਤ ਦਾ ਕਨਸੈਪਟ ਆਇਆ। ਇਸ ਜੱਗ ਦੇ ਵਿੱਚ ਮੁਕਤ ਹੋਣਾ ਹੈ, ਬੰਧਨਾਂ ਤੋਂ ਆਜ਼ਾਦ ਹੋਣਾ ਹੈ। ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ। ਅਗਲੀ ਪੰਕਤੀ ਹੋਰ ਧਿਆਨ ਮੰਗਦੀ ਹੈ, ਤਹਾਂ ਬੈਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸ਼ਰਦਾ। ਉਹੀ ਥਾਂ ਹੈਵਨ ਹੈ, ਬੈਕੁੰਠ ਹੈ ਸਵਰਗ, ਜਿੱਥੇ ਤੇਰੀ ਸਿਫਤ ਸਲਾਹ ਹੋ ਰਹੀ ਹੈ। ਤੇ ਇਸੇ ਤਰ੍ਹਾਂ ਕਬੀਰ ਸਾਹਿਬ ਆਪਣੀ ਬਾਣੀ ਦੇ ਵਿੱਚ ਵਾਰ ਵਾਰ ਰੱਦ ਕਰਦੇ ਨੇ, ਕਿਆ ਨਰਕ ਕਿਆ ਸਵਰਗ ਤੁਮਾਰਾ ਸੰਤਨ ਦਉ ਰਾਧੇ, ਹਮ ਕਾਹੂ ਕੀ ਕਾਣ ਨ ਕਰਤੇ ਸਤਿਗੁਰ ਕੇ ਪ੍ਰਸਾਦੇ। ਜਾਂ ਬਾਣੀ ਜੇ ਵੀ ਆਉਂਦਾ, ਸਵਰਗ ਨਰਕ ਤੇ ਮੈਂ ਰਹੋ ਸਤਿਗੁਰ ਕੇ ਪ੍ਰਸਾਦ, ਹਰ ਚਰਨ ਕਮਲ ਕੀ ਮੌਜ ਮੈਂ ਰਹੂ ਅੰਤੋ ਰਾਤ। ਮੈਨੂੰ ਤਾਂ ਕਿਸੇ ਸਵਰਗ ਨਰਕ ਦੀ ਲੋੜ ਹੀ ਨਾ ਉਹਦੀ ਹੈਸੀਅਤ, ਮੈਨੂੰ ਤਾਂ ਅਕਾਲ ਪੁਰਖ ਦੀ ਜਿਹੜੀ ਪ੍ਰੈਜੈਂਸ ਸੀ, ਅਭੇਦਤਾ ਹੈ, ਉਹਦਾ ਮਿਲਾਪ ਹੈ, ਭਾਵ ਉਹਦੇ ਗੁਣਾਂ ਨਾਲ ਜੁੜਨਾ ਹੀ ਜਿਹੜਾ ਹੈ ਮੇਰੇ ਵਾਸਤੇ ਮੁਕਤੀ ਹੈ, ਉਹਦਾ ਪਿਆਰ ਹੀ ਜਿਹੜਾ ਉਹਦੀ ਬਖਸ਼ਿਸ਼ ਹੀ ਮੇਰੇ ਵਾਸਤੇ ਸਾਰਾ ਕੁਛ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਭਾਵ ਜਿਸ ਨੂੰ ਮੁਕਤੀ ਕਹਿੰਦੇ ਆ, ਬੰਧਨਾਂ ਤੋਂ ਆਜ਼ਾਦ ਹੋਣਾ। ਤੁਸੀਂ ਗੁਰਮਤਿ ਨੇ ਤਾਂ ਉਹ ਮਰਨ ਤੋਂ ਬਾਅਦ ਤਾਂ ਕਿਸੇ ਮੁਕਤੀ ਦਾ ਜ਼ਿਕਰ ਹੀ ਨਹੀਂ ਕੀਤਾ, ਬੰਧਨਾਂ ਤੋਂ ਆਜ਼ਾਦ ਹੋਣ ਦਾ ਰਹਿਣਾ, ਭਾਵ ਜਿਹੜੇ ਸੰਸਾਰ ਦੇ ਦੀਆਂ ਕਰਮ ਕਾਂਡ ਦੇ ਨਾਂ ਤੇ, ਭਰਮ ਦੇ ਨਾਂ ਤੇ, ਰਿਚੁਅਲਸ ਦੇ ਨਾਂ ਤੇ, ਊਚ ਨੀਚ ਦੇ ਨਾਂ ਤੇ ਜਿਹੜੀਆਂ ਜ਼ੰਜੀਰਾਂ, ਅਣਦਿਸੀਆਂ ਜ਼ੰਜੀਰਾਂ ਜਿਹੜੀਆਂ ਨੇ, ਸੰਗਲਾਂ ਨੇ ਜਿਹੜੀਆਂ, ਜਿਹਨਾਂ ਦੇ ਨਾਲ ਮਨੁੱਖ ਨੂੰ ਬੰਨਿਆ ਗਿਆ ਹੈ, ਇਸ ਤੋਂ ਸੁਤੰਤਰ ਹੋਣਾ ਹੀ ਜਿਹੜਾ ਹੈ ਗੁਰਮਤਿ ਦੇ ਹਿਸਾਬ ਮੁਕਤੀ। ਇਸੇ ਕਰਕੇ ਜੀਵਨ ਮੁਕਤ ਦੀ ਗੱਲ ਕਰੀ, ਪ੍ਰਭ ਕੀ ਆ ਗਿਆ, ਆਤਮ ਹਤਾਵੇ, ਜੀਵਨ ਮੁਕਤ ਸੁਖ ਆਵੇ, ਜਿਹੜਾ ਹੁਕਮ ਦੇ ਵਿੱਚ ਰਿਹਾ, ਜਿਹੜਾ ਲਾਜ ਆਫ ਕਾਸਮਾਸ ਦੇ ਵਿੱਚ ਆਪਣੀ ਜ਼ਿੰਦਗੀ ਗੁਜ਼ਾਰਿਆ, ਹੋਰ ਕਿਸੇ ਦੀ ਪਰਵਾਹ ਨਹੀਂ ਕਰਦਾ, ਜਿਹੜਾ ਸਹੀ ਮੈਨਿਆਂ ਦੇ ਵਿੱਚ ਕਬੀਰ ਸਾਹਿਬ ਦੀ ਸ਼ਬਦਾਂ ਦੇ ਵਿੱਚ ਜਿਹੜਾ ਉਹ ਕਹਿੰਦੇ ਆ, ਪਰਿਓ ਕਾਲ ਸਭੇ ਜਗ ਉੱਪਰ ਮਾਏ ਲਿਖੇ ਪ੍ਰਭ ਗਿਆਨੀ। ਸਾਰਿਆਂ ਨੂੰ ਜਿਹੜਾ ਕਾਲ ਦਾ ਇੱਕ ਪੈਰ, ਇੱਕ ਬੰਧਨ ਆ, ਇੱਕ ਗੁਲਾਮੀ ਆ, ਉਸ ਦੇ ਵਿੱਚ ਸਾਰੇ ਹੀ ਜਿਹੜੇ ਉਹ ਵੱਡੇ ਵੱਡੇ ਆਪਣੇ ਆਪ ਨੂੰ ਗਿਆਨੀ ਕਹਿੰਦੇ, ਕਬੀਰ ਸਾਹਿਬ ਉਹਨੂੰ ਪਰਮ ਗਿਆਨੀ ਕਹਿੰਦੇ, ਕਿਉਂਕਿ ਪਰਮ ਵਿੱਚ ਪਏ ਹੋਏ ਨੇ। ਉਹ ਕਹਿੰਦੇ ਆ, ਕਹੋ ਕਬੀਰ ਜਨ ਪਏ ਖਾਲਸਾ ਪ੍ਰੇਮ ਭਗਤ ਜੇ ਜਾਣੀ। ਜਿਹੜਾ ਵਿਅਕਤੀ ਜਿਸ ਖਾਲਸੇ ਦੇ ਕੰਸੈਪਟ ਨੂੰ ਅਸੀਂ ਗੁਰੂ ਸਾਹਿਬਾਨ ਨੇ ਉਜਾਗਰ ਕੀਤਾ, ਪ੍ਰੈਕਟੀਕਲ ਕੀਤਾ, ਉਹ ਸੁਤੰਤਰ ਹੋ ਗਏ, ਪਾਵਰ ਮੁਕਤ ਹੋ ਗਏ, ਜੀਵਨ ਮੁਕਤ ਹੋ ਗਏ, ਜਿਹੜੇ ਪ੍ਰੇਮਾ ਭਗਤੀ ਨਾਲ ਜੁੜ ਗਏ, ਜਿਹਨਾਂ ਨੂੰ ਮੌਤ ਦਾ ਡਰ ਹੀ ਖਤਮ ਹੋਇਆ, ਅਕਾਲ ਦਾ ਭੈ ਹੀ ਖਤਮ ਹੋ ਗਿਆ, ਅਕਾਲ ਨਾਲ ਜੁੜ ਗਏ। ਇਹੀ ਜਿਹੜਾ ਹੈ ਸਵਰਗ ਤੇ ਨਰਕ ਦੀ ਗੱਲ ਹੈ, ਜਿਹੜਾ ਹੁਣ ਆਪਾਂ ਪਿਛਲੇ ਸ਼ਬਦ ਦੇ ਵਿੱਚ, ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ ਦੇ ਵਿੱਚ ਆਪਾਂ ਜਿਹੜੀ ਗੱਲ ਕਰਨੀ ਕਾਗਜ਼ ਵਾਲੀ ਜਿਹੜੀ ਹੈ, ਇੱਥੇ ਵੀ ਸਾਡੇ ਅਮਲਾਂ ਦੀ ਗੱਲ ਹੈ ਸਾਰੀ। ਤੇ ਹੁਣ ਕਿਉਂਕਿ ਬਾਣੀ ਚਾਹੁੰਦਾ, ਜੋ ਚਿੱਤ ਜੇ ਚਿੱਤ ਲਿਆ ਸੋ ਮੈਂ ਪਾਇਆ, ਇਹੀ ਸਾਡੇ ਵਾਸਤੇ ਸਵਰਗ ਤੇ ਨਰਕ ਅਸੀਂ ਆਪ ਤਿਆਰ ਕਰ ਰਹੇ ਹਾਂ। ਨਾਨਕ ਨਾਮ ਧਿਆਏ ਸੁਖ ਪਾਇਆ, ਸੋ ਇਸੇ ਤਰ੍ਹਾਂ ਜਿਸ ਤਰ੍ਹਾਂ ਅਮਲ ਦੀ ਗੱਲ ਆ ਬਾਣੀ ਚ ਵੀ, ਜਿੰਨੀ ਨਾਮ ਤੇ ਆਇਆ ਗਹਿ ਮਸਕਤ ਕਾਲ, ਨਾਨਕ ਤੇ ਕੁਝ ਲੈ ਕੇ ਤੀ ਛੁੱਟੀ ਨਾ। ਸਟਰਗਲ ਗੱਲ ਜਿਸ ਨੇ ਇੱਕ ਕਿਸਮ ਦਾ ਤਪ ਇੱਥੇ ਕਰਨਾ, ਜਿਹੜਾ ਹੈ ਉਹ ਆਪਣੇ ਆਪ ਨੂੰ ਅੱਛੇ ਆਚਰਣ ਦਾ ਭਾਗੀ ਬਣਨਾ, ਬਨ ਚਰਿੱਤਰਵਾਨ ਬਣਨਾ ਹੈ, ਤੇ ਉਹੀ ਤਪ ਹੈ। ਸੋ ਇਸੇ ਕਰਕੇ ਹੁਣ ਆਪਾਂ ਕਬੀਰ ਸਾਹਿਬ ਦੀ ਗੱਲ ਕਰਦੇ ਹਾਂ ਕਿ ਉਸ ਬੜੇ ਬਾਵਾਜ਼ ਬੁਲੰਦ ਇੱਕ ਸ਼ਬਦ ਦੇ ਵਿੱਚ ਇਹ ਸਾਰੇ ਭੇਦ ਨੂੰ ਖੋਲਦੇ ਨੇ। ਕਬੀਰ ਸਾਹਿਬ ਕਹਿੰਦੇ ਆ, ਸਭ ਕੋਈ ਚਲਤ ਕਹਿਤ ਹੈ ਊਹਾਂ, ਨਾ ਜਾਣੋ ਬੈਕੁੰਠ ਹੈ ਕਹਾਂ। ਸਾਰੇ ਹੀ स्वर्ग विच जाण दीआं गल्लां तां करदे ने पर किसे नूं इह पता ही नहीं कि स्वर्ग है कित्थे। उस तो पहला जिहड़ा शब्द दा सिलसिला है इसे पन्ने ते कबीर साहब दा पहला जिहड़ा शब्द आ रहा है पहले जिस छंद विच गल कर रहे ने उत्थे भी उह किसे मुसलमान व्यक्ति दे नाल जिहड़ा कि उहनां नूं प्रेरणा दे रहा है कि इस्लाम विच आ जा उत्थे बहशत मिलेगा उहनूं जवाब दे रहे ने। ਉਹ ਬੜੀਆਂ ਸਿਫਤਾਂ ਕਰਕੇ ਉਹਨਾਂ ਨੂੰ ਕਹਿੰਦਾ ਹੈ ਸੱਤਰ ਸੋਏ ਸਲਾਰ ਹੈ ਜਾਂ ਕਿ ਸਵਾ ਲੱਖ ਪੈਗੰਬਰ ਤਾਂ ਕਿ ਯਾਨੀ ਕਿ ਉਹ ਸਿਫਤਾਂ ਕਰਦਾ ਮੇਰੇ ਰੱਬ ਦੇ ਇਹ ਇਹ ਸਾਰਾ ਕੁਛ ਹੈ। ਸੇਖ ਜੋ ਕਹੀਏ ਕੋਏ 88 ਕੋਟ 88 56 ਕੋਟ ਜਾਂ ਕਿ ਖੇਲ ਖਲਾਸੀ ਉਹ ਸਾਰਾ ਉਹ ਜ਼ਿਕਰ ਕਰ ਰਿਹਾ ਹੈ ਉਸ ਅਕਾਲ ਪੁਰਖ ਦੀ ਉਸ ਪਰਸਨੈਲਿਟੀ ਦਾ ਜਿਹਦੇ ਸਾਹਮਣੇ ਇਹ ਸਾਰਾ ਕੁਛ ਜਿਹੜਾ ਯਾਨੀ ਕਿ ਇੱਕ ਵੱਖਰੇ ਤਰ੍ਹਾਂ ਦਾ ਕੰਸੈਪਟ ਪੇਸ਼ ਕਰ ਰਿਹਾ ਤਾਂ ਕਬੀਰ ਸਾਹਿਬ ਉਸਨੂੰ ਕਹਿੰਦੇ ਆ ਕਿ ਬਾਈ ਮੇਰੀ ਤੇ ਮੈਂ ਗਰੀਬ ਆਦਮੀ ਹਾਂ ਮੇਰੀ ਤੇ ਉੱਥੇ ਜਾਣ ਦੀ ਕੋਈ ਇਹ ਨਹੀਂ ਤੇ ਫਿਰ ਉਹ ਸਮਝਾ ਰਿਹਾ ਦੋ ਜਵਾਬ ਹੋਏ ਬਜਗਾਰੀ ਦਾਸ ਕਬੀਰ ਤੇਰੀ ਪਨੋ ਸਮਾਨਾ ਪਿਸਤ ਨਜ਼ੀਕ ਰਾਖ ਰਹਿਮਾਨ। ਉਹ ਕਹਿੰਦਾ ਮੈਨੂੰ ਕੁਛ ਨਹੀਂ ਚਾਹੀਦਾ ਮੈਨੂੰ ਅਕਾਲ ਪੁਰਖ ਆਪਣੇ ਨੇੜੇ ਕਰ ਲੈ ਮੈਨੂੰ ਕਿਸੇ ਹੋਰ ਪਿਸਤ ਦੀ ਕਿਸੇ ਸਵਰਗ ਦੀ ਲੋੜ ਹੀ ਨਹੀਂ। ਉਸ ਤੋਂ ਬਾਅਦ ਹੀ ਅਗਲੀ ਗੱਲ ਦੇ ਵਿੱਚ ਉਹ ਭਾਰਤੀ ਦਰਸ਼ਨ ਦੇ ਲੋਕਾਂ ਨੂੰ ਇਹ ਸਵਾਲ ਕਰਦੇ ਆ ਫਿਰ ਕਿ ਭਾਈ ਤੁਸੀਂ ਦੱਸੋ ਸਭ ਕੋਈ ਚਲਤ ਕਹਿਤ ਹੈ ਊਹਾ ਨਾ ਜਾਣੋ ਬੈਕੁੰਠ ਹੈ ਕਹਾਂ। ਸਾਰੇ ਤੇ ਇਸ ਦਾ ਗੱਲ ਜ਼ਿਕਰ ਕਰ ਰਹੇ ਨੇ ਪਰ ਕਿਸੇ ਨੂੰ ਪਤਾ ਹੈ ਉਹ ਕਿੱਥੇ ਹੈ। ਰਹਾਵ ਦੀ ਪੰਕਤੀ ਇਹ ਸਵਾਲ ਹੈ ਸੋਚਣ ਵਾਸਤੇ ਕਹਿ ਰਹੇ ਨੇ ਨਾ ਜਾਣੋ ਬੈਕੁੰਠ ਹੈ ਕਾ ਪਤਾ ਹੀ ਨਹੀਂ ਆ ਬੈਕੁੰਠ ਕਿੱਥੇ ਆ। ਫਿਰ ਅੱਗੇ ਉਹ ਸਵਾਲ ਕਰਦੇ ਆ ਇੱਥੋਂ ਤੱਕ ਕਹਿੰਦੇ ਆ ਆਪ ਆਪ ਕਾ ਮਰਮ ਨਾ ਜਾਣਾ ਪਾਤਨ ਹੀ ਬੈਕੁੰਠ ਬਤਾਨਾ ਬਖਾਨਾ। ਲੋਕਾਂ ਨੂੰ ਉਹਨਾਂ ਵੱਡੇ ਵੱਡੇ ਫਿਲਾਸਫਰਾਂ ਨੂੰ ਆਪਣੇ ਆਪ ਦਾ ਪਤਾ ਨਹੀਂ ਹੈ ਤੇ ਗੱਲਾਂ ਗੱਲਾਂ ਦੇ ਵਿੱਚ ਬੈਕੁੰਠ ਦੀ ਡੈਫੀਨੇਸ਼ਨ ਬੈਕੁੰਠ ਦੀ ਡਿਸਕ੍ਰਿਪਸ਼ਨ ਦੇ ਰਹੇ ਨੇ ਬੈਕੁੰਠ ਦੇ ਦੀ ਜਾਣਕਾਰੀ ਦੇ ਰਹੇ ਨੇ। ਜਬ ਲਗ ਮਨ ਬੈਕੁੰਠ ਕੀ ਆਸਾ ਤਬ ਲਗ ਨਾ ਹੀ ਚਰਨ ਨਿਵਾਸ। ਗੁਰਮਤ ਦਾ ਸਿਧਾਂਤ ਇਹ ਆ ਜਿਸ ਨੂੰ ਕਬੀਰ ਸਾਹਿਬ ਇੱਥੇ ਸਪਸ਼ਟ ਕਰ ਰਹੇ ਨੇ ਜਿਵੇਂ ਕਹਿੰਦਾ ਸੇਵਾ ਕਰਤ ਹੋਏ ਨਾਕਾਮੀ ਕਿਸ ਕੋ ਹੋਤ ਪ੍ਰਾਪਤ ਸਵਾਮੀ। ਜੇ ਉਸਦੀ ਕੋਈ ਆਕਾਂਕਸ਼ਾ ਨਹੀਂ ਆ ਤੇ ਉਹ ਸੇਵਾ ਭਾਵਨਾ ਨਾਲ ਸੇਵਾ ਕਰ ਰਿਹਾ ਨਾ ਕਿ ਜੇ ਉਹਦੇ ਮਨ ਦੇ ਅੰਦਰ ਕੋਈ ਕੋਈ ਲਾਲਚ ਹੈ ਤੇ ਫਿਰ ਉਹ ਪ੍ਰਾਪਤੀ ਹੋਏਗੀ ਨਹੀਂ। ਇਸੇ ਕਰਕੇ ਇੱਥੇ ਵੀ ਉਹ ਕਹਿੰਦੇ ਆ ਕਿ ਜੇ ਮਨ ਦੇ ਵਿੱਚ ਕਿਸੇ ਸਵਰਗ ਦੀ ਕਿਸੇ ਹੋਰ ਪਦਾਰਥ ਦੀ ਕਿਸੇ ਹੋਰ ਗਿਫਟ ਦੀ ਕਿਸੇ ਹੋਰ ਸਥਿਤੀ ਦੀ ਆਸ ਰੱਖ ਕੇ ਅਕਾਲ ਪੁਰਖ ਨੂੰ ਪਿਆਰ ਕਰਨਾ ਤਾਂ ਫਿਰ ਤਾਂ ਉਹ ਨਿਵਾਸਾ ਜਿਹੜਾ ਅਕਾਲ ਪੁਰਖ ਦੇ ਨਾਲ ਜਿਹੜੇ ਪ੍ਰੇਮ ਹੈ ਤਬ ਲੱਗਣਾ ਹੀ ਚਰਨ ਨਿਵਾਸਾ ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਅਕਾਲ ਪੁਰਖ ਦੇ ਨਾਲ ਅਭੇਦਤਾ ਮੁਮਕਿਨ ਹੀ ਨਹੀਂ। ਫਿਰ ਉਹ ਸਵਾਲ ਕਰਦੇ ਆ ਭਈ ਮੈਨੂੰ ਤਾਂ ਪਤਾ ਨਹੀਂ ਖਾਈ ਕੋਟ ਨਾ ਪਰਲ ਪਗਾਰਾ ਨਾ ਪਰਲ ਪਗਾਰਾ ਨਾ ਜਾਣੋ ਬੈਕੁੰਠ ਦੁਆਰਾ। ਮੈਨੂੰ ਉਹ ਸ਼ਹਿਰ ਉਹ ਕਿਲਾ ਉਸ ਤੇ ਇਰਦ ਗਿਰਦ ਜਿਹੜੀ ਫਜ਼ੀਲ ਜਾਂ ਉਸ ਕਿਲੇ ਦੀ ਕੋਈ ਦੀਵਾਰ ਜਿਹੜੀ ਉੱਪਰ ਜਿਹੜੀ ਇੱਕ ਕਿਲੇ ਦੇ ਬਾਹਰ ਹੁੰਦਾ ਨਾ ਪਾਣੀ ਦਾ ਇੱਕ ਕਿਲੇ ਦੀ ਅੰਦਰ ਦੀਵਾਰ ਹੁੰਦੀ ਹੈ ਖਾਈ ਹੁੰਦੀ ਹੈ ਬਾਹਰ ਇੱਕ ਫਜ਼ੀਲ ਹੁੰਦੀ ਹੈ ਮੈਨੂੰ ਇਸ ਦੇ ਬਾਰੇ ਕੋਈ ਪਤਾ ਨਹੀਂ ਉਹ ਕਿਹੋ ਜਿਹੀ ਹੈ ਤੇ ਨਾ ਹੀ ਪਤਾ ਹੈ ਨਾ ਕਿਸੇ ਨੂੰ ਪਤਾ ਹੈ ਕਿ ਬੈਕੁੰਠ ਦਾ ਗੇਟ ਕਿਹੜਾ ਹੈ ਦੁਆਰ ਕਿਹੜਾ ਹੈ। ਫਿਰ ਉਹ ਕਹਿੰਦੇ ਆ ਬੜੇ ਐਕਸਪਲੇਨ ਕਰਕੇ ਕਹੋ ਕਬੀਰ ਅਬ ਕਹੀਏ ਕਾਹੇ ਇਹਨਾਂ ਲੋਕਾਂ ਨੂੰ ਇਹ ਕਹਿ ਰਿਹਾ ਵੀ ਕਿਸ ਨੂੰ ਸਮਝਾਈਏ ਇਹ ਗੱਲ। ਸਾਧ ਸੰਗਤ ਬੈਕੁੰਠੇ ਆਏ ਜਿੱਥੇ ਸਾਧ ਸੰਗਤ ਹੈ ਉੱਥੇ ਹੀ ਬੈਕੁੰਠ ਹੈ। ਜਿਸ ਤਰ੍ਹਾਂ ਆਪਾਂ ਸ਼ੁਰੂਆਤ ਕੀਤੀ ਸੀ ਨਾ ਗੁਰੂ ਅਰਜਨ ਪਾਤਸ਼ਾਹ ਦਾ ਜਿਸ ਸ਼ਬਦ ਚ ਕਹਿ ਰਹੇ ਨੇ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਹੜੀਆਂ ਇਹ ਚੀਜ਼ਾਂ ਨੇ ਮੁਕਤੀ ਸੰਸਾਰ ਦੇ ਵਿੱਚ ਵਿਚਰਨਾ ਤੇ ਲਾਈਫ ਸਟਾਈਲ ਜੁਗਤ ਕਿਸ ਢੰਗ ਨਾਲ ਜੁਗਤ ਜੀਵਨ ਗੁਜ਼ਾਰਨਾ ਹੈ, ਕਿਵੇਂ ਜੀਵਨ ਨੂੰ ਇੰਜੋਏ ਕਰਕੇ ਗੁਜ਼ਾਰਨਾ ਹੈ, ਇਹ ਤੇਰੀ ਸੇਵਾ ਦੇ ਵਿੱਚ ਹੀ ਹੈ। ਪਰ ਇਹ ਸਾਰਾ ਕੁਛ ਵੀ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਨੂੰ ਤੂੰ ਆਪ ਇਹ ਉਦਮ ਬਖਸ਼ਦਾ ਹੈ। ਨਾਲ ਹੀ ਤਾਂ ਬੈਕੁੰਠ ਜਿਹੜਾ ਆਪਣਾ ਟਾਪਿਕ ਹੈ, ਤਾਂ ਬੈਕੁੰਠ ਜੈ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲੈ ਐ ਅਕਾਲ ਪੁਰਖ, ਤੂੰ ਆਪੇ ਹੀ ਮਨੁੱਖ ਦੇ ਅੰਦਰ ਉਹ ਇੰਸਪਾਇਰੇਸ਼ਨ ਪੈਦਾ ਕਰਦਾ ਹੈ ਜਿਸ ਦੇ ਨਾਲ ਮਨੁੱਖ ਨੂੰ ਉਸ ਥਾਂ ਦੀ ਸੋਝੀ ਹੋ ਜਾਂਦੀ ਹੈ ਜਿੱਥੇ ਤੇਰੀ ਸਿਫਤ ਸਲਾਹ ਹੋ ਰਹੀ ਆ, ਜਾਂ ਜਿਹੜਾ ਆਪਣੇ ਮਨ ਦੇ ਅੰਦਰ ਤੇਰੀ ਸਿਫਤ ਨੂੰ ਤੇਰੇ ਗੁਣਾਂ ਨੂੰ ਵਸਾ ਲੈਂਦਾ ਹੈ, ਉੱਥੇ ਹੀ ਉਸ ਇਕੱਠ ਦੇ ਵਿੱਚ ਵੀ ਉਸ ਥਾਂ ਤੇ ਜਿੱਥੇ ਤੇਰੀ ਸਿਫਤ ਸਲਾਹ ਹੋ ਰਹੀ ਹੈ, ਜਾਂ ਹਿਰਦੇ ਦੇ ਅੰਦਰ ਜਿੱਥੇ ਤੇਰੀ ਕੀਰਤੀ ਹੋ ਰਹੀ ਹੈ, ਜਿੱਥੇ ਤੇਰੇ ਨਾਲ ਅਪੇਲਤਾ ਹੋ ਗਈ ਗੁਣਾ ਕਰਕੇ, ਅਸਲ ਦੇ ਵਿੱਚ ਸੱਚਖੰਡ, ਅਸਲ ਦੇ ਵਿੱਚ ਬੈਕੁੰਠ ਜਾਂ ਸਵਰਗ ਜਿਹੜਾ ਹੈ ਉਹ ਉਸੇ ਥਾਂ ਤੇ ਹੈ। ਤਾਂ ਬੈਕੁੰਠ ਜਾਂ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲੈ। ਬਾਕੀ ਜਿਹੜੇ ਉਹ ਕਾਲਪਨਿਕ ਮਰਨ ਤੋਂ ਬਾਅਦ ਕਿੱਥੇ ਜਾਣਾ ਹੈ, ਇਸੇ ਕਰਕੇ ਸੰਸਾਰ ਦੇ ਵੱਡੇ ਵੱਡੇ ਦਾਰਸ਼ਨਿਕ ਜਿਹੜੇ ਕਿ ਸੂਫੀਆਨਾ ਰੰਗ ਦੇ ਵਿੱਚ ਵੀ ਰੰਗੇ ਹੋਏ, ਜਿਹੜੇ ਆਪਣੇ ਅਧਿਆਤਮਿਕਤਾ ਦੇ ਕਾਰਨ ਜਾਂ ਗਿਆਨ ਦੇ ਕਾਰਨ, ਸ਼ਬਦ ਦੇ ਕਾਰਨ ਉਸ ਲੈਵਲ ਤੱਕ ਪਹੁੰਚੇ ਹੋਏ ਨੇ, ਉਹ ਸਾਫ਼ ਕਹਿ ਦਿੰਦੇ। ਇਕਬਾਲ ਦਾ ਵੀ ਇੱਕ ਨਹੀਂ, ਇਕਬਾਲ ਇਸ ਤੇ ਨਹੀਂ ਜ਼ਿਕਰ ਕਰਦਾ, ਪਰ ਗਾਲਿਬ ਦਾ ਇੱਕ ਸ਼ੇਰ ਹੈ, ਉਹ ਕਹਿੰਦਾ ਹੈ, ਹਮ ਜਾਣਤੇ ਹੈ ਜੰਨਤ ਕੀ ਹਕੀਕਤ ਕੋ ਲੇਕਿਨ ਦਿਲ ਕੇ ਬਹਿਲਾਨੇ ਕੋ ਗਾਲਿਬ ਖਿਆਲ ਅੱਛਾ ਹੈ। ਇਸ ਤਰ੍ਹਾਂ ਦੀ ਉਹ ਕਲਪਨਾ ਦੀ ਗੱਲ ਕਰਦੇ ਆ। ਤੇ ਇੱਥੇ ਵੀ ਕਬੀਰ ਸਾਹਿਬ ਸਾਫ਼ ਕਹਿ ਰਹੇ ਆ ਕਿ ਆਪਨ ਆਪ ਕਾ ਮਰਮ ਨਾ ਜਾਣਾ, ਬਾਤਨ ਹੀ ਬੈਕੁੰਠ ਬਖਾਨਾ। ਸੋ ਇਸੇ ਕਰਕੇ ਜਿਹੜਾ ਹੁਣ ਵੀ ਸਵਾਲ ਇਹ ਕਰਦਾ ਹੈ ਕਿ ਭਾਈ ਬਾਣੀ ਚ ਵਾਰ ਵਾਰ ਇਹਨਾਂ ਚੀਜ਼ਾਂ ਦਾ ਜ਼ਿਕਰ ਆਇਆ, ਜ਼ਿਕਰ ਆਉਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਗੁਰੂ ਸਾਹਿਬਾਨ ਨੇ ਇਸ ਤੇ ਮੋਹਰ ਲਾਤੀ ਕਿ ਇਹ ਐਗਜ਼ਿਸਟ ਕਰਦੀਆਂ ਨੇ। ਜ਼ਿਕਰ ਆਉਣ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜੀ ਉਸ ਵਕਤ ਦੀ ਲੋਕ ਮਾਨਸਿਕਤਾ ਸੀ, ਲੋਕਾਂ ਦੇ ਵਿੱਚ ਜਿਹੜਾ ਮੁਹਾਵਰਾ ਸੀ, ਲੋਕਾਂ ਦੇ ਵਿੱਚ ਜਿਹੜੀਆਂ ਸਾਖੀਆਂ ਪ੍ਰਚਲਿਤ ਸਨ, ਲੋਕਾਂ ਦੇ ਵਿੱਚ ਜਿਹੋ ਜਿਹੀ ਲੋਕਾਂ ਨੂੰ ਜਿਸ ਢੰਗ ਨਾਲ ਐਜੂਕੇਟ ਕੀਤਾ ਗਿਆ ਸੀ, ਉਹਨਾਂ ਦੀ ਮਾਨਸਿਕਤਾ ਦੇ ਵਿੱਚੋਂ ਰਚਿਆ ਹੋਇਆ ਜਿਹੜਾ ਸਾਹਿਤ ਸੀ, ਉਹਨਾਂ ਨੂੰ ਆਧਾਰ ਬਣਾ ਕੇ ਗੁਰੂ ਸਾਹਿਬ ਨੇ ਉਹਨਾਂ ਨੂੰ ਰੀਡਿਫਾਈਨ ਕੀਤਾ, ਪੁਨਰ ਵਿਆਖਿਆ ਕਰਕੇ ਜਿਹੜਾ ਜੀਵਨ ਦਾ ਤੱਥ ਹੈ, ਜਿਹੜਾ ਜੀਵਨ ਦਾ ਸੱਚ ਹੈ, ਇਸ ਨੂੰ ਬਿਆਨ ਕੀਤਾ ਕਿ ਅਸੀਂ ਇੱਕ ਵਧੀਆ

0: ਤੇ ਜੇ ਮਨ ਦੇ ਅੰਦਰ ਸਿਰਫ ਵੈਕੁੰਠ ਦੀ ਲਾਲਸਾ ਕਿ ਇਸ ਕਰਕੇ ਅਸੀਂ ਕਰ ਰਹੇ ਹਾਂ, ਇਸ ਕਰਕੇ ਨਾਮ ਜਪ ਰਹੇ ਹਾਂ, ਇਸ ਕਰਕੇ ਪਾਠ ਕਰ ਰਹੇ ਹਾਂ, ਇਸ ਕਰਕੇ ਸੇਵਾ ਕਰ ਰਹੇ ਹਾਂ, ਤਾਂ ਫਿਰ ਉਸ ਅਕਾਲ ਪੁਰਖ ਦੀ ਬਖਸ਼ਿਸ਼ ਦੇ ਪਾਤਰ ਹੋ ਹੀ ਨਹੀਂ ਸਕਦੇ, ਉਸਦੀ ਪਨਾਹ ਦੇ ਵਿੱਚ ਜਾ ਹੀ ਨਹੀਂ ਸਕਦੇ। ਜੇ ਕਹਿੰਦਾ ਨਾ ਬਾਬਾ ਬਾਬਾ ਫਰੀਦ ਜੀ ਕਹਿੰਦੇ, ਤੇਰੀ ਭਨੋ ਖੁਦਾਏ ਤੂੰ ਬਖਸ਼ਿੰਦਗੀ, ਸ਼ੇਖ ਫਰੀਦੇ ਖੈਰ ਦੀਜੇ ਬੰਦਗੀ। ਇੱਥੇ ਬੰਦਗੀ ਦਾ ਭਾਵ ਹੈ ਮਨੁੱਖਾਂ ਵਰਗੇ ਕੰਮ, ਮਨੁੱਖਾਂ ਵਰਗੀ ਸੋਚ, ਜਿਸ ਦੇ ਵਿੱਚ ਅਕਾਲ ਪੁਰਖ ਦੇ ਨਾਲ ਅਭੇਦਤਾ ਵੀ ਹੈਗਾ, ਅਕਾਲ ਪੁਰਖ ਦੀ ਸਿਫਤ ਸਲਾਹ ਵੀ ਹੈਗੀ ਹੈ, ਪਰ ਨਾਲ ਦੇ ਨਾਲ ਕਿਰਦਾਰ ਵੀ ਜਿਹੜਾ ਹੈ ਉਹ ਬੰਦਿਆਂ ਵਰਗਾ ਹੀ ਚਾਹੀਦਾ ਹੈ। ਨਾਨਕ ਸਤਿਗੁਰੂ ਭੇਟਿਆ ਹੈ, ਪੂਰੀ ਹੋਵੇ ਜੁਗਤ, ਜੁਗਤੀ ਉਸ ਲਾਈਫ ਸਟਾਈਲ ਜਿਹੜਾ ਹੈ ਉਹ ਪ੍ਰਾਪਤ ਹੋ ਜਾਂਦਾ ਹੈ। ਹੱਸਣਦਿਆਂ ਖਿਲਣਦਿਆਂ ਪਹਿਨਦਿਆਂ ਖਾਵਣਦਿਆਂ ਵਿੱਚ ਹੋਵੇ, ਜਿਸ ਨੂੰ ਜੀਵਨ ਮੁਕਤ ਕਿਹਾ ਨਾ, ਉਹ ਸਾਰਾ ਕੁਛ ਇਸ ਜੀਵਨ ਨੂੰ ਮਾਣਦਿਆਂ, ਇਸ ਜੀਵਨ ਦੇ ਵਿੱਚ ਕਿਸੇ ਦੇ ਕੰਮ ਆ ਕੇ, ਇਸ ਜੀਵਨ ਦੇ ਵਿੱਚ ਕਿਸੇ ਦੀ ਸੇਵਾ ਕਰਕੇ, ਇਸ ਜੀਵਨ ਦੇ ਵਿੱਚ ਕਾਲ ਕਮਾਈ ਕਰਕੇ ਵੰਡ ਛੱਕ ਕੇ, ਵੰਡ ਕੇ ਛਕਣਾ ਤੇ ਅਕਾਲ ਪੁਰਖ ਨੂੰ ਚੇਤੇ ਰੱਖਣਾ, ਭਾਵ ਉਸਦੇ ਗੁਣਾਂ ਦੇ ਨਾਲ ਭੇਦ ਹੋ ਕੇ ਉਸ ਹੁਕਮ ਰਜਾਈ ਚੱਲਣਾ, ਉਸ ਕਰਤੇ ਦੇ ਇਸ ਲਾਜ਼ ਆਫ ਕਾਸਮਾਸ ਦੇ ਮੁਤਾਬਕ ਆਪਣੇ ਜੀਵਨ ਨੂੰ ਗੁਜ਼ਾਰਨਾ, ਯਾਨੀ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਜਾਣੈ, ਸੁਖ ਸੁਨੇਹ ਔਰ ਪੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ, ਉਹੀ ਇੱਕ ਸਫਲ ਜੀਵਨ ਹੈ। ਉਸੇ ਸਫਲ ਜੀਵਨ ਦੀ ਜਿਹੜੀ ਜਿਹੜੀ ਗੱਲ ਹੈ ਗੁਰਮਤਿ ਨੇ ਸਾਨੂੰ ਸਮਝਾਈ ਹੋਈ ਹੈ, ਆਓ ਪ੍ਰੋਗਰਾਮ ਦੇ ਅੰਤ ਦੇ ਵਿੱਚ ਤੁਹਾਡੇ ਨਾਲ ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਤੁਹਾਡੀ
1: ਗੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਨਣ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: अरे कोई भी जानकारी लैन ले तुसी पॉल से खोजी नू 403-829-5000 या फिर 403-701-4947 ते संपर्क कर सकते हो। HMP कस्टम कैबिनेट्स लिमिटेड दा पता है यूनिट नंबर 11 2316 27 एवेन्यू नॉर्थ ईस्ट कैलगरी। पंजाबी रेडियो 102.7 FM ते प्रसारित होने वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
1: टेप लगा के कोई होर राग शुरू कर देवे, तीजा बंदा कोई होर राग शुरू कर देवे, जेड़ियां भी इंस्ट्रूमेंट्स नाल करना है, मन लो चार बंदे अपने राग वजाउण लग पैण तां तुहाडे पल्ले की पवेगा? किसे एक दा भी आनंद नहीं तुसी लै सकोगे। पर हैरानी दी गल है, कहिंदे 84 राग वजन लग पैंदे ने, इह तां बंदे नूं पागल करन वाली गल ही होवेगी ना। पर संगत सुन रही है, संगत वाहिगुरु वाहिगुरु कर रही है, संगत कह रही है सानू भी दसो जी, असीं भी सुनने आ। ये ब्रेन वाशिंग संगत की किवें कीती जांदी आ, ये बड़े एक योजनाबद्ध तरीके नाल कीती जांदी आ, उहदे रहस्स वी अज आपां खोलांगे। फिर टाइम ट्रैवल दे दावे कीते जांदे आ कि तुसीं टाइम ट्रैवल भी कर सकदे हो, तुसीं बैक इन टाइम भी जा सकदे हो। सिमरनजीत सिंह टोहाणे दी आपां गल करदे आ, क्योंकि अज तां सिद्धा ही आपां उहदे संबंध विच गल कर रहे हां, जां होर उस तों प्रेरणा लै के, जां इहो जिहे हुण होर भी गुरु उभर रहे ने, उह खुद भी दावे कर कि मैं टाइम ट्रैवल करके मैं पिछे अपनी जूना भी देख आया, मैं पिछे सब कुछ कर आया, मैनूं पता मैं कित्थे कित्थे 84 लाख कि जून च सीगा, मैं कित्थों आया की आया। ते एक होर दावा कीता जांदा कि जदों तुसीं साडे तरीके नाल नाम जपोंगे तुहानूं अमृत रस मिलेगा। गुरबाणी दे विचों अमृत दी डेफिनेशन गुरमत अनुसार नहीं, योगियां दी मत अनुसार संगतां नूं दृढ़ करवाई जा रही है। वह अमृत केड़ा तुहानूं दवाउणा चाह रहे ने, कहिंदे ने जीव दे पिछले हिस्से ते एक मिठे मिठे रस दा अहसास जिहड़ा हुंदा आ, एक अमृत कहिंदे तुहाडे अंदर ही आ, पर उह चोंदा तुहाडी जीभ दे पिछे आ। जदों उह चोण लग पिया तुहानूं मिठा मिठा जीभ नूं स्वाद आउण लग पैणा ते तुसीं अमृत पी रहे हो। ते गुरबाणी दे विचों पंगतियां नूं मैनिपुलेट करके संगत नूं गुमराह किया जाता कि गुरबाणी इसे अमृत की गल कर रही है। ये जिहड़ा अमृत आ, यह योगियों का अमृत आ, योगी नूं अमृत मनदे सीगे ते उह सचमुच कुछ चोंदा भी सी ते पींदे भी सी ते मिठा भी लगता सी, उहदे बारे भी आपां गल करांगे। दूसरे दावे किए जाते हैं जोत दे के तुहानूं असीं रब की जोत ते दर्शन करावांगे, फिर उहदा आकार भी दस्सिया जांदा आ, तुहाडे अंदर प्रकाश होवेगा। सो इस तरीके दे नाल जो दावे हन उह किए जाते हैं कि तुहाडे अंदर जिहड़े सुपरनैशनल नैचुरल वैलिडेशन आ, ये स्पिरिचुअल अटेनमेंट दीआं स्टेजिस ने, ते जदों तुसीं साडे तों पुछ के कार करोगे तां तुसीं उह एक एक स्टेज नूं पार करदे होए उपर पहुँच जाओगे। अज आपां विचारांगे कि सच्ची जिहड़ियां ये चीज़ां हुंदियां ने कि वह डिवाइन अवेकनिंग हैगी है, कि वह स्पिरिचुअल एक्सपीरियंसिस ने, जां कोई बायोलॉजी दे विच तुहाडे शरीर दे विच कोई हरकत हो रही है जिहड़ा तुहानूं एक ऐसा एक्सपीरियंस दे रही है। सब तो पहलां आपां अज गल करदे आं जिहड़े कहिंदे कि पंज शब्द सुनदे ने, 84 राग सुनदे ने तुहानूं, जां होर तरह तरह का म्यूजिक सुनदा आ। स्टडीज ट्रैकिंग सेंसरी एक्सपीरियंसिस इन जनरल हैल्थी पॉपुलेशन शो दैट 5-15% पीपल एक्सपीरियंस इट। जो विज्ञान ने खोज की आ, जो डेटा इकट्ठा किया आ, वो ये दसदा है कि दुनिया के विच 5-15% इंसानों नू म्यूजिक सुनदा आ, राग सुनते ने, बीट्स सुनते ने, आवाजा सुन दिया ने 5-15%। जे एवरेज कढ़नी होवे ते हर 10 बंदियां चो एक बंदे नू कोई ना कोई म्यूजिक करना विच सुनदा आ। ये केवल सिखां वास्ते नहीं, जां जिहड़े इन्हां दे दसे मुताबक भगती करदे ओ नहीं, दुनिया दे हरेक कोने दे उत्ते, गोरे होण, जापानी होण, काले होण, चीने होण, ये क्यों सुनता हूँ कि सारिया का नाम खुल गया, कि सारिया नाम सुनाई दे रहा है, फिर वह तो जपते नहीं जिमें यह कह रहे हैं। तो मैं चाहता सी जिमें वीडियोस तुहानू दिखावां गोरिया दियां, चीनिया दियां, यूट्यूब दे उत्ते तुसी सर्च करके वेखियो, लोग अपनियां वीडियोस पाउंदे ने, कहिंदे ने मैनू आह म्यूजिक सुनदा आ, मैनू आह सुनदा आ, आसे पासे कोई वजा भी नहीं रहा हुंदा पर मैनू सुनी जा रहा, मैं हुण तुहाडे नाल गल्लां कर रहा हुण भी मैनू सुनाई दे रहा आ। वो की चीज़ आ, कातों सुनाई दे रही आ इन्ने लोगों नू, इहदे बारे अज आपां डिटेल विच गल करांगे। जिहड़ियां म्यूजिकल हैलूसिनेशनस ने, जदों एक होस्पिटल दे विच स्टडी कीती कि जिन्ने भी बंदे होस्पिटल दे विच इस चीज़ नाल संबंध एडमिट होए ने, उन्हां दे विच्चों 0.16% जिहड़े सीगे उन्हां नू तरह तरह दे म्यूजिक इंस्ट्रूमेंट म्यूजिक ਜਾਂ ਕੋਈ ਗਾ ਕੋਈ ਗੀਤ ਗਾ ਰਿਹਾ, ਕੋਈ ਕੁਛ ਕਰ ਰਿਹਾ, ਸੁਣਾਈ ਦੇ ਰਿਹਾ ਸੀ, ਭਾਵੇਂ ਡਾਕਟਰ ਦੇ ਸਾਹਮਣੇ ਬੈਠੇ ਆ, ਉੱਥੇ ਕੋਈ ਮਿਊਜ਼ਿਕ ਨਹੀਂ ਚੱਲ ਰਿਹਾ, ਪਰ ਉਹਨਾਂ ਨੂੰ ਸੁਣ ਰਿਹਾ ਹੈ, ਅਤੇ ਉਹਨਾਂ ਨੂੰ ਰਿਐਲਿਟੀ 'ਚ ਸੁਣ ਰਿਹਾ, ਹਕੀਕਤ 'ਚ ਸੁਣ ਰਿਹਾ, ਉਹ ਕਹਿੰਦੇ ਸੁਣ ਰਿਹਾ ਹੈ, ਇਸ ਵੇਲੇ ਆਹ ਸਾਜ ਵੱਜ ਰਿਹਾ, ਇਸ ਵੇਲੇ ਆਹ ਸਾਜ ਵੱਜ ਰਿਹਾ। ਅਤੇ ਜਿਹੜਾ ਅੰਕੜਾ ਕਿ 3.6% ਇਨ ਇੰਡੀਵਿਜੁਅਲਸ ਵਿਦ ਈਵਨ ਮਾਈਲਡ ਅਨਨੋਟਿਸਬਲ ਹੀਅਰਿੰਗ ਸਟ੍ਰੇਨ ਔਰ ਸੈਂਸਰੀ ਡੈਪਰੇਵੇਸ਼ਨ, ਇੱਕ ਉਹਨਾਂ ਨੇ ਕੰਕਲੂਡ ਕੀਤਾ ਸੀ ਕਿ ਸਾਰਿਆਂ ਨੂੰ ਜਿਹਨਾਂ ਨੂੰ ਇਹ ਮਿਊਜ਼ਿਕ ਸੁਣਦਾ ਆ, ਜਿਹੜੇ ਉੱਥੇ ਹੋਸਪਿਟਲ 'ਚ ਐਡਮਿਟ ਹੁੰਦੇ ਆ, ਬਾਕੀਆਂ ਦਾ ਅੰਕੜਾ ਨਹੀਂ ਹੈਗਾ ਜਿਹਨਾਂ ਉਹਦੇ ਰੈਕਡ ਵਿੱਚ ਆਏ ਆ, 10.6% ਜਿਹੜੇ ਹੈਗੇ ਨੇ ਉਹਨਾਂ ਦੇ ਬੇਸਿਕਲੀ ਕੰਨ ਦੇ ਵਿੱਚ ਥੋੜ੍ਹੀ ਜਿਹੀ ਪ੍ਰੋਬਲਮ ਸੀਗੀ, ਸੈਂਸਰੀ ਡੈਪਰਵੇਸ਼ਨ ਦੀ, ਹੀਅਰਿੰਗ ਸਟ੍ਰੇਨ ਦੀ, ਉਹਦਾ ਕਰਕੇ ਵੀ ਹੁੰਦਾ। ਹੁਣ ਆਪਾਂ ਦੇਖਣਾ ਕਿ ਮਿਊਜ਼ਿਕ ਸੁਣਦਾ ਕਾਹਤੋਂ ਆ, ਤੁਸੀਂ ਯੂਟਿਊਬ 'ਤੇ ਕਰ ਲਿਓ ਮਿਊਜ਼ੀਕਲ ਹਲੂਸੀਨੇਸ਼ਨਸ, ਇਹ ਦੋ ਅੱਖਰ ਟਾਈਪ ਕਰ ਦਿਓ, ਬੇਅੰਤ ਵੀਡੀਓਜ਼ ਮਿਲ ਜਾਣਗੀਆਂ, ਬੇਅੰਤ ਲੋਕ ਆਪਣੀਆਂ ਗੱਲਾਂ ਤੁਹਾਨੂੰ ਦੱਸਦੇ ਆ, ਉਹ ਸੁਣ ਜਾਣਗੀਆਂ ਦੁਨੀਆਂ ਦੇ ਹਰ ਕੋਨੇ ਤੋਂ ਕਿ ਮੈਨੂੰ ਵੀ ਮਿਊਜ਼ਿਕ ਸੁਣਦਾ ਆ। ਸੋ ਇਹ ਕੇਵਲ ਸਿੱਖਾਂ ਦੇ ਵਿੱਚ ਨਹੀਂ ਹੈਗਾ। ਹੁਣ ਗੱਲ ਆ ਕਿ ਮਿਊਜ਼ਿਕ ਸੁਣਦਾ ਕਾਹਤੋਂ ਆ ਅਤੇ ਸੁਣਦਾ ਕਿਵੇਂ ਆ, ਹਾਲਾਂਕਿ ਬਾਹਰ ਕੋਈ ਮਿਊਜ਼ਿਕ ਚੱਲ ਨਹੀਂ ਰਿਹਾ। ਜਿਹੜੀ ਸਾਇੰਸ ਆ, ਮਨੋਵਿਗਿਆਨ ਆ, ਨਿਊਰੋ ਸਾਇੰਸ ਆ, ਸਾਈਕੋਲੋਜੀ ਆ, ਫਿਜ਼ੀਓਲੋਜੀ ਆ, ਤੁਹਾਡੇ ਸਾਡੇ ਸਰੀਰ ਦਾ ਜਿਹੜਾ ਵਿਗਿਆਨ ਆ, ਉਹ ਇਹ ਗੱਲ ਦੱਸਦਾ ਆ ਕਿ ਜਦੋਂ ਸਾਡਾ ਦਿਮਾਗ ਸਾਇਲੈਂਸ ਨੂੰ ਆਪਣੇ ਆਲੇ ਦੁਆਲੇ ਦੇਖਣ ਲੱਗ ਪੈਂਦਾ, ਸਾਇਲੈਂਸ ਕੀ ਹੁੰਦੀ ਆ, ਜਦੋਂ ਅਸੀਂ ਸ਼ਾਂਤ ਬੈਠਦੇ ਹਾਂ ਕਿਸੇ ਕਮਰੇ ਦੇ ਵਿੱਚ ਜਾਂ ਕਿਸੇ ਇੱਕ ਚੀਜ਼ 'ਤੇ ਫੋਕਸ ਕਰ ਲੈਂਦੇ ਹਾਂ, ਜਿਹੜਾ ਦਿਮਾਗ ਆ ਇਹ ਬਣਾਇਆ ਹੀ ਰੱਬ ਨੇ ਇਸ ਕਰਕੇ ਆ ਕਿਉਂਕਿ ਹਰ ਵੇਲੇ ਇਹ ਚੱਲਦਾ ਰਹੇ, ਐਕਟਿਵ ਰਹੇ, ਇਹਨੇ ਕੁਝ ਨਾ ਕੁਝ ਸੋਚੀ ਜਾਣਾ, ਕੁਝ ਨਾ ਕੁਝ ਕਰੀ ਜਾਣਾ, ਕੁਝ ਨਾ ਕੁਝ ਦੇਖੀ ਜਾਣਾ, ਕੁਝ ਨਾ ਕੁਝ ਬੋਲੀ ਜਾਣਾ। ਇਸੇ ਕਰਕੇ ਆਪਾਂ ਕਹਿੰਦੇ ਹਾਂ ਕਿ ਜਦੋਂ ਸਾਈਕੋਲੋਜੀ ਪੜ੍ਹਦੇ ਹਾਂ, ਉਹ ਕਹਿੰਦੇ ਕਿ ਤੁਹਾਡੇ ਦਿਮਾਗ ਦੇ ਵਿੱਚ ਹਰ ਰੋਜ਼ 60 to 80,000 ਥੋਟਸ ਚੱਲਦੇ ਰਹਿੰਦੇ ਆ, ਤੁਸੀਂ ਕੁਛ ਨਾ ਕੁਛ ਸੋਚਦੇ ਹੀ ਰਹਿੰਦੇ ਹੋ, ਸਬ ਕੌਂਸ਼ੀਅਸ ਲੈਵਲ ਦੇ ਉੱਤੇ ਤੁਸੀਂ ਇਹ ਚੀਜ਼ਾਂ ਸੋਚਦੇ ਰਹਿੰਦੇ ਹੋ, ਕੌਂਸ਼ੀਅਸਲੀ ਆਪਾਂ ਨੂੰ ਪਤਾ ਨਹੀਂ ਲੱਗਦਾ, ਪਰ ਫਿਰ ਵੀ ਬੈਕਗ੍ਰਾਉਂਡ ਦੇ ਉੱਤੇ ਦਿਮਾਗ ਹਰਕਤ ਕਰਦਾ ਹੀ ਰਹਿੰਦਾ, ਕਿਉਂਕਿ ਦਿਮਾਗ ਟਿੱਕੇ ਨਹੀਂ ਬਹਿ ਸਕਦਾ, ਇਹ ਬਣਾਇਆ ਹੀ ਇਸ ਕਰਕੇ ਆ, ਇਹ ਇਹਦਾ ਮੁੱਢਲਾ ਕੰਮ ਆ। ਇਸ ਤੋਂ ਬਿਨਾਂ ਜੇ ਤੁਸੀਂ ਉਹਦੀ ਜਿਹੜੀ ਚੀਜ਼ ਜਿਸ ਵਾਸਤੇ ਉਹਨੂੰ ਬਣਾਇਆ ਆ ਉਸ ਚੀਜ਼ ਤੋਂ ਉਹਨੂੰ ਰੋਕੋਗੇ ਜਾਂ ਉਹ ਚੀਜ਼ ਉਹਨੂੰ ਨਹੀਂ ਮਿਲੇਗੀ, ਤਾਂ ਉਹ ਆਪਣੇ ਆਪ ਫਿਰ ਉਹ ਜਿਹੜਾ ਵੋਇਡ ਆ ਉਹਨੂੰ ਫਿਲ ਕਰਨ ਦੀ ਕੋਸ਼ਿਸ਼ ਕਰਦਾ ਆ। ਜਿਹੜੀਆਂ ਸਲਾਈਡਸ ਤੁਹਾਨੂੰ ਦਿਖਾ ਰਹੇ ਹਾਂ, ਜਿਹੜੀ ਵੀ ਆਪਾਂ ਗੱਲ ਕਰ ਰਹੇ ਹਾਂ, ਨਾਲ ਥੱਲੇ ਮੈਂ ਸੋਰਸ ਵੀ ਦਿੱਤੀ ਆ ਕਿ ਜਿਹੜੇ ਅੰਕੜੇ ਆਪਾਂ ਲਏ ਆ, ਕਿਹੜੀ ਸਟੱਡੀ ਹੋਈ ਆ, ਕਿਹੜੇ ਸਾਲ ਹੋਈ ਆ, ਕਿੱਥੇ ਪਬਲਿਸ਼ ਹੋਈ ਆ, ਕਿਹੜੀ ਜਰਨਲ ਦੇ ਵਿੱਚ ਪਬਲਿਸ਼ ਹੋਈ ਆ। ਸੋ ਜਿਹੜੀ ਇੱਕ ਸਟੱਡੀ ਹੋਈ ਸੀ 2017 ਦੇ ਵਿੱਚ, 24 ਮਈ ਨੂੰ ਪਬਲਿਸ਼ ਹੋਈ ਆ ਬ੍ਰਾਊਨ ਯੂਨੀਵਰਸਿਟੀ ਵੱਲੋਂ, ਮੈਡੀਕਲ ਜਰਨਲ PLOS-01 ਦੇ ਵਿੱਚ। ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਕਾਫੀ ਇਨਸਾਨਾਂ ਨੂੰ ਕਈ ਸਾਲਾਂ ਤੱਕ ਟਰੈਕ ਕੀਤਾ, ਜਿਹੜੇ ਪਰਫੈਕਟਲੀ ਹੈਲਥੀ ਸੀਗੇ ਪਰ ਮੈਡੀਟੇਸ਼ਨ ਕਰਦੇ ਸੀਗੇ, ਜਿਵੇਂ ਧਿਆਨ ਲਵਾਉਂਦੇ ਆ ਇਸ ਤਰੀਕੇ ਨਾਲ ਧਿਆਨ ਲਾਉਂਦੇ ਸੀਗੇ ਕਿਸੇ ਗੁਰੂ ਦੇ ਪਿੱਛੇ ਲੱਗ ਕੇ। ਉਹਨਾਂ ਨੇ ਕੰਕਲੂਜਨ ਕੀ ਕੱਢਿਆ ਕਿ ਜਿਹੜੇ ਬੰਦੇ ਇਸ ਤਰ੍ਹਾਂ ਇਹਨਾਂ ਗੁਰੂਆਂ ਦੇ ਪਿੱਛੇ ਲੱਗ ਕੇ ਇਸ ਤਰੀਕੇ ਦੇ ਨਾਲ ਧਿਆਨ ਲਾਉਂਦੇ ਨੇ, ਜਪਦੇ ਨੇ, ਮੰਤਰ ਜਪਦੇ ਨੇ ਜਾਂ ਕੁਛ ਕਰਦੇ ਨੇ, 59 ਸਾਈਡ ਇਫੈਕਟਸ ਉਹਨਾਂ ਨੂੰ ਦੇਖਣ ਨੂੰ ਮਿਲੇ ਨੇ। ਸਾਈਡ ਇਫੈਕਟਸ ਕੀ ਹੁੰਦਾ ਹੈ? ਨੈਗ੟ੇਟਿਵ ਇਫੈਕਟਸ, ਭਾਵੇਂ ਉਹ ਬੰਦੇ ਨੂੰ ਨੈਗੇਟਿਵ ਨਾ ਲੱਗਣ ਪਰ ਜਿਹੜੇ ਇੱਕ ਸਾਈਡ ਇਫੈਕਟ ਹੁੰਦੇ ਆ ਇਹਨਾਂ ਚੀਜ਼ਾਂ ਦੇ, 59 ਵੱਖੋ ਵੱਖਰੇ ਉਹਨਾਂ ਨੇ ਲਿਸਟ ਕੀਤੇ ਆ, ਤੁਸੀਂ ਇਸ ਰਿਪੋਰਟ ਦੇ ਵਿੱਚੋਂ ਪੜ੍ਹ ਸਕਦੇ ਹੋ, ਆਪਾਂ ਡਿਟੇਲ 'ਚ ਨਹੀਂ ਜਾਣਾ। ਉਹਨਾਂ ਨੇ ਰਿਪੋਰਟ ਵਿੱਚ ਇਹ ਵੀ ਦੱਸਿਆ ਕਿ ਜਦੋਂ ਇੰਟੈਂਸਲੀ ਇਸ ਤਰੀਕੇ ਦੇ ਨਾਲ ਤੁਸੀਂ ਧਿਆਨ ਲਾਉਂਦੇ ਹੋ, ਜਪ ਕਰਦੇ ਹੋ, ਜਿਵੇਂ ਸਿਖਾਇਆ ਜਾਂਦਾ ਤੁਹਾਨੂੰ ਡੇਰਿਆਂ ਦੇ ਵਿੱਚ ਜਾਂ ਕੈਂਪਾਂ ਦੇ ਵਿੱਚ, ਇਹਨਾਂ ਲੋਕਾਂ ਦੇ ਅੰਦਰ ਜਿਹੜੀ ਉਹ ਮੈਡੀਟੇਸ਼ਨ ਆ, ਜਿਸ ਉਹ ਤਰੀਕੇ ਦੇ ਨਾਲ ਕੀਤਾ ਜਾਂਦਾ ਆ, ਡਾਇਰੈਕਟਲੀ ਵਿਵਿਡ ਆਡੀਟਰੀ ਹਲੂਸੀਨੇਸ਼ਨਸ ਪੈਦਾ ਹੁੰਦੀਆਂ ਨੇ। ਹਲੂਸੀਨੇਸ਼ਨਸ ਕੀ ਹੁੰਦੀਆਂ ਨੇ? ਕਿ ਤੁਹਾਨੂੰ ਚੀਜ਼ਾਂ ਸੁਣ ਰਹੀਆਂ ਨੇ, ਤੁਹਾਨੂੰ ਚੀਜ਼ਾਂ ਦਿਸ ਰਹੀਆਂ ਨੇ, ਤੁਸੀਂ ਉਹ ਚੀਜ਼ ਫੀਲ ਕਰ ਰਹੇ ਹੋ ਜੇ ਰਿਐਲਿਟੀ ਦੇ ਵਿੱਚ ਹੁੰਦੀ ਨਹੀਂ। ਕਿਹੜੀਆਂ ਕਿਹੜੀਆਂ ਚੀਜ਼ਾਂ ਉਹਨਾਂ ਨੇ ਲਿਖੀਆਂ? ਕਹਿੰਦੇ ਫੈਂਟਮ ਮਿਊਜ਼ਿਕ, ਆਵਾਜ਼ਾਂ ਸੁਣਨੀਆਂ, ਜਾਪ ਸੁਣੀ ਜਾਣੇ, ਜਾਂ ਕੋਈ ਉਧਰੋਂ ਹਮਿੰਗ ਕਰ ਰਿਹਾ ਆ, ਕੋਈ ਗੀਤ ਗਾ ਰਿਹਾ, ਕੋਈ ਸੰਗੀਤ ਕਰ ਰਿਹਾ, ਉਹਨਾਂ ਨੂੰ ਸੁਣੀ ਜਾ ਰਿਹਾ। ਸੋ ਇਹ ਸਾਰਿਆਂ ਲੋਕਾਂ ਨੂੰ ਐਕਸਪੀਰੀਅੰਸ ਹੋਇਆ ਸੀਗਾ, ਮੈਜੋਰਿਟੀ ਕਾਫੀ ਇਹਨਾਂ ਦੇ ਵਿੱਚੋਂ। ਸੋ ਇਹਦੇ ਪਿੱਛੇ ਕਾਰਨ ਕੀ ਆ ਕਿ ਜਦੋਂ ਇੱਕ ਇਨਸਾਨ ਸਾਇਲੈਂਸ ਦੇ ਵਿੱਚ ਬੈਠਦਾ ਆ ਤੇ ਕੋਸ਼ਿਸ਼ ਕਰਦਾ ਆ, ਫੋਰਸ ਕਰਦਾ ਹੈ ਕਿ ਬਾਹਰੋਂ ਕੋਈ ਵੀ ਆਵਾਜ਼ ਅੰਦਰ ਨਾ ਆਵੇ, ਤੇ ਅੰਦਰ ਵੀ ਚੱਲ ਰਹੀ ਆ ਜਿਹੜਾ ਦਿਮਾਗ ਦਾ ਸਿਸਟਮ ਆ, ਉਹਨੂੰ ਰੋਕ ਕੇ ਇੱਕ ਮੰਤਰ ਤੇ ਜਾਂ ਇੱਕ ਚੀਜ਼ ਤੇ, ਇੱਕ ਲਾਈਟ ਤੇ, ਕਿਸੇ ਇੱਕ ਬਿੰਦੂ ਤੇ ਧਿਆਨ ਟਿਕਾਉਣ ਦੀ ਕੋਸ਼ਿਸ਼ ਕਰਦਾ ਆ, ਤਾਂ ਉਹ ਦਿਮਾਗ ਦੇ ਕੁਦਰਤੀ ਸੁਭਾਅ ਤੋਂ ਉਲਟ ਜਾਣ ਦੀ ਕੋਸ਼ਿਸ਼ ਕਰ ਰਿਹਾ ਆ, ਕਿਉਂਕਿ ਦਿਮਾਗ ਦਾ ਸੁਭਾਅ ਹੈਗਾ ਉਹਨੇ ਦੇਖਣਾ ਆ, ਉਹਨੂੰ ਸੈਂਸਰੀ ਇਨਫੋਰਮੇਸ਼ਨ ਚਾਹੀਦੀ ਆ, ਆਡੀਟੋਰੀ ਵੀ ਚਾਹੀਦੀ ਆ, ਵਿਜੁਅਲ ਵੀ ਚਾਹੀਦੀ ਆ, ਟੈਕਟਾਈਲ ਵੀ ਚਾਹੀਦੀ ਆ, ਕਿਉਂਕਿ ਇਹ ਸਾਰੀ ਇਨਫੋਰਮੇਸ਼ਨ ਪ੍ਰੋਸੈਸ ਕਰਨ ਵਾਸਤੇ ਦਿਮਾਗ ਬਣਿਆ, ਜਦੋਂ ਨਹੀਂ ਮਿਲਦੀ ਫਿਰ ਅੰਦਰ ਹੀ ਦਿਮਾਗ ਆਪਣੇ ਆਪ ਕੁਛ ਨਾ ਕੁਛ ਕਰੀ ਜਾਂਦਾ ਆ। ਸੋ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਆਪਣੀ ਸਾਰੀ ਉਹ ਚੀਜ਼ ਰੋਕ ਦਿੰਦੇ ਹੋ, ਤੁਹਾਡੇ ਜਿਹੜਾ ਬ੍ਰੇਨ ਹੈਗਾ ਉਹਨੂੰ ਸੈਂਸਰੀ ਡੈਪਰਵੇਸ਼ਨ ਕਹਿੰਦੇ ਆ, ਜਿਹੜੀਆਂ ਆਵਾਜ਼ਾਂ ਨੇ ਜਾਂ ਬਾਹਰੋਂ ਤੁਸੀਂ ਦੇਖ ਰਹੇ ਹੋ, ਕੁਛ ਨਹੀਂ ਤੁਹਾਨੂੰ ਸੁਣ ਰਿਹਾ, ਸ਼ਾਂਤ ਕਮਰੇ 'ਚ ਬਹਿ ਗਏ ਹਾਂ, ਤੁਸੀਂ ਆਪਣੇ ਬ੍ਰੇਨ ਨੂੰ ਡਿਪਰਾਈਵ ਕਰ ਰਹੇ ਹੋ ਜਿਹੜੀ ਚੀਜ਼ ਦੇ ਵਾਸਤੇ ਉਹ ਬਣਿਆ ਸੀਗਾ, ਹੁੰਦਾ ਕੀ ਆ ਕਿ ਬ੍ਰੇਨ ਫਿਰ ਆਪਣੇ ਆਪ ਕੋਈ ਚੀਜ਼ਾਂ ਘੜਨ ਲੱਗ ਪੈਂਦਾ ਆ, ਬਣਾਉਣ ਲੱਗ ਪੈਂਦਾ ਆ। ਸੋ ਵਟ ਹੈਪਨਸ, ਦ ਬ੍ਰੇਨਸ ਨਿਊਰੋ ਸਰਕਲਸ ਐਕਸਪੀਰੀਅੰਸ ਅ ਸੈਂਟਰਲ ਗੇਨ ਵਨ ਵੀ ਸਿਟ ਇਨ ਸਾਇਲੈਂਸ। And that central gain adjustment, essentially, it cracks up as an internal microphone until it turns internal thoughts and memories into perceived sounds or visuals. So jehdi a medical journal de vich report aayi hai 2017 de vich sari study karan to baad unhon ne ehi sitta kadya ke jadon assi takke de naal dimag te zor paun di koshish karde ha ohde vicharan nu rokan di koshish karde ha ਤਾਂ ਦਿਮਾਗ ਆਪਣੇ ਅੰਦਰੋਂ ਫਿਰ ਹਰਕਤਾਂ ਪੈਦਾ ਕਰਦਾ ਆ, ਆਪ ਹੀ ਆਵਾਜ਼ਾਂ ਬਣਾਉਣ ਲੱਗ ਪੈਂਦਾ ਆ, ਆਪ ਹੀ ਮਿਊਜ਼ਿਕ ਬਣਾਉਣ ਲੱਗ ਪੈਂਦਾ, ਇੱਥੋਂ ਤੱਕ ਕਿ ਆਪ ਹੀ ਚੀਜ਼ਾਂ ਦੇਖਣ ਵੀ ਲੱਗ ਪੈਂਦਾ, ਕਿਉਂਕਿ ਤੁਸੀਂ ਉਹਨੂੰ ਦਿਖਾ ਨਹੀਂ ਰਹੇ ਜਿਸ ਚੀਜ਼ ਵਾਸਤੇ ਉਹ ਬਣਿਆ ਸੀਗਾ। ਇਸ ਤਰ੍ਹਾਂ ਤੁਸੀਂ ਦੇਖਿਆ ਹੋਵੇਗਾ ਕਾਫੀ ਚੈਨਲਾਂ ਦੇ ਉੱਤੇ, ਕੋਈ ਕਹਿੰਦਾ ਮੈਨੂੰ ਆਹ ਦਿਸ ਪਿਆ, ਕੋਈ ਕਹਿੰਦਾ ਮੈਨੂੰ ਆਹ ਦਿਸ ਪਿਆ, ਮੈਂ ਇੱਥੇ ਜਾ ਆਇਆ ਹਾਂ, ਉਹ ਮੈਂ ਭਗਤੀ 'ਚ ਬੈਠਾ ਸੀ, ਮੈਂ ਸਿਮਰਨ ਕਰਦਾ ਸੀ ਅਤੇ ਬੈਠਾ ਬੈਠਾ ਮੈਂ ਉੱਥੇ ਚਲਾ ਗਿਆ। ਉਹ ਗਿਆ ਕਿਤੇ ਨਹੀਂ ਹੈ, ਉਹਨੇ ਆਪਣੇ ਆਪ ਨੂੰ ਆਪਣੇ ਦਿਮਾਗ ਨੂੰ ਡਿਪਰਾਈਵ ਕੀਤਾ ਅਤੇ ਉਹਦਾ ਦਿਮਾਗ ਹੀ ਮੁੜ ਕੇ ਜੋ ਚੀਜ਼ ਉਹਦੇ ਦਿਮਾਗ 'ਚ ਬੈਠੀ ਹੋਈ ਆ ਉਹ ਇਸ ਤਰੀਕੇ ਨਾਲ ਇੰਨੀ ਰਿਐਲਿਟੀ ਦੇ ਨਾਲ ਉਹਦੇ ਸਾਹਮਣੇ ਪੇਸ਼ ਕਰਦਾ ਆ, ਦਿਮਾਗ ਇੰਨਾ ਡਿਪਰਾਈਵ ਕੀਤਾ ਹੁੰਦਾ ਕਿ ਉਹ ਬੰਦੇ ਨੂੰ ਲੱਗਦਾ ਕਿ ਸੱਚੀ ਮੈਂ ਸਰੀਰ 'ਚੋਂ ਨਿਕਲ ਕਿਤੇ ਚਲਾ ਗਿਆ। ਅਤੇ ਇਹ ਤਾਂ ਪ੍ਰੂਵਨ ਫੈਕਟ ਹੈਗੇ ਨੇ। ਹੁਣ ਅੱਜ ਥਾਂ ਥਾਂ 'ਤੇ ਵੱਖੋ ਵੱਖਰੀਆਂ ਸਟੱਡੀਜ਼ ਹੋਈਆਂ ਨੇ, ਇੱਕ ਇੱਕ ਸਟੱਡੀ ਨਹੀਂ ਹੈਗੀ, ਮੈਂ ਤਾਂ ਜਿਹੜੀ ਸਟੱਡੀ ਦੇ ਵਿੱਚੋਂ ਇੱਕ ਕੋਟ ਚੱਕ ਕੇ ਤੁਹਾਡੇ ਨਾਲ ਗੱਲ ਕਰ ਰਿਹਾ ਉਹਦਾ ਲਿੰਕ ਪਾ ਦਿੱਤਾ, ਤੁਸੀਂ ਖੁਦ ਦੇਖੋ, ਸਰਚ ਕਰੋ, ਤੁਹਾਨੂੰ ਬੇਅੰਤ ਸਟੱਡੀਜ਼ ਮਿਲ ਜਾਣਗੀਆਂ। ਸੋ ਅਗੈਨ ਸੈਂਸਰੀ ਡੈਪਰਵੇਸ਼ਨ ਜਿਹੜੀ ਟਰਮ ਆ ਇਹ ਅੱਜ ਆਪਾਂ ਸਾਰੇ ਸਾਰੀ ਕਲਾਸ ਦੇ ਵਿੱਚ ਵਰਤਣੀ ਆ। ਸੈਂਸਰੀ ਡੈਪਰਵੇਸ਼ਨ ਕੀ ਹੁੰਦੀ ਆ ਇਹਨੂੰ ਸਮਝ ਲਈਏ ਪਹਿਲਾਂ। ਫਰਜ਼ ਕਰੋ ਕਿ ਤੁਸੀਂ ਇੱਕ ਅਜਿਹੇ ਕਮਰੇ 'ਚ ਬੈਠੇ ਹੋ ਜਿੱਥੇ ਬਿਲਕੁਲ ਘੁੱਪ ਹਨੇਰਾ ਆ, ਪੂਰੀ ਤਰ੍ਹਾਂ ਸ਼ਾਂਤ ਆ, ਤੁਹਾਡੀਆਂ ਅੱਖਾਂ ਨੂੰ ਦੇਖਣ ਲਈ ਕੁਝ ਨਹੀਂ ਮਿਲ ਰਿਹਾ, ਕੰਨਾਂ ਨੂੰ ਸੁਣਨ ਨੂੰ ਕੁਝ ਆਵਾਜ਼ ਨਹੀਂ ਮਿਲ ਰਹੀ, ਬਿਲਕੁਲ ਸ਼ਾਂਤ ਆ, ਇਹਨੂੰ ਸੈਂਸਰੀ ਡੈਪਰਵੇਸ਼ਨ ਕਹਿੰਦੇ ਆ। ਸੰਵੇਦੀ ਘਾਟ ਕਹਿ ਲਓ, ਜਿਹਦਾ ਮਤਲਬ ਹੈ ਕਿ ਉਹ ਸਾਰੀਆਂ ਚੀਜ਼ਾਂ ਨੂੰ ਹਟਾ ਦੇਣਾ ਜੋ ਸਾਡੀਆਂ ਇੰਦਰੀਆਂ, ਅੱਖਾਂ, ਕੰਨ ਆਦਿ ਆਮ ਤੌਰ 'ਤੇ ਦੇਖਦੀਆਂ ਜਾਂ ਸੁਣਦੀਆਂ ਹਨ। ਬ੍ਰੇਨ ਨੂੰ ਕੋਈ ਵੀ ਇਨਪੁੱਟ ਨਹੀਂ ਮਿਲ ਰਿਹਾ, ਤੁਸੀਂ ਸ਼ਟ ਆਫ ਕਰ ਰਹੇ ਹਾਂ ਬ੍ਰੇਨ ਦੀ ਹਰ ਇੱਕ ਤਰ੍ਹਾਂ ਦੀ ਇਨਫੋਰਮੇਸ਼ਨ ਬਾਹਰੋਂ ਲੈਣ ਵਾਸਤੇ। ਹੁਣ ਇੱਥੇ ਇੱਕ ਆਰਗੂਮੈਂਟ ਦਿੱਤਾ ਜਾਂਦਾ ਹੈ ਕਿ ਭਾਈ ਠੀਕ ਆ, ਜਦੋਂ ਅਸੀਂ ਸਿਮਰਨ ਕਰਾਉਂਦੇ ਹਾਂ ਸੰਗਤ ਨੂੰ ਆਪਣੇ ਕੈਂਪਾਂ ਦੇ ਵਿੱਚ, ਅਸੀਂ ਤਾਂ ਸਾਰਾ ਕੁਝ ਬੰਦ ਨਹੀਂ ਕਰਦੇ, ਅਸੀਂ ਤਾਂ ਸਗੋਂ ਆਵਾਜ਼ ਦਿੰਦੇ ਹਾਂ ਉਹਨਾਂ, ਅਸੀਂ ਤਾਂ ਕਹਿੰਦੇ ਹਾਂ ਵੀ ਆਹ ਮੰਤਰ ਦੇ ਨਾਲ ਆਹ ਆਵਾਜ਼ ਜਪੋ, ਇਸ ਤਰੀਕੇ ਦੇ ਨਾਲ ਜਪੋ, ਉਹ ਤਾਂ ਸੁਣਦੇ ਆ, ਫਿਰ ਉਹ ਤਾਂ ਡਿਪਰਾਈਵ ਹੋ ਨਹੀਂ ਰਹੇ, ਇਹ ਆਰਗੂਮੈਂਟ ਦਿੱਤੀ ਜਾਂਦੀ ਆ ਬਚਣ ਵਾਸਤੇ। ਪਰ ਇਸ ਆਰਗੂਮੈਂਟ ਦਾ ਜਵਾਬ ਇਹ ਹੈਗਾ ਕਿ ਜਦੋਂ ਅਸੀਂ ਕਿਸੇ ਇੱਕ ਸ਼ਬਦ 'ਤੇ ਧਿਆਨ ਰੱਖਣ ਲੱਗ ਪੈਂਦੇ ਹਾਂ, ਉਹਨੂੰ ਉਹ ਵੀ ਸੈਂਸਰੀ ਡੈਪਰਵੇਸ਼ਨ ਦੇ ਵਿੱਚ ਹੀ ਆਉਂਦਾ ਆ। ਜਿਹੜੀ ਨਿਊਰੋਸਾਇੰਸ ਆ ਇਸ ਗੱਲ ਨੂੰ ਪ੍ਰੂਵ ਕਰਦੀ ਆ, ਦੇਰ ਇਜ਼ ਅ ਸੈਕਿੰਡ ਆਈਡੈਂਟੀਕਲ ਵੇ ਟੂ ਫਰੀਜ਼ ਦਾ ਬ੍ਰੇਨ ਸੈਂਸਰੀ ਪ੍ਰੋਸੈਸਿੰਗ। ਇਹਨੂੰ ਵਿਗਿਆਨ ਸੈਂਸਰੀ ਮੋਨੋਟਨੀ ਕਹਿੰਦਾ ਆ, ਤੇ ਕਲੀਨਿਕਲ ਰਿਸਰਚ ਦੇ ਵਿੱਚ ਇਹਦਾ ਨਾਂ ਆ ਪਰਸੈਪਚੁਅਲ ਆਈਸੋਲੇਸ਼ਨ, ਕਿ ਜਦੋਂ ਤੁਸੀਂ ਸਾਰੇ ਪਾਸਿਓਂ ਧਿਆਨ ਨੂੰ ਹਟਾ ਕੇ ਕੇਵਲ ਇੱਕ ਅੱਖਰ 'ਤੇ ਜਾਂ ਕਿਸੇ ਇੱਕ ਚੀਜ਼ ਦੇ ਉੱਤੇ ਧਿਆਨ ਟਿਕਾ ਦਿੰਦੇ ਹਾਂ, ਤਾਂ ਤੁਸੀਂ ਉਹੀ ਕੰਮ ਕਰ ਰਹੇ ਹੋ, ਭਾਵੇਂ ਤੁਸੀਂ ਉਹ ਜਪੀ ਜਾ ਰਹੇ ਹੋ ਅਤੇ ਉਹੀ ਸੁਣ ਰਹੇ ਹੋ, ਉਹ ਸੇਮ ਚੀਜ਼ ਤੁਸੀਂ ਵਾਰ ਵਾਰ ਕਰ ਰਹੇ ਹੋ, ਤੁਸੀਂ ਆਪਣੇ ਦਿਮਾਗ ਨੂੰ ਬੋਰ ਕਰ ਰਹੇ ਹੋ, ਕਿਉਂਕਿ ਬ੍ਰੇਨ ਜਿਹੜਾ ਬਣਿਆ ਸੀਗਾ ਇਟ ਵਾਜ਼ ਵਾਇਰਡ ਟੂ ਓਨਲੀ ਪੇ ਅਟੈਂਸ਼ਨ ਟੂ ਚੇਂਜਿੰਗ ਇਨਫੋਰਮੇਸ਼ਨ, ਇਟ ਨੀਡਸ ਇਨਫੋਰਮੇਸ਼ਨ, ਇਟ ਨੀਡਸ ਸੈਂਸਰੀ ਇਨਪੁਟਸ ਟੂ ਬੀ ਏਬਲ ਟੂ ਵਰਕ ਪ੍ਰੋਪਰਲੀ। And when you repeat the exact same sound over and over again in a quiet room, your auditory neurons get bored and automatically mute it. ਫਿਰ ਕੀ ਹੁੰਦਾ ਕਿ ਤੁਹਾਡੇ ਦਿਮਾਗ ਦੀਆਂ ਜਿਹੜੀਆਂ ਸੈਲਸ ਨੇ ਜਿਹਨੂੰ ਨਿਊਰੋਨਸ ਕਹਿੰਦੇ ਨੇ, ਜਿਹੜੇ ਦਿਮਾਗ 'ਚ ਸੈੱਲ ਆ ਉਹਨਾਂ ਦਾ ਨਾਂ ਹੈਗਾ ਨਿਊਰੋਨਸ, ਉਹ ਕੀ ਹੋ ਜਾਂਦਾ, ਉਹ ਬੋਰ ਹੋ ਜਾਂਦੀਆਂ ਨੇ, ਕਿਉਂਕਿ ਉਹਨਾਂ ਨੂੰ ਚਾਹੀਦਾ ਕੁਝ ਹੋਰ ਨਵਾਂ ਇਨਫੋਰਮੇਸ਼ਨ ਚਾਹੀਦੀ ਆ। ਹੁਣ ਇਸੇ ਕਰਕੇ ਜਿਹੜੀ ਦਿਮਾਗ ਦੀ ਇਹ ਬਣਤਰ ਆ ਇਹਨੂੰ ਕੈਸ਼ ਕਰਨ ਵਾਸਤੇ, ਜਦੋਂ ਤੁਸੀਂ ਦੇਖਦੇ ਆ ਸੋਸ਼ਲ ਮੀਡੀਆ 'ਤੇ ਜਾਂ ਗਾਣੇ ਦੇਖਦੇ ਆ, ਗੀਤਾਂ ਵਿੱਚ ਕੀ ਹੁੰਦਾ, ਹਰ ਦੂਜੇ ਸਕਿੰਟ ਬਾਅਦ ਇਮੇਜ ਚੇਂਜ ਹੋ ਜਾਂਦਾ ਆ, ਹਰ ਇੱਕ ਸਕਿੰਟ, ਦੋ ਸਕਿੰਟ, ਵੱਧ ਤੋਂ ਵੱਧ 3 ਸਕਿੰਟ ਤੱਕ ਕੋਈ ਵੀ, ਤੁਸੀਂ ਜਦੋਂ ਖਾਸ ਕਰਕੇ ਗੋਰਿਆਂ ਦੇ ਵੀ ਗਾਣੇ ਦੇਖਦੇ ਹੋ, 3 ਸਕਿੰਟ ਤੋਂ ਵੱਧ ਕੋਈ ਵੀ ਜਿਹੜੀ ਵੀਡੀਓ ਚੱਲ ਰਹੀ ਆ ਉਹ ਇੱਕ ਐਂਗਲ ਤੋਂ ਹਟ ਕੇ ਕੋਈ ਹੋਰ ਐਂਗਲ, ਕੁਝ ਹੋਰ ਚੇਂਜ ਹੁੰਦੀ ਆ, ਕਿਉਂਕਿ ਦੈਟਸ ਵਟ ਦ ਬ੍ਰੇਨ ਵਾਂਟਸ, ਅਤੇ ਉਹ ਉਸ ਚੀਜ਼ ਨੂੰ ਫੀਡ ਕਰ ਰਹੇ ਆ। ਸੋ ਉਹ ਕੀ ਹੋ ਜਾਂਦਾ, ਉਹ ਓਵਰਲੋਡ ਕਰ ਰਹੇ ਆ ਦਿਮਾਗ ਨੂੰ। ਇੱਥੇ ਓਵਰਲੋਡ ਕਰਨ ਦੀ ਗੱਲ ਨਹੀਂ, ਆਪਾਂ ਸਿਰਫ ਦਿਮਾਗ ਦੀ ਬੇਸਿਕ ਬਣਤਰ ਦੀ ਗੱਲ ਕਰ ਰਹੇ ਹਾਂ ਕਿ ਦਿਮਾਗ ਕਿਸ ਚੀਜ਼ ਨਾਲ ਜੀਂਦਾ ਆ, ਕਿਹੜੀ ਚੀਜ਼ ਉਹਨੂੰ ਚਾਹੀਦੀ ਆ। ਜਦੋਂ ਤੁਸੀਂ ਉਹ ਚੀਜ਼ ਉਹ ਤੋਂ ਖੋਹ ਲੈਂਦੇ ਹੋ ਤਾਂ ਉਹਨੂੰ ਲੈਣ ਦੀ ਕੋਸ਼ਿਸ਼ ਕਰਦਾ, ਜੇ ਬਾਹਰੋਂ ਨਹੀਂ ਮਿਲਦੀ ਤਾਂ ਅੰਦਰੋਂ ਹੀ ਪ੍ਰੋਡਿਊਸ ਕਰਨ ਲੱਗ ਪੈਂਦਾ ਆ। ਜਦੋਂ ਬ੍ਰੇਨਸ ਦਾ ਸੈਲਸ ਤੁਹਾਡੀਆਂ ਬੋਰ ਹੋਣ ਲੱਗ ਜਾਂਦੀਆਂ ਇੱਕੋ ਚੀਜ਼ ਨੂੰ ਸੁਣ ਕੇ, ਇਹਨੂੰ ਕਹਿੰਦੇ ਆ ਨਿਊਰਲ ਹੈਬਿਚੁਏਸ਼ਨ। ਸੋ ਆਫਟਰ ਰਿਪੀਟਿੰਗ ਦ ਸੇਮ ਸਿਲੇਬਸ ਯੂਰ ਬ੍ਰੇਨ ਇਫੈਕਟਿਵਲੀ ਮਿਊਟਸ ਦ ਮੰਤਰਾ। ਫਿਰ ਉਹ ਕੀ ਕਰਦਾ ਕਿ ਦਿਮਾਗ ਦਾ ਧਿਆਨ ਜਿਹੜਾ ਸ਼ੁਰੂ ਸ਼ੁਰੂ ਵਿੱਚ ਲੱਗੇਗਾ, ਜੋ ਮੰਨ ਲਓ ਆਪਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪ ਰਹੇ ਹਾਂ, 1 ਮਿੰਟ ਲੱਗੇਗਾ, 2 ਮਿੰਟ ਲੱਗੇਗਾ ਜਾਂ ਕਿਸੇ ਦਾ 3 ਮਿੰਟ ਲੱਗੇਗਾ, ਉਸ ਤੋਂ ਬਾਅਦ 'ਚ ਕੀ ਹੋਏਗਾ, ਹੌਲੀ ਹੌਲੀ 5 ਮਿੰਟ ਬਾਅਦ ਇਹ ਜਿਹੜਾ ਬ੍ਰੇਨ ਆ ਬੋਰ ਹੋ ਜਾਏਗਾ ਅਤੇ ਧਿਆਨ ਤੁਹਾਡਾ ਉੱਥੇ ਨਹੀਂ ਰਹੇਗਾ, ਫਿਰ ਦਿਮਾਗ ਹੋਰ ਕਿਸੇ ਪਾਸੇ ਦੌੜ ਜਾਏਗਾ। ਆਮ ਕਰਕੇ ਸੰਗਤ ਦਾ ਇਹ ਹੀ ਸਵਾਲ ਹੁੰਦਾ ਕਿ ਜਦੋਂ ਮੈਂ ਸਿਮਰਨ ਕਰਦਾ ਮੇਰਾ ਧਿਆਨ ਨਹੀਂ ਟਿਕਦਾ, ਜਦੋਂ ਮੈਂ ਪਾਠ ਕਰਦਾ ਮੇਰਾ ਧਿਆਨ ਨਹੀਂ ਟਿਕਦਾ, ਕਿਉਂ? ਕਿਉਂਕਿ ਦਿਮਾਗ ਦਾ ਕੰਮ ਹੀ ਨਹੀਂ ਹੈਗਾ ਵੀ ਇੱਕੋ ਹੀ ਚੀਜ਼ 'ਤੇ ਧਿਆਨ ਰੱਖੀ ਜਾਣਾ ਇਸ ਤਰੀਕੇ ਦੇ। ਨਾਲ ਤੁਸੀਂ ਦਿਮਾਗ ਤੋਂ ਉਹ ਕੰਮ ਕਰਾ ਰਹੇ ਹੋ ਜਿਸ ਕੰਮ ਵਾਸਤੇ ਰੱਬ ਨੇ ਇਹਨੂੰ ਕਰਨ ਵਾਸਤੇ ਬਣਾਇਆ ਹੀ ਨਹੀਂ ਸੀ। ਸੋ ਹੁੰਦਾ ਕੀ ਹੈ, ਯੋਰ ਬ੍ਰੇਨ ਐਕਚੁਅਲੀ ਟ੍ਰੀਟਸ ਦਿਸ ਦ ਮੰਤਰਾ ਦੈਟ ਯੂਅਰ ਚੈਂਟਿੰਗ ਲਾਈਕ ਅ ਬੈਕਗ੍ਰਾਊਂਡ ਸਟੈਟਿਕ ਮਿਊਜ਼ਿਕ। ਜਿਵੇਂ ਆਪਾਂ ਬੈਠੇ ਹਾਂ, ਕੋਈ ਗੱਲਬਾਤ ਕਰ ਰਹੇ ਹੋ, ਮੰਨ ਲਓ ਪਿੱਛੇ ਕੋਈ ਪੱਖਾ ਚੱਲ ਰਿਹਾ ਆ, ਕੋਈ ਕੁਝ ਹੋ ਰਿਹਾ, ਸ਼ੁਰੂ ਸ਼ੁਰੂ 'ਚ ਤੁਹਾਨੂੰ ਉਹ ਆਵਾਜ਼ ਸੁਣਦੀ ਆ, ਪਰ ਕਈ ਵੇਲੇ ਮੰਨ ਲਓ ਤੁਸੀਂ ਟੀਵੀ ਦੇਖ ਰਹੇ ਆ ਜਾਂ ਕੁਛ ਕਰ ਰਹੇ ਆ, ਉਹ ਜਿਹੜੀ ਆਵਾਜ਼ ਆ ਫਿਲਟਰ ਆਊਟ ਹੋ ਜਾਂਦੀ ਆ, ਉਹਦੇ ਵਿੱਚ ਧਿਆਨ ਨਹੀਂ ਰਹਿੰਦਾ ਤੁਹਾਡਾ। ਕਈ ਵਾਰ ਤੁਸੀਂ ਇਹੋ ਜਿਹਾ ਐਕਸਪੀਰੀਅੰਸ ਕੀਤਾ ਹੋਏਗਾ, ਗਾਂਹ ਤੋਂ ਹੋਰ ਨੋਟ ਕਰੋਗੇ। ਕੀ ਹੁੰਦਾ ਹੈ ਕਿ ਦਿਮਾਗ ਜਿਹੜਾ ਉਸ ਚੀਜ਼ ਤੋਂ ਆਪਣੇ ਆਪ ਨੂੰ ਫਿਲਟਰ ਕਰ ਲੈਂਦਾ ਕਿ ਇਹ ਤਾਂ ਸੇਮ ਚੀਜ਼ ਹੋ ਹੀ ਜਾਂਦੀ ਹੈ, ਇਹਦੇ ਵੱਲ ਕੀ ਧਿਆਨ ਦੇਣਾ, ਹੁਣ ਕੁਝ ਹੋਰ ਨਵਾਂ ਕਰੀਏ। ਇਹਨੂੰ ਕੀ ਕਹਿੰਦੇ, ਇਹਨੂੰ ਕਹਿੰਦੇ ਦੀ ਮਿਊਟਿੰਗ ਇਫੈਕਟ, ਠੀਕ ਹੈ ਨਾ। ਸੋ ਬੇਸਿਕਲੀ ਜਦੋਂ ਬ੍ਰੇਨ ਕੰਪਿਊਟਰਲੀ ਹੈਬਿਚੁਏਟ ਹੋ ਜਾਂਦਾ ਤਾਂ ਉਹ ਚੀਜ਼ ਫਿਲਟਰ ਆਊਟ ਕਰ ਦਿੰਦਾ, ਫਿਰ ਸਾਡਾ ਮਨ ਹੋਰ ਕੇ ਪਾਸੇ ਦੌੜਦਾ ਆ। ਸੋ ਪਰ ਜਦੋਂ ਅਸੀਂ ਪਾਠ ਵੀ ਕਰਦੇ ਹਾਂ ਉਦੋਂ ਕਿਉਂ ਹੁੰਦਾ, ਕਿਉਂਕਿ ਪਾਠ ਦੇ ਵਿੱਚ ਸਾਡੀ ਸੁਰਤ ਨਹੀਂ ਜੁੜਦੀ, ਕਿਉਂਕਿ ਪਾਠ ਹੈਗਾ ਆ ਗੁਰਬਾਣੀ ਦੇ ਨਾਲ, ਗੁਰੂ ਦੇ ਨਾਲ, ਮਨ ਦੇ ਨਾਲ ਗੱਲਾਂ ਕਰਦੇ ਹਾਂ। ਜਦੋਂ ਆਪਾਂ ਗੱਲਾਂ ਕਰਦੇ ਹਾਂ ਫਿਰ ਨਹੀਂ ਮਨ ਸਾਡਾ ਕਿਤੇ ਵੀ ਜਾਂਦਾ, ਫਿਰ ਉਸ ਗੱਲਾਂ ਦੇ ਵਿੱਚ ਰੁੱਝਿਆ ਹੁੰਦਾ ਆ। ਜਦੋਂ ਤੁਸੀਂ ਗੁਰਬਾਣੀ ਵਿਚਾਰ ਕੇ ਪੜ੍ਹਦੇ ਹਾਂ, ਗੁਰਬਾਣੀ ਦੇ ਅਰਥਾਂ ਨੂੰ ਧਿਆਨ ਵਿੱਚ ਰੱਖ ਕੇ ਪੜ੍ਹਦੇ ਹਾਂ, ਫਿਰ ਤੁਹਾਡਾ ਦਿਮਾਗ, ਤੁਹਾਡਾ ਜਿਹੜਾ ਮਾਇੰਡ ਹੈ ਉਹ ਭੱਜੇਗਾ ਨਹੀਂ, ਉਹ ਬਾਣੀ 'ਚ ਟਿਕੇਗਾ। ਪਰ ਜਦੋਂ ਤੁਸੀਂ ਬਾਣੀ ਨੂੰ ਕੇਵਲ ਇੱਕ ਮੰਤਰ ਵਾਂਗੂ, ਸਾਊਂਡਸ ਵਾਂਗੂ ਬਸ ਰਿਪੀਟ ਕਰੀ ਜਾ ਰਹੇ ਹੋ, ਦਿਮਾਗ ਉਹਦੇ ਵਿਚਾਰਾਂ ਨੂੰ ਪਕੜ ਨਹੀਂ ਰਿਹਾ, ਉਹਨੂੰ ਹਰ ਲਾਈਨ ਦੇ ਵਿੱਚ ਕੋਈ ਨਵੀਂ ਗੱਲ ਕਰਨ ਨੂੰ ਨਹੀਂ ਮਿਲ ਰਹੀ, ਕੋਈ ਸੁਣਨ ਨੂੰ ਨਹੀਂ ਮਿਲ ਰਹੀ, ਤਾਂ ਉਹ ਬੋਰ ਹੋ ਜਾਂਦਾ ਹੈ। ਇਸੇ ਕਰਕੇ ਪਾਠ ਕਰਦੇ ਸਮੇਂ ਦਿਮਾਗ ਭੱਜ ਜਾਂਦਾ ਹੈ। ਇਹ ਨੈਚੁਰਲ ਚੀਜ਼ ਹੈ ਦਿਮਾਗ ਦੀ, ਉਹਨੇ ਨਹੀਂ ਟਿਕਣਾ। ਧੱਕੇ ਨਾਲ ਲਿਆ ਕੇ ਤੁਸੀਂ ਫਿਰ ਉਹ ਆਵਾਜ਼ ਸੁਣਾਉਣ ਦੀ ਕੋਸ਼ਿਸ਼ ਕਰੋਗੇ, ਉਹਨੇ ਫਿਰ ਭੱਜ ਜਾਣਾ ਹੈ। ਇਹੀ ਚੀਜ਼ ਹੁੰਦੀ ਆ ਜਦੋਂ ਅਸੀਂ ਇਸ ਤਰ੍ਹਾਂ ਸਿਮਰਨ ਕਰਦੇ ਹਾਂ ਜਾਂ ਕਰਦੇ ਹਾਂ, ਕਿਉਂਕਿ ਆਪਣੇ ਦਿਮਾਗ ਨੂੰ ਜੋ ਚੀਜ਼ ਉਹਦੀ ਚਾਹੀਦੀ ਸੀ ਉਹ ਤੋਂ ਅਸੀਂ ਡਿਪਰਾਈਵ ਕਰ ਰਹੇ ਹਾਂ। ਸੋ ਬੇਸਿਕਲੀ ਵਟ ਹੈਪਨਸ ਇਜ਼ ਯੋਰ ਬ੍ਰੇਨ ਇਜ਼ ਸਡਨਲੀ ਲੈਫਟ ਇਨ ਅ ਸਟੇਟ ਆਫ ਫੰਕਸ਼ਨਲ ਸੈਂਸਰੀ ਡੈਪਰੇਸ਼ਨ, ਈਵਨ ਦੋ ਯੂ ਆਰ ਡੂਇੰਗ ਪਾਠ, ਈਵਨ ਦੋ ਯੂ ਆਰ ਡੂਇੰਗ ਵਾਹਿਗੁਰੂ ਸਿਮਰਨ, ਕਰਦਿਆਂ ਹੋਇਆਂ ਵੀ ਸੈਂਸਰੀ ਡੈਪਰੇਸ਼ਨ ਦਾ ਸ਼ਿਕਾਰ ਤੁਹਾਡਾ ਦਿਮਾਗ ਹੋ ਜਾਂਦਾ ਹੈ, ਕਿਉਂਕਿ ਤੁਸੀਂ ਜੇ ਪਾਠ ਪੜ੍ਹ ਰਹੇ ਹਾਂ ਉਸ ਤਰੀਕੇ ਨਾਲ ਨਹੀਂ ਪੜ੍ਹ ਰਹੇ ਜਿਸ ਤਰੀਕੇ ਨਾਲ ਸਾਨੂੰ ਬਾਣੀ ਪੜ੍ਹਨੀ ਚਾਹੀਦੀ ਸੀਗੀ, ਗੁਰਬਾਣੀ ਦੇ ਅਰਥਾਂ ਨੂੰ ਸਮਝ ਕੇ ਗੁਰੂ ਨਾਲ ਗੱਲਾਂ ਕਰਨੀਆਂ ਸੀ। ਸੋ ਜਦੋਂ ਬ੍ਰੇਨ ਡਿਪਰਾਈਵ ਹੋ ਜਾਂਦਾ ਆ ਫਿਰ ਹੋਰ ਪਾਸੇ ਭੱਜਦਾ ਆ, ਤੇ ਜੇ ਤੁਸੀਂ ਅੱਖਾਂ ਬੰਦ ਕੀਤੀਆਂ, ਕੁਝ ਹੋਰ ਨਹੀਂ ਦੇਖ ਰਿਹਾ, ਕੁਝ ਨਹੀਂ ਸੁਣ ਰਿਹਾ, ਬਾਹਰੋਂ ਕੁਝ ਨਹੀਂ ਮਿਲ ਰਿਹਾ, ਫਿਰ ਉਹ ਆਪਣੇ ਆਪ ਕੁਝ ਨਾ ਕੁਝ ਕ੍ਰੀਏਟ ਕਰਦਾ ਆ। ਫਿਰ ਤੁਹਾਨੂੰ ਚੀਜ਼ਾਂ ਸੁਣਨ ਲੱਗ ਪੈਂਦੀਆਂ ਨੇ, ਫਿਰ ਤੁਹਾਨੂੰ ਚੀਜ਼ਾਂ ਦਿਸਣ ਲੱਗ ਪੈਂਦੀਆਂ ਨੇ, ਅੱਖਾਂ ਖੁੱਲੀਆਂ ਤੇ ਵੀ ਦਿਸਣ ਲੱਗ ਪੈਂਦੀਆਂ ਨੇ। ਇਹ ਨਹੀਂ ਕਿ ਅੱਖਾਂ ਬੰਦ ਆ, ਅੱਖਾਂ ਖੁੱਲੀਆਂ ਤੇ ਵੀ ਦਿਸਣ ਲੱਗ ਪੈਂਦੀਆਂ ਨੇ। ਹੁਣ ਇਹੋ ਜਿਹੀਆਂ ਬਿਮਾਰੀਆਂ ਹੈਗੀਆਂ ਨੇ, ਸਕਿਜ਼ੋਫਰੇਨੀਆ ਹੋਇਆ, ਸਕਿਜ਼ੋਫਰੇਨੀਆ ਦੇ ਵਿੱਚ ਤੁਸੀਂ ਸਰਚ ਕਰੋਗੇ ਲੋਕਾਂ ਨੂੰ ਕੀ ਹੋਇਆ ਕਿ ਆਵਾਜ਼ਾਂ ਸੁਣਦੀਆਂ ਨੇ, ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਸੁਣਦੀਆਂ ਨੇ। ਹੋਰ ਜਿਹੜੀਆਂ ਬਿਮਾਰੀਆਂ ਨੇ, ਇੱਥੋਂ ਤੱਕ ਜੇ ਲੋਕਾਂ ਨੂੰ ਕੋਈ ਚੀਜ਼ ਕਿਸੇ ਨੂੰ ਕੋਈ ਭੂਤ ਦਿਸਦਾ, ਕਿਸੇ ਨੂੰ ਕੋਈ ਡਾਇਨਾਸੌਰ ਦਿਸਣ ਲੱਗ ਪੈਂਦਾ, ਕਿਸੇ ਨੂੰ ਕੋਈ ਮੌਨਸਟਰ ਦਿਸਣ ਲੱਗ ਪੈਂਦਾ, ਇੱਥੋਂ ਤੱਕ ਇਹੋ ਜਿਹੇ ਕੇਸ ਪੜੇ ਆ ਕਿ ਜਿਨ੍ਹਾਂ ਦੇ ਵਿੱਚ ਬੰਦਾ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਂਦਾ, ਆਪਣੇ ਆਪ ਨੂੰ ਹਰਟ ਕਰ ਦਿੰਦਾ, ਕਹਿੰਦਾ ਨਹੀਂ ਮੈਂ ਤਾਂ ਬਚਾ ਰਿਹਾ ਸੀ, ਮੈਨੂੰ ਆਹ ਜਾਨਵਰ ਆ ਕੇ ਮਾਰਨ ਲੱਗਾ ਸੀ, ਉਹਨੂੰ ਇੱਕਦਮ ਰੀਅਲ ਲੱਗਦਾ ਆ, ਪਰ ਉਹ ਜਾਨਵਰ ਕੋਈ ਹੁੰਦਾ ਨਹੀਂ ਉੱਥੇ, ਉਹ ਸਿਰਫ ਉਹਦਾ ਬ੍ਰੇਨ ਪ੍ਰੋਡਿਊਸ ਕਰ ਰਿਹਾ ਉਹ ਚੀਜ਼ ਉਹਨੂੰ ਦਿਖਾਉਣ ਵਾਸਤੇ। ਸੋ ਇਹ ਇੱਥੇ ਇੱਕ ਮੈਨੂੰ ਹੁਣ ਐਗਜੈਕਟਲੀ ਨਹੀਂ ਯਾਦ, ਪਰ ਇੱਕ ਵਾਰੀ ਪੜ੍ਹ ਰਿਹਾ ਸੀ, ਕਿਸੇ ਨੇ ਤਾਂ ਆਪਣੇ ਚਾਕੂ ਵੀ ਮਾਰ ਲਿਆ ਸੀ, ਚਾਕੂ ਕੱਢ ਕੇ ਜਾਨਵਰ ਨੂੰ ਮਾਰਨ ਲੱਗਾ ਤਾਂ ਉਹਦੇ ਆਪਣੇ ਵੱਜ ਗਿਆ, ਪਰ ਹੈ ਕੋਈ ਨਹੀਂ ਸੀ, ਸਿਰਫ ਬਿਲੋਮ ਬ੍ਰੇਨ ਦੀ ਹਲੂਸੀਨੇਸ਼ਨ ਸੀਗੀ। ਸੋ ਬੇਸਿਕਲੀ ਜਿਹੜਾ ਬ੍ਰੇਨ ਦਾ ਮੈਕਨਿਜ਼ਮ ਆ, ਵਟ ਹੈਪਨਸ ਇਜ਼ ਵੈਨ ਯੂ ਡਿਪਰਾਈਵ ਯੂਰ ਬ੍ਰੇਨ ਆਫ ਸੈਂਸਰੀ ਇਨਪੁੱਟ, ਯੂਰ ਆਡੀਟਰੀ ਕੋਰਟੈਕਸ ਪੈਨਿਕਸ ਬਿਕਾਜ਼ ਇਟਸ ਰਿਸੀਵਿੰਗ ਜ਼ੀਰੋ ਨਿਊ ਇਨਫੋਰਮੇਸ਼ਨ ਫਰੋਮ ਆਊਟਸਾਈਡ ਵਰਲਡ ਵਿਚ ਇਟ ਵਾਸ ਡਿਜ਼ਾਈਨਡ ਟੂ ਡੂ। ਸੋ ਇਟ ਸਟਾਰਟਸ ਹਲੂਸੀਨੇਟਿੰਗ ਕੰਪਲੈਕਸ ਮਿਊਜ਼ਿਕ ਟ੍ਰੈਕਸ ਜਸਟ ਟੂ ਫਿਲ ਦੀ ਐਮਟੀ ਸਪੇਸ। ਮੈਂ ਵਿੱਚ ਕੋਸ਼ਿਸ਼ ਅੱਜ ਇੰਗਲਿਸ਼ ਦੇ ਵਿੱਚ ਕੀਤਾ, ਕਿਉਂਕਿ ਖਾਸ ਕਰਕੇ ਮੈਂ ਚਾਹੁੰਦਾ ਜਿਹੜੇ ਜਦੋਂ ਆਪਾਂ ਯੂਟਿਊਬ 'ਤੇ ਚਾੜਨੀ ਹੈ ਵੀਡੀਓ, ਜਿਹੜੀ ਆਪਣੀ ਨਵੀਂ ਜਨਰੇਸ਼ਨ ਆ ਉਹ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝ ਸਕੇ ਅਤੇ ਉਹ ਇਸ ਚੀਜ਼ ਨੂੰ ਪੜ੍ਹ ਵੀ ਸਕਦੀ ਹੈ, ਖੁਦ ਰਿਸਰਚ ਕਰ ਸਕਦੀ ਹੈ, ਤਾਂ ਕਿ ਉਹ ਇਸ ਜਾਲ ਦੇ ਵਿੱਚੋਂ ਬਚ ਜਾਵੇ, ਸਾਡੀ ਆਉਣ ਵਾਲੀ ਪੀੜ੍ਹੀ ਨਾ ਇਸ ਚੱਕਰ 'ਚ ਫਸ ਜਾਵੇ, ਠੀਕ ਹੈ ਨਾ। ਸਾਨੂੰ ਇੰਝ ਲੱਗਦਾ ਆ ਕਿ ਸਾਨੂੰ ਕੋਈ ਚਾਬੀ ਦਿੱਤੀ ਜਾ ਰਹੀ ਹੈ, ਕੋਈ ਸਪਿਰਚੁਅਲ ਐਲੀਵੇਸ਼ਨ ਸਾਡੀ ਕਰਾਈ ਜਾ ਰਹੀ ਹੈ, ਪਰ ਐਕਚੁਅਲੀ ਤੁਹਾਡਾ ਤੁਹਾਨੂੰ ਇਸ ਸੰਸਾਰ ਦੇ ਵਿੱਚ, ਇਸ ਦੁਨੀਆਂ ਦੇ ਵਿੱਚ, ਪਰਿਵਾਰ ਦੇ ਵਿੱਚੋਂ ਜਿਹੜਾ ਕੰਮ ਗੁਰਮਤ ਨੇ ਕਰਨ ਨੂੰ ਕਿਹਾ ਸੀ, ਉਸ ਕੰਮ ਦੇ ਵਿੱਚੋਂ ਇਜੈਕਟ ਬਟਨ ਤੁਹਾਡਾ ਦਬਾਇਆ ਜਾ ਰਿਹਾ ਵੀ ਬਾਹਰ ਨਿਕਲ ਜਾਓ ਇੱਥੋਂ। ਤੇ ਬਾਰ ਬਾਰ ਇਹ ਗੱਲ ਕਹੀ ਜਾਂਦੀ, ਨਹੀਂ ਜੀ ਸੇਵਾ ਕਰਨ ਨਾਲ ਤਾਂ ਕੁਛ ਨਹੀਂ ਹੋਣਾ, ਨਹੀਂ ਜੀ ਭਲਾਈ ਦੇ ਕੰਮ ਕਰਨ ਨਾਲ ਤਾਂ ਕੁਛ ਨਹੀਂ ਹੋਣਾ, ਉਹ ਵੀਡੀਓ ਤੁਹਾਡੇ ਨਾਲ ਸਾਂਝੇ ਕਰ ਦਾਂਗੇ ਜਾਂ ਆਪਾਂ ਇਸ ਵੀਡੀਓ ਯੂਟਿਊਬ ਤੇ ਪਾ ਦਾਂਗੇ। ਕਿਉਂ ਨਹੀਂ ਹੋਣਾ? ਕਹਿੰਦੇ ਨਹੀਂ, ਇਹ ਤਾਂ ਨਹੀਂ ਹੈਗਾ, ਸਿਰਫ ਤੁਸੀਂ ਬੈਠ ਕੇ ਉਹ ਸਾਊਂਡ ਸੁਣਨੀ ਆ ਬਸ। ਕੀ ਕੀਤਾ? ਗੁਰਮਤ ਦੇ ਅਸਲੀ ਮੈਸੇਜ ਤੋਂ ਇਜੈਕਟ ਬਟਨ ਤੁਹਾਡੇ ਦਿਮਾਗ ਦੇ ਵਿੱਚੋਂ ਦਬਾ ਕੇ ਉਸ ਚੀਜ਼ ਨੂੰ ਬਾਹਰ ਕੱਢ ਦਿੱਤਾ। ਇੱਕ ਗੱਲ ਹੋਰ ਰਿਸਰਚ ਦੇ ਵਿੱਚੋਂ ਸਾਹਮਣੇ ਆਈ ਆ, ਉਹ ਇਹ ਆਈ ਆ ਕਿ ਜਿਹਨਾਂ ਲੋਕਾਂ ਨੂੰ ਆਵਾਜ਼ਾਂ ਸੁਣਦੀਆਂ ਨੇ, ਚੀਜ਼ਾਂ ਦਿਸਦੀਆਂ ਨੇ, ਜਾਂ ਜਿਹੜੇ ਲੋਕ ਇਹਨਾਂ ਡੇਰਿਆਂ ਦੇ ਸ਼ਿਕਾਰ ਬਣ ਜਾਂਦੇ ਨੇ, ਇਹਨਾਂ ਡੇਰਿਆਂ ਦੇ ਵਿੱਚ ਜਾਂਦੇ ਨੇ, ਮੈਜੋਰਿਟੀ ਉਹ ਕਿਹੜੇ ਲੋਕ ਹੁੰਦੇ ਨੇ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਠੀਕ ਹੈ ਨਾ, ਜਿਹਨਾਂ ਦੀ ਲਾਈਫ ਦੇ ਵਿੱਚ ਕੋਈ ਨਾ ਕੋਈ ਡਿਪਰੈਸਿਵ ਚੀਜ਼ਾਂ ਹੋਈਆਂ ਨੇ, ਜਿਹੜੇ ਫੈਮਿਲੀ ਦੇ ਵਿੱਚ ਕੋਈ ਚੱਜ ਨਾਲ ਉਹਨਾਂ ਦੀ ਉਹ ਗੱਲਬਾਤ ਨਹੀਂ ਹੈਗੀ, ਇਹੋ ਜਿਹੇ ਲੋਕ ਆਡੀਟੋਰੀ ਵਿਜੂਅਲ ਮਿਊਜ਼ਿਕ ਹੈਲੂਸੀਨੇਸ਼ਨ ਦੇ ਸ਼ਿਕਾਰ ਬਣਦੇ ਨੇ, ਅਤੇ ਇਹੋ ਜਿਹੇ ਲੋਕ ਫਿਰ ਖੁਸ਼ੀ ਲੈਣ ਵਾਸਤੇ, ਉਹ ਖੁਸ਼ੀ ਪ੍ਰਾਪਤ ਕਰਨ ਵਾਸਤੇ ਜਿਹੜੀ ਉਹਨਾਂ ਨੂੰ ਪਰਿਵਾਰ 'ਚੋਂ ਨਹੀਂ ਮਿਲ ਰਹੀ, ਆਸੇ ਪਾਸਿਓਂ ਨਹੀਂ ਮਿਲ ਰਹੀ, ਉਹ ਘਰ ਵਿੱਚ ਸੁੱਖ ਚੈਨ ਨਾਲ ਨਹੀਂ ਰਹਿ ਰਹੇ, ਉਹ ਫਿਰ ਇਸ ਚੀਜ਼ ਤੋਂ ਲੱਭਣ ਦੀ ਕੋਸ਼ਿਸ਼ ਕਰਦੇ ਨੇ, ਇਹੋ ਜਿਹੇ ਵਨਰੇਬਲ ਜਿਹੜੇ ਇੰਡੀਵਿਜੂਅਲਸ ਹੈਗੇ ਨੇ ਇਹਨਾਂ ਬਾਬਿਆਂ ਦੇ ਧੱਕੇ ਚੜ੍ਹ ਜਾਂਦੇ ਨੇ। ਜੇ ਕੋਈ ਮੇਰਾ ਵੀਰ ਜਾਂ ਭੈਣ ਸੁਣ ਰਿਹਾ ਆ, ਇਹਨੂੰ ਓਪਨ ਮਾਈਂਡ ਨਾਲ ਸੁਣਿਓ, ਅਤੇ ਤੁਸੀਂ ਕਿਸੇ ਡੇਰੇ ਦੇ ਵਿੱਚ ਜਾ ਕੇ ਇਹੋ ਜਿਹੇ ਕਰਮ ਕਰ ਰਹੇ ਹੋ, ਪਹਿਲਾਂ ਤਾਂ ਆਪਣਾ ਵਿਸ਼ਲੇਸ਼ਣ ਕਰੋ ਕਿ ਤੁਹਾਡੇ ਉੱਤੇ ਇਹਦੇ ਵਿੱਚੋਂ ਕੋਈ ਚੀਜ਼ ਤਾਂ ਲਾਗੂ ਤਾਂ ਨਹੀਂ ਹੋ ਰਹੀ। ਫਿਰ ਤੁਸੀਂ ਮੇਰੀ ਗੱਲ ਨਾ ਮੰਨੋ, ਜੇ ਮੈਂ ਕਹਾਂ ਕਿ ਤੁਸੀਂ ਸਿਰਫ ਮੇਰੀ ਗੱਲ ਮੰਨ ਕੇ ਕਿਸੇ ਬਾਬੇ ਤੋਂ ਪਿੱਛੇ ਹਟ ਜਾਓ, ਤਾਂ ਫਿਰ ਮੈਂ ਵੀ ਗਲਤ ਹੋਵਾਂਗਾ। ਅਸੀਂ ਕਹਿੰਦੇ ਹਾਂ ਦਿਮਾਗ ਖੋਲੋ ਅਤੇ ਖੁਦ ਪੜ੍ਹੋ, ਖੁਦ ਰਿਸਰਚ ਕਰੋ, ਖੁਦ ਸਮਝੋ, ਤੁਸੀਂ ਖੁਦ ਇਸ ਚੀਜ਼ ਦੀ ਸਟੱਡੀ ਕਰੋ, ਪਹਿਲਾਂ ਤੁਸੀਂ ਖੁਦ ਸਟੱਡੀ ਕਰੋ ਕਿ ਜਿਹੜੇ ਇਹ ਡੇਰਾਵਾਦ ਨੇ ਜਿਹੜੀਆਂ ਚੀਜ਼ਾਂ ਕਿਵੇਂ ਲੋਕਾਂ ਨੂੰ ਆਪਣੇ ਕਬਜ਼ੇ 'ਚ ਕਰਦੇ ਨੇ, ਅਤੇ ਕੀ ਅਸੀਂ ਉਹਨਾਂ ਚੀਜ਼ਾਂ 'ਤੇ ਖਰੇ ਉਤਰ ਰਹੇ ਹਾਂ ਜਿਹਨਾਂ ਚੀਜ਼ਾਂ ਦੇ ਨਾਲ ਲੋਕ ਇਸ ਚੀਜ਼ 'ਚ ਫਸਦੇ ਨੇ, ਕਿ ਸਾਡੇ ਅੰਦਰ ਉਹ ਚੀਜ਼ਾਂ ਹੈ ਕਿ ਨਹੀਂ ਹੈ, ਪਹਿਲਾਂ ਤੁਹਾਨੂੰ ਫਾਇੰਡ ਆਊਟ ਕਰਨਾ ਪਵੇਗਾ। ਉਸ ਤੋਂ ਬਾਅਦ ਵੀ ਤੁਸੀਂ ਆਪਣਾ ਡਿਸੀਜਨ ਖੁਦ ਲੈਣਾ ਆ, ਕਿਉਂਕਿ ਜੇ ਤੁਹਾਨੂੰ ਕੋਈ ਚੰਗੇ ਰਾਹ 'ਤੇ ਜੋੜ ਰਿਹਾ ਆ, ਜੇ ਤੁਹਾਨੂੰ ਕੋਈ ਗੁਰੂ ਨਾਲ ਜੋੜ ਰਿਹਾ, ਕੋਈ ਸਿੱਖੀ ਨਾਲ ਜੋੜ ਰਿਹਾ, ਮੈਨੂੰ ਕੀ ਪ੍ਰੋਬਲਮ ਹੋ ਸਕਦੀ? ਸਾਡਾ ਤਾਂ ਮਨ ਖੁਸ਼ ਹੋਵੇਗਾ, ਸਾਡਾ ਤਾਂ ਮਨ ਆਸ਼ਸ਼ਕਾਰ ਉੱਠੇਗਾ, ਕੋਈ ਤੁਰੇ ਤਾਂ ਸਹੀ ਸਿੱਖੀ ਦੀ ਗੱਲ ਕਰਨ ਵਾਸਤੇ, ਸਿੱਖੀ ਦੀ ਗੱਲ ਕਰਨ ਵਾਸਤੇ ਤਲੀਆਂ 'ਤੇ ਚੱਕਾਂਗੇ। ਪਰ ਕਿਉਂ ਕਰ ਰਹੇ ਹਾਂ? ਕਿਉਂਕਿ ਅਸੀਂ ਸਿੱਖ ਜੋ ਹੈ ਉਹ ਹਰੇਕ ਨੂੰ ਆਪਣਾ ਪਰਿਵਾਰ ਹੀ ਸਮਝਦਾ ਹੈ। ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਭੈਣ ਭਰਾ ਗਲਤ ਚੀਜ਼ਾਂ ਵਿੱਚ ਫਸ ਰਹੇ ਨੇ ਤੇ ਜਾਣ ਬੁੱਝ ਕੇ ਕਿਸੇ ਵੱਲੋਂ ਫਸਾਏ ਜਾ ਰਹੇ ਨੇ, ਉੱਥੇ ਫਿਰ ਇੱਕ ਭਰਾ ਦਾ ਫਰਜ਼ ਬਣਦਾ ਕਿ ਆਪਣੀ ਭੈਣ ਨੂੰ ਜਾਂ ਆਪਣੇ ਭਰਾ ਨੂੰ ਸੁਚੇਤ ਕਰਾਂ ਕਿ ਭਾਈ ਆਹ ਗਲਤ ਰਾਹ ਆ। ਸੋ ਜਿਹੜੀਆਂ ਇਹ ਆਡੀਟੋਰੀ ਹੈਲੂਸੀਨੇਸ਼ਨਸ ਹੁੰਦੀਆਂ ਨੇ, ਉਹਨਾਂ ਦਾ ਇੱਕ ਮੇਨ ਕੌਜ਼ ਇਹ ਵੀ ਹੈਗਾ ਆ ਕਿ ਸਵੀਅਰ ਹੀਅਰਿੰਗ ਲਾਸ, ਜਦੋਂ ਕਿਸੇ ਦੀ ਕੰਨ ਦੇ ਵਿੱਚ ਜਿਹੜੀ ਸੁਣਨ ਵਾਲੀ ਸ਼ਕਤੀ ਹੈ ਉਹ ਘੱਟ ਜਾਵੇ, ਉਹਨੂੰ ਵੀ ਚੀਜ਼ਾਂ ਸੁਣਨ ਲੱਗ ਪੈਂਦੀਆਂ ਨੇ। ਹੁਣ ਬਾਹਰੋਂ ਤਾਂ ਸੁਣਾਈ ਨਹੀਂ ਦੇ ਰਹੀਆਂ ਕਿਉਂਕਿ ਉਹਦੇ ਕੰਨ ਦੇ ਵਿੱਚੋਂ ਉਹ ਸ਼ਕਤੀ ਘੱਟ ਗਈ ਆ। ਜੇ ਕਹਿੰਦੇ ਮੈਨੂੰ ਉੱਚਾ ਸੁਣਾਈ ਦਿੰਦਾ ਆ, ਜਿਹਨੂੰ ਉੱਚਾ ਸੁਣਾਈ ਦਿੰਦਾ ਨਾ, ਉਹਨੂੰ ਫਿਰ ਆਵਾਜ਼ਾਂ ਵੀ ਸੁਣਨ ਲੱਗ ਪੈਂਦੀਆਂ ਨੇ। ਇਹ ਹਰੇਕ ਦੀ ਗੱਲ ਨਹੀਂ ਹੋ ਰਹੀ, ਆਮ ਤੌਰ ਦੇ ਉੱਤੇ ਇਹ ਜਿਹੜਾ ਜਦੋਂ ਕਿਸੇ ਦੀ ਸੁਣਨ ਦੀ ਸ਼ਕਤੀ ਘੱਟ ਜਾਵੇ, ਉੱਚਾ ਸੁਣਨ ਲੱਗ ਪਵੇ, ਕੰਨਾਂ 'ਚ ਕੋਈ ਪ੍ਰੋਬਲਮ ਆ ਗਈ ਆ, ਉਹਨੂੰ ਫਿਰ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਸੁਣਦੀਆਂ, ਉਹਨੂੰ ਕਹਿੰਦੇ ਨੇ ਆਡੀਟੋਰੀ ਚਾਰਲਸ ਬੋਨੇਟ ਸਿੰਡਰਮ। ਤੁਸੀਂ ਇਹ ਚਾਰ ਅੱਖਰ ਪਾ ਕੇ ਨਾ ਸਰਚ ਕਰਕੇ ਦੇਖ ਲਿਓ ਕੀ ਹੁੰਦਾ ਆ। ਉਹਦੇ ਵਿੱਚ ਫਿਰ ਕੀ ਹੁੰਦਾ ਆ ਕਿ ਬੰਦੇ ਨੂੰ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਸੁਣਦੀਆਂ ਨੇ, ਮਿਊਜ਼ਿਕ ਸੁਣਦੇ ਨੇ। ਇੱਕ ਮੈਂ ਯੂਟਿਊਬ 'ਤੇ ਦੇਖ ਰਿਹਾ ਸੀ ਇੱਕ ਗੋਰਾ, ਉਹ ਕਹਿੰਦਾ ਮੈਨੂੰ ਤਾਂ ਇੱਦਾਂ ਲੱਗਦਾ ਵੀ ਮੇਰੇ ਕਮਰੇ ਦੇ ਬਾਹਰ ਕੋਈ ਗੱਲਾਂ ਕਰ ਰਿਹਾ, ਕੋਈ ਮੈਨੂੰ ਆਵਾਜ਼ਾਂ ਮਾਰ ਰਿਹਾ, ਜਾਂ ਮੇਰੇ ਸਾਹਮਣੇ ਬੈਠ ਕੇ ਕੋਈ ਮੇਰੇ ਨਾਲ ਡਾਇਲੋਗ ਕਰ ਰਿਹਾ, ਉਹਨੂੰ ਬਿਲਕੁਲ ਸੁਣ ਰਿਹਾ। ਸੋ ਇੱਥੇ ਮੈਂ ਇਹ ਨਹੀਂ ਕਹਿ ਸਕਦਾ ਕਿ ਜਿਹੜੇ ਵੀਰ ਜਾਂ ਭੈਣ ਕਹਿ ਰਹੇ ਨੇ ਪੋਡਕਾਸਟਾਂ ਦੇ ਉੱਤੇ ਆ ਕੇ ਕਿ ਮੈਂ ਗੁਰੂ ਨਾਨਕ ਪਾਤਸ਼ਾਹ ਨਾਲ ਗੱਲਾਂ ਕੀਤੀਆਂ, ਮੈਂ ਸ਼ਿਵ ਜੀ ਨਾਲ ਗੱਲਾਂ ਕੀਤੀਆਂ, ਮੈਂ ਇਹਦੇ ਨਾਲ ਗੱਲਾਂ ਕੀਤੀਆਂ, ਉਹ ਝੂਠ ਨਹੀਂ ਬੋਲ ਰਹੇ, ਉਹਨਾਂ ਨੇ ਸੱਚੀ ਕੀਤੀਆਂ ਨੇ। ਪਰ ਸੱਚੀ ਕੋਈ ਉੱਥੇ ਬਾਬਾ ਨਾਨਕ ਨਹੀਂ ਆਇਆ ਸੀ, ਸੱਚੀ ਸ਼ਿਵ ਜੀ ਨਹੀਂ ਆਇਆ ਸੀ, ਸੱਚੀ ਕੋਈ ਉਹਨਾਂ ਨੂੰ ਇਸ ਤਰ੍ਹਾਂ ਰੱਬ ਨਹੀਂ ਮਿਲਿਆ ਸੀ, ਉਹਨਾਂ ਦਾ ਦਿਮਾਗ ਹੀ ਉਹਨਾਂ ਨੂੰ ਦਿਖਾ ਰਿਹਾ, ਤੇ ਜੋ ਉਹਨਾਂ ਦੇ ਦਿਮਾਗ ਦੇ ਵਿੱਚ ਫੀਡ ਕੀਤਾ ਗਿਆ ਉਹੀ ਚੀਜ਼ ਉਹ ਐਕਸਪੀਰੀਅੰਸ ਕਰ ਰਹੇ ਆ। ਪਰ ਉਹਨਾਂ ਦਾ ਜਿਹੜਾ ਐਕਸਪੀਰੀਅੰਸ ਆ ਉਹ ਇੰਨਾ ਰੀਅਲ ਲੱਗਦਾ ਉਹਨਾਂ ਨੂੰ ਕਿ ਉਹਨੂੰ ਝੂਠ ਨਹੀਂ ਮੰਨ ਸਕਦੇ, ਉਹਨਾਂ ਨੂੰ ਬਿਲਕੁਲ ਰੀਅਲ ਲੱਗਦਾ ਹੈ। ਸੋ ਅਸੀਂ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਝੂਠ ਬੋਲ ਰਹੇ ਹੋ, ਪਰ ਤੁਸੀਂ ਇਹ ਦੇਖੋ ਇੱਥੇ ਤੁਹਾਡੇ ਬ੍ਰੇਨ ਨੂੰ ਹਾਈਜੈਕ ਕਰਕੇ ਆਪਾਂ ਅੱਗੇ ਗੱਲ ਕਰਦੇ ਹਾਂ ਕਿਵੇਂ ਸਾਨੂੰ ਮਿਸਲੀਡ ਕੀਤਾ ਜਾ ਰਿਹਾ ਹੈ। ਹੁਣ ਜਦੋਂ ਗੱਲਾਂ ਕਹੀਆਂ ਜਾਂਦੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਕਿ ਬਈ ਘੁੰਗਰੂ ਤੁਹਾਨੂੰ ਸੁਣ ਸੁਣਾਈ ਦੇਣਗੇ, ਜਿਵੇਂ ਪਿਛਲੇ ਹਫ਼ਤੇ ਆਪਾਂ ਵੀਡੀਓ ਤੁਹਾਡੇ ਸਾਹਮਣੇ ਸਾਂਝੀ ਕੀਤੀ ਸੀ, ਤੁਹਾਨੂੰ ਬਾਂਸਰੀ ਸੁਣਾਈ ਦੇਵੇਗੀ, ਤੁਹਾਨੂੰ ਤਬਲਾ ਸੁਣਾਈ ਦੇਵੇਗਾ, ਠੀਕ ਹੈ ਨਾ, ਉਹ ਕੀ ਹੋ ਰਿਹਾ ਆ, ਉੱਥੇ ਤੁਹਾਡੇ ਮਾਇੰਡ ਦੀ ਪ੍ਰਾਈਮਿੰਗ ਕੀਤੀ ਜਾ ਰਹੀ ਆ। ਇਹਨੂੰ ਕਹਿੰਦੇ ਨੇ ਸਾਈਕੋਲੋਜੀਕਲ ਪ੍ਰਾਈਮਿੰਗ, ਐਕਸਪੈਕਟੇਸ਼ਨ ਇੰਡਿਊਸਡ ਹਲੂਸੀਨੇਸ਼ਨਸ। ਜਦੋਂ ਇੱਕ ਗੁਰੂ, ਇਫ ਏ ਗੁਰੂ ਹੈਜ਼ ਐਸਟੈਬਲਿਸ਼ਡ ਏ ਪਾਵਰਫੁਲ ਅਥੋਰੀਟੇਟਿਵ ਐਕਸਪੈਕਟੇਸ਼ਨ, ਮੰਨ ਲਓ ਅਸੀਂ ਕਿਸੇ ਦੇ ਉੱਤੇ ਵਿਸ਼ਵਾਸ ਕਰਨ ਲੱਗ ਪਏ, ਕਿਸੇ ਨੂੰ ਮੰਨਣ ਲੱਗ ਗਏ ਵੀ ਇਹ ਤਾਂ ਬੜਾ ਪਹੁੰਚਾ ਹੋਇਆ ਸੀ, ਉਹਦੀ ਸਤਿਕਾਰ ਕਰਨ ਲੱਗ ਪਏ ਹਾਂ, ਫਿਰ ਕੀ ਹੋਣਾ ਆ ਕਿ ਜਦੋਂ ਉਹਨੇ ਤੁਹਾਨੂੰ ਕੋਈ ਚੀਜ਼ ਦੱਸਣੀ ਕਿ ਤੈਨੂੰ ਆਹ ਸੁਣੇਗਾ, ਤੁਹਾਡੇ ਬ੍ਰੇਨ ਨੇ ਉਹ ਚੀਜ਼ ਐਕਸੈਪਟ ਕਰ ਲੈਣੀ ਆ, ਮੈਨੂੰ ਬਾਬੇ ਨੇ ਕਿਹਾ ਮੈਨੂੰ ਇੱਦਾਂ ਹੋਣਾ ਹੀ ਹੋਣਾ, ਮੈਂ ਹੋਰ ਇਸ ਤਰ੍ਹਾਂ ਕਰਾਂਗਾ, ਹੋਰ ਸਾਹ ਤਾਂ ਠਾਂ ਲਏਗਾ, ਹੋਰ ਇਸ ਤਰ੍ਹਾਂ ਮੰਤਰ ਜਪਾਂਗਾ, ਤਾਂ ਮੈਨੂੰ ਇੱਕ ਦਿਨ ਆਹ ਚੀਜ਼ ਸੁਣਨ ਲੱਗ ਪੈਣੀ ਆ। ਉਹਨੇ ਤੁਹਾਡੇ ਦਿਮਾਗ ਦੇ ਵਿੱਚ ਪਹਿਲਾਂ ਉਹ ਗੱਲ ਪਾ ਦਿੱਤੀ ਆ, ਤੇ ਤੁਸੀਂ ਉਹ ਗੱਲ ਐਕਸੈਪਟ ਕਰ ਲਈ ਹੈ ਕਿਉਂਕਿ ਤੁਹਾਡਾ ਵਿਸ਼ਵਾਸ ਬਣ ਗਿਆ ਸੀ ਉਸ ਬੰਦੇ ਦੇ ਵਿੱਚ। ਹੁਣ ਤੁਹਾਡੇ ਉਸ ਵਿਸ਼ਵਾਸ ਨੇ ਤੁਹਾਡੇ ਸਬਕੌਂਸ਼ੀਅਸ ਦੇ ਵਿੱਚ ਜਿਹੜੀ ਗੱਲ ਬੈਠੀ ਹੋਈ ਆ, ਜਿੱਦਣ ਤੁਹਾਡੇ ਬ੍ਰੇਨ ਨੇ ਉਹ ਮਿਸਫਾਇਰ ਕੀਤਾ, ਉਹ ਅੱਗੇ ਆਪਾਂ ਜਾ ਕੇ ਦੇਖਦੇ ਕਿਵੇਂ ਕਰਦਾ ਬ੍ਰੇਨ ਮਿਸਫਾਇਰ, ਉਦੋਂ ਤੁਹਾਨੂੰ ਉਹੀ ਚੀਜ਼ ਸੁਣਨੀ ਆ, ਉਹੀ ਚੀਜ਼ ਦਿਸਣੀ ਆ ਜਿਹੜੀ ਗੱਲ ਦੀ ਪਹਿਲਾਂ ਤੁਹਾਡੀ ਤੁਹਾਡੇ ਬਾਬੇ ਨੇ ਪ੍ਰਾਈਮਿੰਗ ਕੀਤੀ ਹੋਈ ਆ। ਜੇ ਉਹਨੇ ਕਿਹਾ ਤੈਨੂੰ ਪਹਿਲਾਂ ਫਲੂਟ ਸੁਣੂਗਾ, ਤੈਨੂੰ ਫਲੂਟ ਹੀ ਸੁਣੂਗਾ ਤੁਹਾਨੂੰ ਪਹਿਲਾਂ। ਜੇ ਉਹਨੇ ਕਿਹਾ ਤੈਨੂੰ ਇੱਥੇ ਜਾ ਕੇ ਇੰਨੀ ਵਾਰੀ ਕਰੂੰਗਾ, ਤੈਨੂੰ ਆਹ ਸੋ ਦ ਬ੍ਰੇਨ ਟ੍ਰੀਟਸ ਦਿਸ ਸੁਜੈਸ਼ਨ, ਜਿਹੜਾ ਵੀ ਸੁਜੈਸ਼ਨ ਤੁਹਾਨੂੰ ਬਾਬਾ ਦੇ ਰਿਹਾ, ਦ ਬ੍ਰੇਨ ਇਜ਼ ਟ੍ਰੀਟਿੰਗ ਦੈਟ ਐਜ਼ ਅ ਰਿਲਾਇਬਲ ਪ੍ਰਾਇਰ ਬਰੀਫ ਐਂਡ ਐਕਚੁਅਲੀ ਕੰਸਟਰਕਟਸ ਦ ਪਰਸੈਪਚੁਅਲ ਐਕਸਪੀਰੀਅੰਸਿਸ ਆਫ ਦ ਮਿਊਜ਼ਿਕ ਔਰ ਦ ਵਿਜ਼ੂਅਲਾਈਜ਼ੇਸ਼ਨ ਦੈਟ ਯੂ ਆਰ ਐਕਸਪੀਰੀਅੰਸਿੰਗ. ਸੋ ਇਹ ਕੋਈ ਰੂਹਾਨੀ ਐਕਸਪੀਰੀਅੰਸ ਨਹੀਂ ਹੈ, ਠੀਕ ਹੈ ਨਾ. ਇਹ ਚੀਜ਼ ਪ੍ਰਿਡਿਕਟ ਕੀਤੀ ਜਾ ਸਕਦੀ ਆ, ਇਹ ਸਟੱਡੀਜ਼ ਹੋਈਆਂ ਨੇ, ਪ੍ਰਿਡਿਕਟ ਕੀ ਕੀਤੀ ਜਾ ਸਕਦੀ ਆ ਕਿ ਪ੍ਰਿਡਿਕਟਿਵ ਕੋਡਿੰਗ ਕਹਿੰਦੇ ਆ, ਸਾਈਕੋਲੋਜੀਕਲ ਪ੍ਰਾਈਮਿੰਗ. ਤੁਸੀਂ ਦੱਸ ਸਕਦੇ ਹੋ ਕਿ ਫਲਾਨੇ ਬੰਦੇ ਨੇ ਆਸ ਬੰਦੇ ਨੂੰ ਆਹ ਚੀਜ਼ ਆਖੀ ਸੀ, ਜਦੋਂ ਇਹ ਇਸ ਤਰੀਕੇ ਦੇ ਨਾਲ ਕਰੇਗਾ ਇਹਨੂੰ ਆਹੀ ਚੀਜ਼ ਦਿਸੂਗੀ, ਜਾਂ ਜਿਹੜੀ ਚੀਜ਼ ਉਹਦੇ ਸੁਰਤ ਦੇ ਅੰਦਰ ਪਹਿਲਾਂ ਹੋਵੇਗੀ. ਸੋ ਦੀ ਹਾਈਲੀ ਡਿਵੋਟਡ ਇੰਡੀਵਿਜੁਅਲ ਰਿਸੀਵ ਸੁਜੈਸ਼ਨ ਫਰੋਮ ਐਨ ਅਥੋਰਿਟੀ ਫਿਗਰ, ਦ ਬ੍ਰੇਨ ਓਵਰਵੇਟਸ ਦ ਸਿਮੈਂਟਿਕ ਪ੍ਰਾਇਰ, ਰਾਈਟ. ਦੀ ਐਕਸਪੈਕਟੇਸ਼ਨ ਆਫ ਹੀਅਰਿੰਗ ਅ ਮਿਊਜ਼ਿਕ ਬਿਕਮਸ ਦ ਡੋਮੀਨੈਂਟ ਥੀਮ ਇਨ ਯੋਰ ਬ੍ਰੇਨ, ਐਂਡ ਦ ਬ੍ਰੇਨ ਫੋਰਸਿਸ ਯੋਰ ਆਡੀਟਰੀ ਕੋਰਟੈਕਸ ਟੂ ਜਨਰੇਟ ਦ ਸਾਊਂਡ ਟੂ ਮੈਚ ਦ ਗੁਰੂਜ਼ ਐਗਜ਼ੈਕਟ ਡਿਸਕ੍ਰਿਪਸ਼ਨ. ਹੁਣ ਆਹ ਜਿਹੜੀ ਗੱਲ ਹੈ ਨਾ, ਕਿ ਜਿਹੜੀ ਗੱਲ ਤੁਹਾਨੂੰ ਬਾਬੇ ਨੇ ਕਹਿ ਦਿੱਤੀ, ਜਦੋਂ ਤੁਸੀਂ ਉਹਦੇ ਹਿਸਾਬ ਨਾਲ ਕਰਨ ਲੱਗ ਪਏ, ਤੁਹਾਨੂੰ ਉਹੀ ਚੀਜ਼ ਦਿਸਣੀ ਆ ਤੇ ਸੁਣਨੀ ਆ ਜੋ ਤੁਹਾਡੇ ਗੁਰੂ ਨੇ ਕਹੀ ਆ, ਠੀਕ ਹੈ ਨਾ, ਜੋ ਤੁਹਾਡੇ ਉਸ ਬਾਬੇ ਨੇ ਆਖੀ ਆ, ਕਿਉਂਕਿ ਤੁਹਾਡਾ ਉਹਦੇ ਵਿੱਚ ਵਿਸ਼ਵਾਸ ਆ, ਬ੍ਰੇਨ ਉਹਦੇ ਵਿੱਚ ਬਿਲੀਵ ਕਰਦਾ ਆ, ਤੇ ਬ੍ਰੇਨ ਨੇ ਉਹੀ ਚੀਜ਼ ਪ੍ਰੋਡਿਊਸ ਕਰ ਦੇਣੀ ਆ. ਇਹ ਚੀਜ਼ ਦੀ ਖੋਜ ਤੁਸੀਂ ਕਰਨੀ ਹੋਵੇ ਤੇ ਨੋ ਲੈਟ ਆਲ 2024 ਦੇ ਵਿੱਚ ਸਟੱਡੀ ਹੋਈ ਸੀਗੀ ਤੇ ਐਕਚੁਅਲ ਜਰਨਲ ਦੇ ਵਿੱਚ ਪਬਲਿਸ਼ ਹੋਈ ਆ, ਤੁਸੀਂ ਉਹ ਪੜ੍ਹ ਸਕਦੇ ਹੋ ਸਾਰੀ ਸਟੱਡੀ, ਠੀਕ ਹੈ ਨਾ. ਤੇ ਇੱਕ ਹੋਰ ਕਾਰਨ ਆ, ਜਿਹੜੀਆਂ ਆਵਾਜ਼ਾਂ ਸੁਣਦੀਆਂ ਨੇ ਲੋਕਾਂ ਨੂੰ, ਉਹਦਾ ਕਾਰਨ ਕੀ ਆ, 2014 ਦੇ ਵਿੱਚ ਇੱਕ ਸਟੱਡੀ ਹੋਈ ਸੀ, ਉਹਨੇ ਦੱਸਿਆ ਸੀ ਸੋਸ਼ਲ ਆਈਸੋਲੇਸ਼ਨ, ਜਿਹੜੇ ਬੰਦੇ ਸੋਸ਼ਲ ਸਰਕਲ ਤੋਂ ਦੂਰ ਹੋ ਜਾਂਦੇ ਨੇ, ਜਿਹਨਾਂ ਦਾ ਕੋਈ ਬਾਹਲਾ ਫਰੈਂਡ ਸਰਕਲ ਨਹੀਂ ਹੁੰਦਾ, ਬਾਹਲਾ ਫੈਮਿਲੀ ਦੇ ਨਾਲ ਗੱਲਬਾਤ ਨਹੀਂ ਕਰਦੇ, ਕਿਸੇ ਦੇ ਨਾਲ ਉੱਠਦੇ ਬੈਠਦੇ ਨਹੀਂ, ਸੰਗਤ ਵਿੱਚ ਜਾ ਕੇ ਗੱਲਬਾਤ ਨਹੀਂ ਕਰਦੇ, ਠੀਕ ਹੈ ਨਾ, ਉਹ ਆਪਣੇ ਆਪ ਨੂੰ ਇਕੱਲੇ ਜੇ ਰਹਿਣ ਲੱਗ ਪੈਂਦੇ, ਸੋਸ਼ਲੀ ਆਈਸੋਲੇਟ ਹੋ ਜਾਂਦੇ ਆ, ਉਹਨਾਂ ਬੰਦਿਆਂ ਦਾ ਦਿਮਾਗ ਵੀ ਉਹਨਾਂ ਨੂੰ ਆਵਾਜ਼ਾਂ ਸੁਣਾਉਣ ਲੱਗ ਪੈਂਦਾ, ਉਹਨਾਂ ਨੂੰ ਚੀਜ਼ਾਂ ਦਿਖਾਉਣ ਲੱਗ ਪੈਂਦਾ. ਇਹ 2014 ਵਿੱਚ ਸਟੱਡੀ ਨੇ ਇਹ ਗੱਲ ਪ੍ਰੂਵ ਕੀਤੀ ਆ. ਸੋ ਬੇਸਿਕਲੀ ਜਿਹੜੀ ਆਪਾਂ ਗੱਲ ਕੀਤੀ ਆ, ਦੀ ਵਲਨਰੇਬਲ ਫਾਲ ਪ੍ਰੇ ਟੂ ਸੱਚ ਪ੍ਰੋਪਾਗੈਂਡਾ. ਮੈਜੋਰਟੀ ਆਫ ਦ ਪੀਪਲ ਹੂ ਫਾਲੋ ਸੱਚ ਬਾਬਾਜ਼ ਆਰ ਇੰਡੀਵਿਜੁਅਲਸ ਗੋਇੰਗ ਥਰੂ ਮੰਥਸ ਫੈਮਿਲੀ ਟਰਾਮਾ, ਫਾਈਨੈਂਸ਼ੀਅਲ ਐਂਗਜ਼ਾਇਟੀ, ਹਾਰਟ ਬ੍ਰੇਕਸ, ਡੀਪ ਪੇਨਫੁਲ ਆਈਸੋਲੇਸ਼ਨ, ਵਟਐਵਰ ਦੈਟ ਕਮਸ ਇਨ ਦੇਅਰ ਲਾਈਫ. ਦੇ ਆਰ ਮੋਰ ਪ੍ਰੋਨ ਟੂ ਦਿਸ ਕਾਈਂਡ ਆਫ ਹਲੂਸੀਨੇਸ਼ਨਸ. ਸੋ ਹੁਣ ਹੁੰਦਾ ਕੀ ਹੈ ਕਿ ਸਿਮਰਨਜੀਤ ਸਿੰਘ ਟੋਹਾਣੇ ਵਰਗੇ ਕੀ ਕਹਿੰਦੇ ਆ,
2: ਕੈਨੇਡੀਅਨ ਸਕ੍ਰਿਊ ਪਾਈਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ. ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਊਂਡ ਜਿਵੇਂ ਗੈਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਈਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700.
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ. ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ. ਪੰਜਾਬ ਫਰਨੀਚਰਸ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ.
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ. ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007. ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ. ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਅਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਤੇ ਲੋਹੀਆਂ ਵਰਗੀਆਂ ਵਸਤਾਂ ਉਪਲਬਧ ਹਨ. ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ. ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ, ਸੈਕਿੰਡ ਫਲੋਰ, ਯੂਨਿਟ ਨੰਬਰ 3210-4310-104 ਐਵੀਨਿਊ, ਨਾਰਥ ਈਸਟ ਕੈਲਗਰੀ.
3: प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गराज मटेरियल दे नाल नाल सीडर ते फेंस ते सामान बारे कोई भी जानकारी लैण लई 403-433-5555 जा फिर 403-717-3899 ते संपर्क कर सकते हो। सुंदर लंबर इंडस्ट्रीज दा पता है 3501 23rd Street नॉर्थ ईस्ट कैलगरी। पंजाबी रेडियो 102.7 FM ते प्रसारित होने वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
1: डिवाइन म्यूजिक तुहानू सुनाई दे रहा है पर इहदा मतलब है कि कुछ प्रॉब्लम आ दिमाग दे विच, कोई कैमिकल सही तरीके नाल काम नहीं कर रहे, क्योंकि मेडिकल साइंस तां इस चीज़ दा एक डिफरेंट ही स्टोरी दसदी आ। सो उस तों आपां अगे आ जाइए, इह गल आपां ऑलरेडी कर ली आ कि जिहड़ा इंसान हाई स्ट्रैस दे विच अपनी जिंदगी गुजार रहा आ उह 3 गुणा ज़्यादा उहदे चांस वध जांदे आ इस तरह दीआं हलूसीनेशन चीज़ां सुणन दे, चीज़ां देखण दे। सो इह आम संसार दे विच लोकां दे नाल वापर रहीआं ने, हो रहीआं ने, केवल इंडिया दे विच जां सिखां दे नाल नहीं, होर धर्मां दे लोकां जिहड़े धर्म नूं भी नहीं मानदे, जिहड़े रब नूं भी नहीं मानदे, उहनां नूं भी नाद सुणदा आ, जिहनूं इह नाम कहिंदे आ ना, उहनां नूं भी नाम सुणन लग पैंदा आ जिहड़े रब ते विश्वास ही नहीं कर रहे। सो हुंदा की आ कि स्ट्रैस दे नाल कातों इह चीज़ां वधदीआं ने, जिहड़ी इह स्टेट पैदा हुंदी आ तुहाडे दिमाग दे विच उहनूं साइंस नाम लैंदी आ अबेरेंट सैलियंट स्टेट। इट्स अ न्यूरोलॉजिकल स्टेट टर्निंग इट्स ओन इंटरनल थॉट्स इन टू द साउंड ऑफ म्यूजिकल इंस्ट्रूमेंट्स। सो बेसिकली ਜਿਹੜੇ ਇਹ ਲੋਕ ਹੈਗੇ ਨੇ ਜਿਹੜੇ ਤੁਹਾਨੂੰ ਇਸ ਤਰ੍ਹਾਂ ਦੇ ਰਾਹ ਤੇ ਲਾ ਰਹੇ ਨੇ, ਦੇਅਰ ਨਾਟ ਅ ਸਪਿਰਚੁਅਲ ਗਾਈਡ, ਦੇਅਰ ਪ੍ਰੈਡੇਟਰਸ। ਪ੍ਰੈਡੇਟਰ ਕੀ ਹੁੰਦਾ ਆ ਕਿ ਭਾਈ ਇਹ ਸ਼ਿਕਾਰੀ ਹਨ, ਇਹ ਸਦਮੇ ਨੂੰ ਠੀਕ ਕਰਨ ਵਾਲੇ ਕੋਈ ਗੁਰੂ ਨਹੀਂ ਗੇ, ਕੋਈ ਮਹਾਂਪੁਰਸ਼ ਜਾਂ ਸੰਤ ਨਹੀਂ ਹੈਗੇ, ਇਹ ਸ਼ਿਕਾਰੀ ਨੇ ਜੋ ਇਸ ਗੱਲ ਦਾ ਫਾਇਦਾ ਉਠਾ ਰਹੇ ਨੇ ਕਿ ਤੁਹਾਡਾ ਤਣਾਅਗ੍ਰਸਤ ਅਤੇ ਥੱਕਿਆ ਹੋਇਆ ਦਿਮਾਗ ਉਹਨਾਂ ਚੀਜ਼ਾਂ ਨੂੰ ਦੇਖਣ ਅਤੇ ਸੁਣਨ ਲਈ ਮਜਬੂਰ ਹੋ ਚੁੱਕਾ ਹੈ ਜੋ ਅਸਲ ਦੇ ਵਿੱਚ ਉੱਥੇ ਮੌਜੂਦ ਹੀ ਨਹੀਂ ਹੁੰਦੇ। ਤੁਹਾਡੀ ਕਮਜ਼ੋਰੀ ਨੂੰ ਇਹ ਵਰਤ ਕੇ ਤੁਹਾਨੂੰ ਆਪਣੇ ਨਾਲ ਜੋੜ ਰਹੇ ਨੇ, ਠੀਕ ਹੈ ਨਾ। ਸੋ ਹੁਣ ਤੱਕ ਆਪਾਂ ਕੀ ਕਵਰ ਕੀਤਾ ਕਿ ਆਡੀਟੋਰੀ ਹਲੂਸੀਨੇਸ਼ਨਸ, ਜੋ ਕੰਨਾਂ ਦੇ ਰਾਹੀਂ ਚੀਜ਼ਾਂ ਸੁਣਦੀਆਂ ਦੇਖਦੀਆਂ ਕੀ ਹੈ। ਥੋੜ੍ਹੀ ਜਿਹੀ ਵਿਜੂਅਲ ਹਲੂਸੀਨੇਸ਼ਨਸ ਦੀ ਗੱਲ ਕਰਦੇ ਹਾਂ। ਇੱਕ ਤਾਂ ਵਿਜੂਅਲ ਹਲੂਸੀਨੇਸ਼ਨਸ ਇਹ ਦੱਸਦੇ ਨੇ ਆਪਣੇ ਕੈਂਪਾਂ ਦੇ ਵਿੱਚ ਜਾਂ ਆਪਣੀ ਅਕਤ ਕਥਾ ਦੇ ਵਿੱਚ, ਉਹਨੂੰ ਅਕਤ ਕਥਾ ਦਾ ਨਾਮ ਦਿੰਦੇ ਆ ਜਿਹੜੀ ਕਥੀ ਨਹੀਂ ਜਾ ਸਕਦੀ। ਅਕਤ ਕਥਾ ਗੁਰਬਾਣੀ ਹੀ ਹੈ, ਅਕਤ ਕਥਾ ਕੋਈ ਇਹਨਾਂ ਦੇ ਦੱਸੇ ਹੋਏ ਜਿਹੜਾ ਝੂਠਾ ਗਿਆਨ ਹੈ ਉਹ ਨਹੀਂ ਹੈ। ਇਹ ਕਹਿੰਦੇ ਆ ਕਿ ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ ਤੁਹਾਨੂੰ ਵੱਖੋ ਵੱਖਰੀਆਂ ਲਾਈਟਾਂ ਦਿਸਣਗੀਆਂ, ਦਿਸਦੀਆਂ ਨੇ, ਬਿਲਕੁਲ ਦਿਸਦੀਆਂ ਨੇ, ਜਦੋਂ ਤੁਸੀਂ ਇਹਨਾਂ ਦੇ ਕੱਖ ਲਾ ਕੇ ਇੱਦਾਂ ਕੰਮ ਕਰੋਗੇ ਜ਼ਰੂਰ ਦਿਸਣੀਆਂ ਨੇ ਤੁਹਾਨੂੰ। ਤੇ ਸਾਇੰਸ ਨੇ ਸਿੱਧ ਕੀਤਾ ਕਿ ਹਾਂ ਦਿਸਦੀਆਂ ਨੇ ਭਾਈ, ਪਰ ਉਹ ਕੋਈ ਰੱਬ ਨਹੀਂ ਹੈ, ਕੋਈ ਰੱਬੀ ਜੋਤ ਨਹੀਂ ਹੈ, ਉਹਨੂੰ ਫਾਸਫੀਨਸ ਕਹਿੰਦੇ ਨੇ ਜਾਂ ਉਹਨੂੰ ਗੈਂਸਫੈਲਡ ਇਫੈਕਟ ਕਹਿੰਦੇ ਨੇ। ਉਹ ਕਿਉਂ ਹੁੰਦੀਆਂ ਨੇ ਕਿ ਸੇਮ ਰੀਜ਼ਨ ਆ, ਤੁਸੀਂ ਡਿਪਰਾਈਵ ਕਰ ਰਹੇ ਹੋ ਜਿਹੜੀਆਂ ਇੱਥੇ ਨਿਊਰੋਨਸ ਨੇ ਤੁਹਾਡੀਆਂ, ਇੱਥੋਂ ਸੈਂਸਰੀ ਸੈਲਸ ਨੇ ਜਿਹੜੀਆਂ, ਉਹਨਾਂ ਨੂੰ ਮਿਲ ਨਹੀਂ ਰਹੀ ਉਹ ਚੀਜ਼ ਦਿਨ ਵੇਲੇ ਜਦੋਂ ਉਹਨਾਂ ਨੂੰ ਮਿਲਣੀ ਚਾਹੀਦੀ ਸੀ, ਜਦੋਂ ਤੁਸੀਂ ਜਾਗ ਰਹੇ ਆ, ਠੀਕ ਹੈ ਨਾ। ਸੁੱਤਿਆ ਹੋਇਆ ਵੀ ਤਾਂ ਦਿਮਾਗ ਜਦੋਂ ਤੁਸੀਂ ਸੁਪਨਾ ਲੈਂਦੇ ਆ ਕੁਛ ਨਾ ਕੁਛ ਕਰਦਾ ਹੀ ਰਹਿੰਦਾ ਆ, ਸੁਪਨੇ ਲੈਂਦੇ ਕਈ ਵੇਲੇ ਤਦੋਂ ਤੁਸੀਂ ਉੱਠ ਪੈਂਦੇ ਆ ਤੁਹਾਨੂੰ ਚੇਤਾ ਰਹਿ ਜਾਂਦਾ, ਤੇ ਸੁਪਨੇ ਦੇ ਵਿੱਚ ਵੀ ਇੰਨਾ ਰੀਅਲ ਲੱਗਦਾ ਆ। ਕਈ ਵੇਲੇ ਸੁਪਨੇ ਦੇ ਵਿੱਚ ਮੰਨ ਲਓ ਤੁਹਾਨੂੰ ਕੋਈ ਜਾਨਵਰ ਫੜ ਰਿਹਾ ਆ, ਤੁਸੀਂ ਦੌੜ ਰਹੇ ਹੋ ਤੇ ਤੁਸੀਂ ਯਕਦਮ ਉੱਠਦੇ ਹੋ ਤੇ ਤੁਹਾਡੇ ਦਿਲ ਦੀ ਧੜਕਣ ਤੇਜ਼ ਹੁੰਦੀ ਆ, ਤੁਹਾਡੇ ਸਰੀਰ ਪਸੀਨੋ ਪਸੀਨੀ ਹੋਇਆ ਹੁੰਦਾ ਵੀ ਦੌੜ ਕੇ ਥੱਕੇ ਹੁੰਦੇ ਆ ਤੁਸੀਂ, ਕਿਉਂਕਿ ਬ੍ਰੇਨ ਨੂੰ ਉਹ ਰੀਅਲ ਦੇ ਵਿੱਚ ਤੇ ਇੰਟਰਨਲੀ ਉਹ ਚੀਜ਼ ਉਹ ਡਿਫਰੈਂਸ਼ੀਏਟ ਨਹੀਂ ਕਰ ਸਕਦਾ। ਜੇ ਸੁਪਨੇ ਦੇ ਵਿੱਚ ਉਹ ਦੇਖ ਰਿਹਾ ਕਿ ਮੈਂ ਦੌੜ ਰਿਹਾ, ਭੱਜ ਰਿਹਾ, ਪਸੀਨਾ ਆ ਰਿਹਾ ਮੈਨੂੰ, ਤਾਂ ਤੁਹਾਡੀ ਬਾਡੀ ਵੀ ਉਦਾਂ ਹੀ ਰਿਐਕਟ ਕਰਦੀ ਆ। ਤੇ ਸੁਪਨਾ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਕਿਵੇਂ ਚੀਜ਼ ਇੰਨੀ ਰੀਅਲ ਲੱਗਦੀ ਆ ਕਿ ਬੰਦਾ ਡਰ ਜਾਂਦਾ ਹੈ, ਤੇ ਉਹ ਚੀਜ਼ ਬ੍ਰੇਨ ਜਾਗਦਿਆਂ ਹੋਇਆਂ ਵੀ ਤੁਹਾਨੂੰ ਸ਼ੋ ਕਰ ਸਕਦਾ। ਤੁਸੀਂ ਬੇਸਿਕਲੀ ਜਾਗਦਿਆਂ ਹੀ ਸੁਪਨਾ ਲੈ ਰਹੇ ਹੋ, ਜਦੋਂ ਤੁਸੀਂ ਬ੍ਰੇਨ ਨੂੰ ਉਹ ਚੀਜ਼ ਨਹੀਂ ਦੇ ਰਹੇ ਤਾਂ ਫਿਰ ਉਹ ਸੁਪਨੇ ਹੀ ਲੈਣ ਲੱਗ ਪੈਂਦਾ, ਅੱਖਾਂ ਖੁੱਲੀਆਂ ਤੇ ਵੀ ਸੁਪਨੇ ਲੈਣ ਲੱਗ ਪੈਂਦਾ, ਤੁਹਾਨੂੰ ਚੀਜ਼ਾਂ ਦਿਸਣ ਲੱਗ ਪੈਂਦੀਆਂ, ਚੀਜ਼ਾਂ ਸੁਣਨ ਲੱਗ ਪੈਂਦੀਆਂ ਨੇ। ਸੋ ਜਿਹੜੀ ਲਾਈਟ ਦੀ ਗੱਲ ਆ, ਜਦੋਂ ਅਸੀਂ ਅੱਖਾਂ ਬੰਦ ਕਰ ਲੈਂਦੇ ਹਾਂ, ਨਹੀਂ ਮਿਲਦੀ ਲਾਈਟ, ਤਾਂ ਬ੍ਰੇਨ ਆਪਣੀ ਲਾਈਟ ਆਪੇ ਕ੍ਰੀਏਟ ਕਰਦਾ ਆ। ਸੈਲਸ ਇਨ ਯੂਰ ਰੈਟਨਾ ਨੈਵਰ ਕੰਪਲੀਟਲੀ ਸ਼ਟ ਆਫ, ਇਹਨਾਂ ਦਾ ਕੰਮ ਆ ਸੈਂਸਰੀ ਇਨਪੁੱਟ ਭੇਜੀ ਜਾਣਾ, ਬ੍ਰੇਨ ਨੂੰ ਭੇਜੀ ਜਾਣਾ। ਅੱਖਾਂ ਬੰਦ ਕਰ ਲਈਆਂ, ਇਹਨਾਂ ਨੇ ਆਪਣਾ ਕੰਮ ਨਹੀਂ ਬੰਦ ਕਰਨਾ। ਇਸੇ ਕਰਕੇ ਜਦੋਂ ਆਪਾਂ ਅੱਖਾਂ ਬੰਦ ਕਰਦੇ ਹਾਂ, ਕਈ ਵੇਲੇ ਆਪਾਂ ਨੂੰ ਤਾਰੇ ਜੇ ਦਿਸਦੇ ਆ, ਚਿੱਟੀ ਲਾਈਟ ਦਿਸਦੀ ਆ, ਕਦੀ ਕੁਛ ਤੁਸੀਂ ਦੇਖ ਲਓ, ਜੇ ਤੁਸੀਂ ਜ਼ੋਰ ਨਾਲ ਨੱਪ ਕੇ ਦੇਖੋ ਤਾਂ ਲਾਈਟ ਦਿਸਦੀ ਆ, ਥੋੜ੍ਹਾ ਜਿਹਾ ਚੇਂਜ ਹੋ ਜਾਂਦਾ ਆ, ਕਿਉਂਕਿ ਜੋ ਕੰਮ ਤੁਹਾਡੇ ਅੱਖ ਦੇ ਪਿੱਛੇ ਇਹਨਾਂ ਸੈਲਸ ਦਾ ਹੈਗਾ, ਉਹਨਾਂ ਨੇ ਆਪਣਾ ਕੰਮ ਕਰਦੇ ਰਹਿਣਾ ਆ। ਸੋ ਦੇ ਨੈਵਰ ਸ਼ਟ ਆਫ ਐਂਡ ਦ ਨਿਊਰੋਨਸ ਇਨ ਯੋਰ ਵਿਜ਼ੂਅਲ ਕੋਰਟੈਕਸ ਨੈਵਰ ਸ਼ਟ ਆਫ। ਜੋ ਚੀਜ਼ ਅੱਖ ਤੋਂ ਦੇਖਦੇ ਹਾਂ ਉਹ ਪ੍ਰੋਸੈਸ ਕਿੱਥੇ ਹੁੰਦੀ ਹੈ? ਦਿਮਾਗ ਦੇ ਪਿਛਲੇ ਹਿੱਸੇ ਤੇ ਜਾ ਕੇ, ਤੁਹਾਡੇ ਐਕਸੈਪਟਲ ਲੋਬ ਦੇ ਵਿੱਚ, ਉਹਨੂੰ ਐਕਸੈਪਟਲ ਲੋਬ ਕਹਿੰਦੇ ਨੇ। ਉਹ ਸ਼ਟ ਆਫ ਨਹੀਂ ਹੁੰਦਾ, ਉਹ ਡੈਡ ਨਹੀਂ ਹੁੰਦਾ, ਉਹ ਬੰਦ ਨਹੀਂ ਹੁੰਦਾ ਵੀ ਅਸੀਂ ਅੱਖਾਂ ਬੰਦ ਕਰ ਲਈਆਂ ਤੇ ਜਿਹੜਾ ਸਾਡੇ ਦਿਮਾਗ ਦਾ ਹਿੱਸਾ ਜਿਹੜਾ ਵਿਜ਼ਨ ਨੂੰ ਪ੍ਰੋਸੈਸ ਕਰਦਾ ਵੀ ਉਹ ਵੀ ਬੰਦ ਹੋ ਗਿਆ। ਉਹ ਚੱਲਦਾ ਹੀ ਰਹਿੰਦਾ, ਉਹ ਐਕਟਿਵ ਰਹਿੰਦਾ, ਉਹ ਕੁਝ ਨਾ ਕੁਝ ਹਰਕਤ ਕਰਦਾ ਹੀ ਰਹਿੰਦਾ ਆ। ਉਸ ਹਰਕਤ ਦੇ ਵਿੱਚੋਂ ਜਦੋਂ ਤੁਸੀਂ ਬਹੁਤਾ ਜ਼ਿਆਦਾ ਹੀ ਉਹਨੂੰ ਡਿਪਰਾਈਵ ਕਰ ਦਿੰਦੇ ਹੋ, ਫਿਰ ਉਹ ਆਪਣੇ ਆਪ ਹੀ ਕੋਈ ਵਿਜ਼ੂਅਲ ਚੀਜ਼ਾਂ ਕ੍ਰੀਏਟ ਕਰਨੀਆਂ ਸ਼ੁਰੂ ਕਰ ਦਿੰਦਾ ਹੈ। ਸੋ ਚਮਕਦੀਆਂ ਲਾਈਟਾਂ, ਬਦਲਦੇ ਰੰਗ, ਇਹ ਕੋਈ ਬ੍ਰਹਮ ਪ੍ਰਕਾਸ਼ ਨਹੀਂ ਹੈ, ਇਹ ਕੋਈ ਰੱਬੀ ਨਜ਼ਾਰੇ ਨਹੀਂ ਹੈ, ਇਹ ਤੁਹਾਨੂੰ ਵਹਿਮ ਪਾਇਆ ਜਾ ਰਿਹਾ ਆ। ਇਹ ਤੁਹਾਡੇ ਸਰੀਰ ਦੀ ਇੱਕ ਬੁਨਿਆਦੀ ਪ੍ਰਕਿਰਿਆ ਦਾ ਕ੍ਰੈਡਿਟ ਹੈ ਜੋ ਖੁੱਲ ਖੁਦ ਰਿਹਾ, ਜੋ ਖੁੱਲ ਤੁਹਾਡਾ ਬ੍ਰੇਨ ਜਨਰੇਟ ਕਰ ਰਿਹਾ ਹੈ। ਸੋ ਸਾਡੇ ਦਿਮਾਗ ਦਾ ਦੇਖਣ ਵਾਲਾ ਹਿੱਸਾ ਜਿਹਨੂੰ ਵਿਜ਼ੂਅਲ ਕੋਰਟੈਕਸ ਕਹਿੰਦੇ ਨੇ, ਜਿਹੜੀ ਆਪਾਂ ਗੱਲ ਕੀਤੀ, ਉਹ ਕਦੇ ਵੀ ਪੂਰੀ ਤਰ੍ਹਾਂ ਸ਼ਾਂਤ ਨਹੀਂ ਹੁੰਦਾ, ਲਗਾਤਾਰ ਆਪਣੇ ਅੰਦਰ ਇੱਕ ਬਿਜਲੀ, ਇੱਕ ਇਲੈਕਟ੍ਰੀਕਲ ਨੋਇਜ਼ ਪੈਦਾ ਕਰਦਾ ਹੀ ਰਹਿੰਦਾ ਹੈ। ਸੋ ਗੁਰਬਾਣੀ ਦੇ ਵਿੱਚ ਜਿਵੇਂ ਇਹ ਅੱਜ ਕੌਮ ਨੂੰ ਗੁੰਮਰਾਹ ਕਰ ਰਹੇ ਨੇ, ਕਿਤੇ ਨਹੀਂ ਲਿਖਿਆ ਕਿ ਭਾਈ ਅਸੀਂ ਆਪਣਾ ਦਿਮਾਗ, ਆਪਣੇ ਵਿਚਾਰ ਡੈੱਡ ਕਰਨੇ ਨੇ, ਸ਼ੁੰਨ ਕਰਨੇ ਨੇ। ਤੁਸੀਂ ਸ਼ੁੰਨ ਕਰ ਹੀ ਨਹੀਂ ਸਕਦੇ, ਇੰਪੋਸੀਬਲ ਹੈ ਕੋਈ ਸ਼ੁੰਨ ਕਰਕੇ ਦਿਖਾ ਦੇਵੇ। ਇਹ ਉਦਣ ਹੀ ਸ਼ੁੰਨ ਹੋਏਗਾ, ਸ਼ੁੰਨ ਅਵਸਥਾ ਤੇ ਪਹੁੰਚੇਗਾ ਜਿੱਦਣ ਤੁਹਾਡਾ ਸਰੀਰ ਖਤਮ ਹੋ ਗਿਆ, ਜਿੱਦਣ ਅੰਦਰ ਜੋ ਵੀ ਸੱਤਾ ਹੈ ਜਿਹਨੂੰ ਜਿਹੜੀ ਇਹਨੂੰ ਜਗਾਉਂਦੀ ਆ, ਜਿਹਨੂੰ ਜਾਗਦੀ ਰੱਖ ਰਹੀ ਹੈ ਨਾ, ਤੋਰ ਫਿਰ ਰਹੀ ਆ, ਜਿੱਦਣ ਉਹ ਚੀਜ਼ ਨਿਕਲ ਜਾਵੇਗੀ, ਜਿੱਦਣ ਮਰ ਜਾਏਗਾ ਬੰਦਾ, ਉਦਣ ਹੀ ਸ਼ੁੰਨੀ ਅਵਸਥਾ ਤੇ ਬ੍ਰੇਨ ਪਹੁੰਚੇਗਾ। ਉਹ ਤੋਂ ਪਹਿਲਾਂ ਸ਼ੁੰਨੀ ਅਵਸਥਾ ਤੇ ਨਹੀਂ ਪਹੁੰਚ ਸਕਦਾ, ਕਿਉਂਕਿ ਰੱਬ ਨੇ ਬਣਾਇਆ ਹੀ ਉਸ ਕੰਮ ਵਾਸਤੇ ਨਹੀਂ ਹੈਗਾ, ਇਹਨੂੰ ਵਿਚਾਰ ਹੀ ਦੇਣੇ ਆ। ਸਿਰਫ ਗੁਰਮਤ ਕਹਿੰਦੀ ਆ ਕਿ ਵਿਚਾਰ ਇਹਦੇ ਅੰਦਰ ਭੈੜੇ ਆ ਗਏ ਨੇ, ਹੋਰ ਤਰ੍ਹਾਂ ਦੇ ਵਿਚਾਰਾਂ ਦੇ ਗੀਤ ਸੁਣੀ ਜਾ ਰਹੇ ਹੋ, ਤੁਸੀਂ ਹੋਰ ਤਰ੍ਹਾਂ ਦੇ ਲੋਕਾਂ ਦੇ ਨਾਲ ਬੈਠ ਕੇ ਉਹੋ ਜਿਹੇ ਵਿਚਾਰ ਰੱਖਣੇ ਸ਼ੁਰੂ ਕਰਦੇ, ਤੁਹਾਡੇ ਦਿਮਾਗ ਦੇ ਵਿੱਚ ਉਹੀ ਵਿਚਾਰ ਆਈ ਜਾ ਰਹੇ ਨੇ। ਹੁਣ ਅਸੀਂ ਕਰਨਾ ਕੀ ਆ, ਅਸੀਂ ਗੁਰਬਾਣੀ ਪੜ੍ਹ ਕੇ ਗੁਰੂ ਦੇ ਵਿਚਾਰ ਦੇਣੇ ਇਸ ਮਨ ਨੂੰ ਕਿ ਭਾਈ ਉਹ ਵਿਚਾਰ ਨਾ ਲੈ, ਆ ਲੈ, ਤੇਰਾ ਕੰਮ ਆ ਵਿਚਾਰ ਅੰਦਰ ਚਲਾਈ ਜਾਣਾ, ਚਲਾਈ ਜਾਣਾ, ਚਲਾਈ ਜਾਣਾ। ਜਿਹੋ ਜਿਹੇ ਵਿਚਾਰ ਸੁਰਤ ਦੇ ਅੰਦਰ ਚੱਲੀ ਜਾ ਰਹੇ ਨੇ, ਉਹਨਾਂ ਵਿੱਚੋਂ ਕਿਸੇ ਇੱਕ ਵਿਚਾਰ ਨੇ ਮੁੜ ਕੇ ਤੁਹਾਡੇ ਤੋਂ ਕੋਈ ਕੰਮ ਕਰਾ ਕੇ ਉਹਨੂੰ ਐਕਸ਼ਨ ਦੇ ਵਿੱਚ ਬਦਲ ਦੇਣਾ ਆ। ਜਦੋਂ ਅਸੀਂ ਵਾਰ ਵਾਰ ਬਾਣੀ ਪੜ੍ਹਦੇ ਹਾਂ, ਪਰ ਬਾਣੀ ਪੜ੍ਹਨੀ ਕਿਵੇਂ ਆ, ਵਿਚਾਰ ਦੇ ਵਿੱਚ ਧਿਆਨ ਰੱਖ ਕੇ ਵੀ ਗੁਰੂ ਸਾਹਿਬ ਕਹਿ ਕੀ ਰਹੇ ਆ, ਤਾਂ ਹੀ ਗੁਰੂ ਦੇ ਵਿਚਾਰ ਸਾਡੇ ਦਿਮਾਗ 'ਚ ਆਉਣਗੇ। ਜੇ ਬਾਣੀ ਅਸੀਂ ਬਿਨਾਂ ਵਿਚਾਰੇ ਪੜ੍ਹੀ ਜਾ ਰਹੇ ਹਾਂ, ਗੁਰੂ ਦਾ ਇੱਕ ਵੀ ਵਿਚਾਰ ਤੁਹਾਡੇ ਦਿਮਾਗ ਦੇ ਅੰਦਰ ਨਹੀਂ ਆਵੇਗਾ। ਤੁਸੀਂ ਬਾਕੀ ਜੋ ਵਿਚਾਰ ਉਹ ਤਾਂ ਸੁਣੀ ਜਾ ਰਹੇ ਹੋ, ਪਰ ਉੱਪਰੋਂ ਸਿਰਫ ਤੁਸੀਂ ਸਾਊਂਡ ਬੋਲੀ ਜਾ ਰਹੇ ਹੋ, ਵਿਚਾਰ ਕੋਈ ਨਹੀਂ ਆ ਰਿਹਾ। ਫਿਰ 50 ਸਾਲ ਤੋਂ ਬਾਅਦ ਵੀ ਪਤਾ ਲੱਗਦਾ ਵੀ ਬੰਦੇ ਨੂੰ ਗੁਰਮਤਿ ਦੀ ਸੋਝ ਤਾਂ ਕੋਈ ਆਈ ਨਹੀਂ, 50 ਸਾਲ ਹੋ ਗਏ ਪਾਠ ਕਰਦੇ ਨੂੰ। ਇਹ ਤਰੀਕਾ ਦੱਸਣਾ ਸੀ ਕਿ ਭਾਈ ਬਾਣੀ ਨੂੰ ਸਮਝ ਕੇ ਪੜ੍ਹੋ, ਹਰ ਇੱਕ ਲਾਈਨ ਨੂੰ ਪੜ੍ਹਦਿਆਂ ਹੋਇਆਂ ਗੁਰਬਾਣੀ ਦੀ ਉਸ ਸ਼ਬਦ ਦਾ ਵਿਚਾਰ ਤੁਹਾਡੇ ਦਿਮਾਗ ਵਿੱਚ ਆਉਣਾ ਚਾਹੀਦਾ ਹੈ। ਜਦੋਂ ਆਏਗਾ ਫਿਰ ਗੱਲ ਬਣੇਗੀ। ਸੋ ਇਹ ਲਾਈਟਾਂ, ਇਹ ਰੰਗ, ਇਹ ਕੁਝ ਬਾਹਰੀ ਸਪਿਰਚੁਅਲ ਐਕਸਪੀਰੀਅੰਸਿਸ ਨਹੀਂ ਹੈਗੇ, ਇਹ ਤੁਹਾਡਾ ਬ੍ਰੇਨ ਖੁਦ ਕ੍ਰੀਏਟ ਕਰਦਾ ਹੈ। 2017 ਦੇ ਵਿੱਚ ਇੱਕ ਸਟੱਡੀ ਹੋਈ ਸੀਗੀ ਜਿਹਦੇ ਵਿੱਚ ਹੋਰ ਉਹਨਾਂ ਨੇ ਖੋਲ੍ਹ ਕੇ ਦੱਸਿਆ ਵਾਈ ਯੋਰ ਬ੍ਰੇਨ ਕ੍ਰੀਏਟਸ ਇਨਰ ਲਾਈਟ, ਕਿ ਤੁਹਾਡਾ ਦਿਮਾਗ ਆਪਣੇ ਆਪ ਲਾਈਟ ਕਿਉਂ ਪੈਦਾ ਕਰਦਾ ਜਦੋਂ ਅਸੀਂ ਅੱਖਾਂ ਬੰਦ ਕਰਦੇ ਹਾਂ, ਕੋਈ ਚੀਜ਼ਾਂ ਦਿਸ ਪੈਂਦੀਆਂ। ਬਰਾਊਨ ਯੂਨੀਵਰਸਿਟੀ ਦਾ ਰਿਸਰਚ ਆ, ਉਹਨੇ ਸਾਬਤ ਕੀਤਾ ਕਿ ਸਿਮਰਨ ਦੁਆਰ, ਭਗਤੀ ਦੁਆਰਾ, ਮੈਡੀਟੇਸ਼ਨ ਦੇ ਨਾਲ ਚਮਕਦੀਆਂ ਲਾਈਟਾਂ ਜਾਂ ਜੀਓਮੈਟ੍ਰਿਕ ਡਿਜ਼ਾਈਨ ਜਿਹੜੇ ਆ ਉਹ ਬੰਦੇ ਨੂੰ ਦਿਸਦੇ ਆ। ਦਿਮਾਗ ਦੇ ਬਾਹਰੀ ਦੁਨੀਆ ਤੋਂ ਕੱਟੇ ਜਾਣ ਦਾ ਇੱਕ ਸਧਾਰਨ ਜਾਂ ਇਹ ਸਰੀਰਕ ਨਤੀਜਾ ਹੈ, ਇਹ ਆਉਟਪੁੱਟ ਹੈ। ਜਦੋਂ ਤੁਸੀਂ ਬਾਹਰੋਂ ਆਉਟਪੁੱਟ ਰੋਕਦੇ ਹੋ ਤਾਂ ਉਹੀ ਗੱਲ ਆ ਜਾਂਦੀ ਹੈ, ਦਿਮਾਗ ਫਿਰ ਅੰਦਰੋਂ ਕੁਛ ਨਾ ਕੁਛ ਬਣਾਉਣਾ ਸ਼ੁਰੂ ਕਰਦਾ ਆ, ਕਿਉਂਕਿ ਉਹਦਾ ਕੰਮ ਆ ਕੁਛ ਨਾ ਕੁਛ ਕਰੀ ਜਾਣਾ, ਚੱਲੀ ਜਾਣਾ, ਐਕਟਿਵ ਰਹਿਣਾ। ਬ੍ਰੇਨ ਡੈੱਡ ਨਹੀਂ ਹੋ ਸਕਦਾ, ਉਦਣ ਹੀ ਡੈੱਡ ਹੋਵੇਗਾ ਜਿੱਦਣ ਅਸੀਂ ਮਰ ਜਾਵਾਂਗੇ। ਸੋ ਟੁਹਾਣੇ ਵਰਗੇ ਹੋਰ ਵੀ ਜਿਹੜੇ ਗੁਰੂ ਬੈਠੇ ਆ, ਇਹ ਤੁਹਾਡੀ ਆਤਮਾ ਦੇ ਅੰਦਰ ਕੋਈ ਰਾਬੀ ਜਾਣਨ ਨਹੀਂ ਜਗਾ ਰਹੇ, ਇਹ ਤੁਹਾਡੇ ਦਿਮਾਗ ਨੂੰ, ਠੀਕ ਲਾ, ਤੁਹਾਡੇ ਦਿਮਾਗ ਨੇ ਹਨੇਰੇ ਤੋਂ ਤੰਗ ਆ ਕੇ, ਜਿਹੜਾ ਤੁਹਾਨੂੰ ਹਨੇਰੇ ਕਮਰੇ 'ਚ ਰੱਖਦੇ ਨੇ, 5-5 ਘੰਟੇ ਅੱਖਾਂ ਬੰਦ ਕਰਵਾ ਕੇ ਰੱਖਦੇ ਨੇ, ਉਹਨਾਂ ਨੂੰ ਪਤਾ ਆ ਜਦੋਂ ਅਸੀਂ ਇੱਦਾਂ ਕਰਾਵਾਂਗੇ ਤਾਂ ਇਹਨਾਂ ਨੂੰ ਲਾਈਟਾਂ ਦਿਸਣੀਆਂ, ਇਹਨਾਂ ਨੂੰ ਚੀਜ਼ਾਂ ਸੁਣਨੀਆਂ, ਤੁਹਾਡੇ ਬ੍ਰੇਨ ਨੇ ਤੁਹਾਨੂੰ ਸੁਣਾਈ ਜਾਣੀ ਹੈ, ਕ੍ਰੈਡਿਟ ਇਹਨਾਂ ਨੇ ਲੈ ਜਾਣਾ, ਅੱਜ ਦੇਖਿਆ ਅਸੀਂ ਕਿਹਾ ਸੀ ਤੈਨੂੰ ਆਹ ਸੁਣੇਗਾ, ਤੈਨੂੰ ਆਹ ਸੁਣੇਗਾ, ਤਾਂ ਤੁਸੀਂ ਕਹਿਣਾ ਵਾਹ ਜੀ ਬਾਬਾ ਇਹ ਸੱਚ ਕਹਿੰਦੇ ਸੀ, ਮੈਂ ਤਾਂ 5 ਘੰਟੇ ਅੱਖਾਂ ਬੰਦ ਕਰਕੇ ਸਿਮਰਨ ਕੀਤਾ, ਮੈਨੂੰ ਆਹ ਵੀ ਸੁਣਨ ਲੱਗ ਪਿਆ ਤੇ ਮੈਨੂੰ ਆਹ ਵੀ ਦਿਸਣ ਲੱਗ ਪਿਆ। ਉਹ ਨਾ ਬਾਬਾ ਦਿਖਾ ਰਿਹਾ, ਨਾ ਰੱਬ ਦਿਖਾ ਰਿਹਾ, ਤੁਹਾਡਾ ਬ੍ਰੇਨ ਹੀ ਦਿਖਾ ਰਿਹਾ, ਉਹ ਵੀ ਤੰਗ ਆ ਕੇ ਵੀ ਤੂੰ ਬਾਹਰੋਂ ਤਾਂ ਮੈਨੂੰ ਕੁਝ ਦੇ ਨਹੀਂ ਰਿਹਾ, ਹੁਣ ਅੰਦਰੋਂ ਮੈਨੂੰ ਕੁਝ ਨਾ ਕੁਝ ਕਰਨਾ ਪੈਣਾ, ਕਿਉਂਕਿ ਮੈਂ ਚੁੱਪ ਤਾਂ ਬਹਿ ਨਹੀਂ ਸਕਦਾ, ਮੇਰਾ ਕੰਮ ਰੱਬ ਨੇ ਲਾਇਆ ਹੋਇਆ, ਡਿਊਟੀ ਲਾਈ ਹੋਈ ਆ ਵੀ ਭਾਈ ਕੁਝ ਕਰ, ਤੇ ਸਾਨੂੰ ਕੁਝ ਕਰਨ ਦੀ ਬਜਾਏ ਸ਼ਾਂਤ ਕਰਕੇ ਜੋਗੀ ਵਾਂਗੂ ਬਿਠਾਉਣਾ ਚਾਹੁੰਦੇ ਨੇ, ਤਾਂ ਕਿ ਜਿਹੜੀ ਸਾਡੀ ਕੌਮ ਆ ਇਹ ਗਾਂਹ ਤਾਂ ਕੁਝ ਕਰ ਨਾ ਸਕੇ। ਜਿਹੜਾ ਮੇਨ ਮਕਸਦ ਹੈ ਨਾ, ਸਾਡੀ ਕੌਮ ਨੇ ਮਾਰ ਕੇ ਬਹੁਤ ਮਾਰੇ ਨੇ ਛੋਟੇ ਜਿਹੇ ਸਮੇਂ ਦੇ ਵਿੱਚ, ਤੇ ਬਹੁਤਾ ਸਮਾਂ ਨਹੀਂ ਹੋਇਆ ਇਸ ਕੌਮ ਨੂੰ, ਤੇ ਜਿੰਨਾ ਤਕੜਾ ਇਤਿਹਾਸ ਇਸ ਕੌਮ ਨੇ ਰਚ ਦਿੱਤਾ ਇਹਨੇ ਛੋਟੇ ਜਿਹੇ ਸਮੇਂ ਦੇ ਵਿੱਚ, ਇਹ ਸਾਰੀ ਦੁਨੀਆ ਬੁਖਲਾ ਉੱਠੀ ਹੈ ਉਸ ਚੀਜ਼ ਤੋਂ। ਇੰਗਲੈਂਡ ਦੇ ਗੋਏ ਤੋਂ ਲੈ ਕੇ ਬ੍ਰਾਹਮਣ ਤੱਕ, ਮੁਗਲਾਂ ਤੱਕ, ਇਹ ਸਾਰੇ ਬੁਖਲਾ ਉੱਠੇ ਆ ਵੀ ਇਹਨਾਂ ਚੀਜ਼, ਇਹਨਾਂ ਲੋਕਾਂ ਦੇ ਅੰਦਰ ਕਿਹੜੀ ਚੀਜ਼ ਭਰ ਦਿੱਤੀ ਆ। ਅੱਜ ਉਸੇ ਚੀਜ਼ ਨੂੰ ਬੜੇ ਯੋਜਨਾਬੱਧ ਤਰੀਕੇ ਦੇ ਨਾਲ ਖਤਮ ਕੀਤਾ ਜਾ ਰਿਹਾ ਆ, ਤੁਹਾਨੂੰ ਜੋਗੀਆਂ ਵਾਲੀਆਂ ਸਮਾਧੀਆਂ ਦੇ ਪਿੱਛੇ ਲਾ ਕੇ। ਤਾਂ ਕਿ ਇਹ ਕੌਮ ਜਿਹੜੀ ਆ ਬਸ ਬੈਠੀ ਰਹੇ, ਕੁਝ ਕਰਨ ਯੋਗੀ ਨਾ ਹੋ ਜਾਵੇ, ਗਾਂਹ ਤੋਂ ਕੋਈ ਐਸੇ ਕੰਮ ਨਾ ਕਰਦੇ ਜਿਹੜੇ ਇਹਨਾਂ ਨੂੰ ਇਹਨਾਂ ਨੇ ਗੁਰੂ ਨੇ ਸਿਖਾਏ ਸੀ। ਸੋ ਬ੍ਰੇਨ ਜਿਹੜੀ ਆ ਆਪਣੀ ਲਾਈਟ ਆਪ ਪੈਦਾ ਕਰਦਾ ਹੈ, ਠੀਕ ਆ। ਸੋ ਇਨ ਕਲਾਸਿਕ ਸੈਂਸਰੀ ਡੈਪਰੇਸ਼ਨ ਐਕਸਪੈਰੀਮੈਂਟਸ ਫਰਸਟ ਕੰਡਕਟਡ ਸਿਸਟਮੈਟਿਕਲੀ ਐਟ ਮਗਿਲ ਯੂਨੀਵਰਸਿਟੀ। ਮਗਿਲ ਯੂਨੀਵਰਸਿਟੀ ਨੇ ਖੁਦ ਐਕਸਪੈਰੀਮੈਂਟਸ ਬਣਾਏ ਨੇ, ਐਕਸਪੈਰੀਮੈਂਟਸ ਕੀਤੇ ਨੇ, ਬੰਦਿਆਂ ਨੂੰ ਲਿਆ ਕੇ ਬਿਠਾ ਕੇ ਉਹ ਚੀਜ਼ਾਂ ਕਰਾਈਆਂ ਨੇ। ਆ ਚਾਰ ਸਾਇੰਟਿਸਟ ਸੀਗੇ, ਡੋਨਲਡ ਹੱਬ, ਵਿਲੀਅਮ ਬੈਕਸਟਨ, ਵੁਡਬਰਨ ਹੇਰਨ ਐਂਡ ਥਾਮਸ ਸਕਾਟ। ਉਹਨਾਂ ਨੇ ਕੀ ਕੀਤਾ, ਦੇ ਪਲੇਸ ਦੇਅਰ ਸਬਜੈਕਟਸ ਇਨ ਮੋਨੋਟਨਸ ਪਰਸੈਪਚੁਅਲ ਇਨਵਾਇਰਮੈਂਟਸ। ਉਹਨਾਂ ਨੂੰ ਕਿਹਾ, ਇੱਕ ਮੰਤਰ ਜਪੋ, ਇੱਥੇ ਧਿਆਨ ਰੱਖੋ, ਆਹ ਰੱਬ ਦਾ ਆਹ ਮੰਤਰ ਜਪੀ ਜਾਓ। ਜਾਂ ਕਿਸੇ ਨੂੰ ਉੱਦਾਂ ਹੀ ਕੋਈ ਅੱਖਰ ਦੇ ਦਿੱਤਾ, ਤੂੰ ਕਾਰ ਕਾਰ ਜਪੀ ਜਾ, ਕਿਸੇ ਨੂੰ ਕਹਿਤਾ ਤੂੰ ਰੱਬ ਰੱਬ ਜਪੀ ਜਾ। ਇਸ ਤਰੀਕੇ ਨਾਲ ਵੱਖੋ ਵੱਖਰੇ ਮੰਤਰ ਦੇ ਕੇ ਉਹਨਾਂ ਨੇ ਦੇਖਿਆ ਕਿ ਉਹੀ ਚੀਜ਼ ਸਾਹਮਣੇ ਆ ਰਹੀ ਆ। ਬ੍ਰੇਨ ਬੋਰ ਹੋ ਜਾਂਦਾ ਆ ਇੱਕੋ ਚੀਜ਼ ਨੂੰ ਸੁਣ ਸੁਣ ਕੇ, ਕਿਉਂਕਿ ਉਹ ਚਾਹੁੰਦਾ ਕੁਝ ਹੋਰ ਆ। ਫਿਰ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਸੁਣਨ ਲੱਗ ਪੈਂਦੀਆਂ, ਫਿਰ ਉਹ ਦੱਸਦੇ, ਹਾਂ ਸਾਨੂੰ ਆਹ ਸੁਣਨ ਲੱਗ ਪਿਆ, ਹਾਂਜੀ ਸਾਨੂੰ ਆਹ ਦਿਸਣ ਲੱਗ ਪਿਆ। ਜਿਹੋ ਜਿਹੇ ਉਹਨਾਂ ਦੇ ਬਿਲੀਫ ਹੁੰਦੇ ਆ, ਜਿਹੋ ਜਿਹੀ ਸੋਚ ਵਿਚਾਰ ਸੁਣਿਆ ਉਹਨਾਂ ਨੇ ਸ਼ੁਰੂ ਤੋਂ ਹੁੰਦਾ ਆ, ਉਹ ਚੀਜ਼ ਦਿਮਾਗ ਦੇ ਪਿੱਛੇ ਬੈਠੀ ਹੁੰਦੀ ਆ, ਉਹ ਫਿਰ ਦਿਮਾਗ ਪਿੱਛੋਂ ਲਿਆ ਕੇ ਤੁਹਾਡੇ ਸਾਹਮਣੇ ਤੁਹਾਨੂੰ ਦਿਖਾਉਣ ਲੱਗ ਪੈਂਦਾ। ਇਹ ਪ੍ਰੂਵਨ ਫੈਕਟ ਆ, ਠੀਕ ਹੈ ਨਾ। ਸੋ ਐਜ਼ ਦ ਡਿਊਰੇਸ਼ਨ ਆਫ ਪਰਸੈਪਚੁਅਲ ਆਈਸੋਲੇਸ਼ਨ ਪ੍ਰੋਗਰੈਸ, ਦ ਸਬਜੈਕਟਸ ਰਿਪੋਰਟਡ ਕੰਪਲੈਕਸ ਵਿਜ਼ੂਅਲ ਸੈਂਸੇਸ਼ਨਸ ਦੈਟ ਵਰ ਹਾਈਲੀ ਆਰਗਨਾਈਜ਼ਡ ਐਂਡ ਸੀਮਿੰਗਲੀ ਅਨਕੰਟਰੋਲੇਬਲ, ਠੀਕ ਹੈ ਨਾ। ਉਹ ਕਹਿੰਦੇ ਵੀ ਬੜੇ ਵਧੀਆ ਤਰੀਕੇ ਨਾਲ ਸਾਨੂੰ ਦਿਸ ਰਿਹਾ ਆ। ਜਿਸ ਉਸ ਜਿਹੜੀ ਫਾਈਂਡਿੰਗ ਨਿਕਲੀ ਸੀ ਉਸ ਐਕਸਪੈਰੀਮੈਂਟ ਦੇ ਵਿੱਚੋਂ, ਉਹਨਾਂ ਨੇ ਕਈ ਬੰਦਿਆਂ ਨੂੰ ਇਸ ਤਰ੍ਹਾਂ ਕਾਟੋਆਂ ਦਿਸੀਆਂ, ਝੋਲੇ ਦੇ ਵਿੱਚ ਕੁਛ ਲੱਦ ਕੇ ਲਈ ਜਾ ਰਹੀਆਂ ਨੇ, ਉਹਨਾਂ ਨੂੰ ਕਾਟੋਆਂ ਦਿਸ ਰਹੀਆਂ, ਕਾਟੋਆਂ ਝੋਲਾ ਬੰਨ ਕੇ ਉਹਦੇ ਵਿੱਚ ਸਮਾਨ ਪਾ ਕੇ ਇੱਦਾਂ ਲੈ ਕੇ ਜਾਂਦੀਆਂ ਨੇ, ਨਹੀਂ ਉਹਨਾਂ ਨੂੰ ਦਿਸ ਰਹੀਆਂ ਨੇ। ਉਹ ਬੰਦੇ ਦਾ ਸੁਭਾਅ, ਕੋਈ ਜੋ ਵੀ ਚੀਜ਼ ਉਹਦੇ ਦਿਮਾਗ ਸੀਗੀ ਉਹਨੇ ਉਹਨੂੰ ਦਿਖਾਤੀ, ਤਾਂ ਉਹਨੂੰ ਐਨ ਅਸਲੀ ਤਰੀਕੇ ਨਾਲ ਦਿਸ ਰਹੀਆਂ, ਅੱਖਾਂ ਖੁੱਲੀਆਂ ਉਹਨੂੰ ਸਾਹਮਣੇ ਦਿਸ ਰਹੀਆਂ ਨੇ, ਦੂਜੇ ਨੂੰ ਨਹੀਂ ਦਿਸ ਰਹੀਆਂ। ਕਿਸੇ ਨੂੰ ਦਿਸ ਰਿਹਾ ਸੀਗਾ ਕਿ ਭਾਈ ਏਲੀਅਨ ਦੇ ਸਪੇਸਸ਼ਿਪ ਆ ਗਏ ਆ, ਉੱਥੇ ਡਾਕੂਮੈਂਟ ਕੀਤਾ ਹੋਇਆ, ਤੁਸੀਂ ਸਟੱਡੀ ਪੜ੍ਹ ਲਿਓ। ਦੂਸਰਾ ਬੰਦਾ, ਇੱਕ ਕਹਿੰਦਾ ਮੈਨੂੰ ਦਿਸ ਰਿਹਾ ਬੰਦਾ ਬੈਠਾ ਟੱਬ ਦੇ ਵਿੱਚ, ਉਹਨੇ ਹੈਲਮਟ ਪਾਈ ਆ, ਇਸ ਤਰ੍ਹਾਂ ਨਹਾ ਰਿਹਾ ਆ। ਮਤਲਬ ਕਈ ਤਾਂ ਅਜੀਬ ਅਜੀਬ ਚੀਜ਼ਾਂ ਦਿਸਦੀਆਂ, ਜਿਹਨੂੰ ਜਿਸ ਤਰ੍ਹਾਂ ਪ੍ਰਾਈਮ ਕਰਤਾ ਜਿਵੇਂ ਬਾਬੇ ਕਰਦੇ ਆ, ਫਿਰ ਉਹਨੂੰ ਉਹੀ ਚੀਜ਼ਾਂ ਦਿਸਣ ਲੱਗ ਪੈਣੀਆਂ, ਠੀਕ ਹੈ ਨਾ। ਇੱਕ ਕਹਿੰਦਾ ਮੈਨੂੰ ਦਿਸਦੀਆਂ ਐਨਕਾਂ ਹੀ ਐਨਕਾਂ ਪਈਆਂ ਫੀਲਡ ਦੇ ਵਿੱਚ, ਮੈਨੂੰ ਇੱਦਾਂ ਦਿਸ ਰਿਹਾ ਆ, ਠੀਕ ਹੈ ਨਾ। ਸੋ ਇਸ ਤਰੀਕੇ ਦੇ ਨਾਲ ਇਹ ਸਾਰੀ ਜਿਹੜੀ ਚੀਜ਼ ਆ, ਇਹ ਖੇਡ ਦਿਮਾਗ ਖੇਡਦਾ ਤੁਹਾਡੇ ਨਾਲ, ਫੀਲਿੰਗ ਐਜ਼ ਇਫ ਦੇਅਰ ਹੈਡਸ ਵਰ ਕਮ। ਸੋ ਅਦਰ ਰਿਪੋਰਟਡ ਪ੍ਰੋਫਾਉਂਡ ਡਿਸਟਰਬੈਂਸਿਸ ਇਨ ਦੇਅਰ ਬਾਡੀ ਸਕੀਮ। ਹੋਰ ਕੀ ਚੀਜ਼ ਲੋਕਾਂ ਨੇ ਦੱਸੀ, ਕੋਈ ਜਦੋਂ ਇਸ ਤਰ੍ਹਾਂ ਜਪ ਕਰਦੇ ਸੀ, ਉਹ ਕਹਿੰਦੇ ਵੀ ਸਾਨੂੰ ਤਾਂ ਇੰਜ ਲੱਗਾ ਵੀ ਸਾਡਾ ਸਿਰ ਸਰੀਰ ਨਾਲੋਂ ਵੱਖ ਹੋ ਕੇ ਪਰਾਂ ਚਲਾ ਗਿਆ, ਵੀ ਸਾਨੂੰ ਤਾਂ ਐਨ ਇੱਦਾਂ ਦਿਸ ਰਿਹਾ ਮੇਰਾ ਸਿਰ ਉੱਡਦਾ ਦਿਸ ਰਿਹਾ ਜਾ ਰਿਹਾ ਪਰਾਂ ਸਰੀਰ ਤੋਂ ਵੱਖ ਹੋ ਗਿਆ, ਕੀ ਕਹੋਗੇ ਹੁਣ ਤੁਸੀਂ, ਠੀਕ ਹੈ ਨਾ। ਤੇ ਉੱਡ ਰਿਹਾ ਕਹਿੰਦੇ ਹਵਾ ਦੇ ਵਿੱਚ ਰੂੰ ਦੀ ਤਰ੍ਹਾਂ ਮੇਰਾ ਸਰੀਰ। ਸੋ ਇਹ ਭਾਈ ਗੱਲਾਂ ਜਿਹੜੀਆਂ ਹੈਗੀਆਂ ਨੇ, ਇਹ ਸਭ ਤੁਹਾਡਾ ਦਿਮਾਗ ਕ੍ਰੀਏਟ ਕਰਦਾ ਆ। ਕੋਈ ਸਪਿਰਚੁਅਲ ਐਕਸਪੀਰੀਅੰਸ ਇਹੋ ਜਿਹੀ ਚੀਜ਼ਾਂ ਵੱਲ ਗੁਰਮਤ ਨੇ ਸਾਨੂੰ ਨਹੀਂ ਲਾਇਆ, ਇਹ ਚੀਜ਼ਾਂ ਯੋਗੀ ਕਰਦੇ ਸੀ ਤੇ ਇਸ ਤਰ੍ਹਾਂ ਲੋਕਾਂ ਨੂੰ ਭਰਮਾਉਂਦੇ ਸੀ, ਉਹਨਾਂ ਨੂੰ ਇਸ ਤਰ੍ਹਾਂ ਉਹ ਕਰਦੇ ਸੀ, ਚੀਜ਼ਾਂ ਦਿਸਣ ਲੱਗ ਪੈਂਦੀਆਂ ਸੀ, ਚੀਜ਼ਾਂ ਸੁਣਨ ਲੱਗ ਪਏ, ਉਹ ਸਮਝਦੇ ਸੀ ਖਰੇ ਸਾਡੀ ਸੁਰਤ ਜੁੜ ਗਈ ਹੈ, ਕਿੱਥੇ ਚੜ ਗਈ ਆ, ਪਰ ਇਹ ਨਹੀਂ ਪਤਾ ਵੀ ਤਾਂ ਦਿਮਾਗ ਤੰਗ ਆ ਕੇ ਹਰਕਤਾਂ ਕਰ ਰਿਹਾ, ਵੀ ਤੁਸੀਂ ਉਹਨੂੰ ਉਹ ਚੀਜ਼ ਦੇ ਨਹੀਂ ਰਹੇ ਜਿਹੜੀ ਚੀਜ਼ ਦਿਮਾਗ ਨੂੰ ਚਾਹੀਦੀ ਸੀਗੀ। ਬਾਕੀ ਹੋਰ ਜਿਹੜੀਆਂ ਸਟੱਡੀਜ਼ ਹੈਗੀਆਂ ਨੇ, ਮੈਂ ਥੋੜ੍ਹੇ ਜਿਹੇ ਵੇਰਵੇ ਇੱਥੇ ਲਿਖੇ ਹੋਏ ਨੇ, ਡਿਟੇਲ ਦੇ ਵਿੱਚ ਤਾਂ ਆਪਾਂ ਗੱਲ ਕਰ ਲਈਏ, ਸਾਰੀ ਸੇਮ ਹੀ ਗੱਲ ਹੈਗੀ ਆ। ਇੱਕ ਗੋਲਡਨ ਸਟੈਂਡਰਡ ਬ੍ਰਾਊਨ ਯੂਨੀਵਰਸਿਟੀ 2017 ਦੀ ਸਟੱਡੀ ਹੋਈ ਸੀਗੀ, ਦੂਸਰੀ 2007 ਦੇ ਵਿੱਚ ਕਲੀਨਿਕਲ ਕੇਸ ਐਵੀਡੈਂਸ ਰੀਬਨ ਯੂਨੀਵਰਸਿਟੀ ਨੇ ਸਟੱਡੀ ਕੀਤੀ ਸੀਗੀ, ਠੀਕ ਹੈ ਨਾ। ਉੱਥੇ ਵੀ ਉਹਨਾਂ ਨੇ ਇਹੀ ਚੀਜ਼ ਦੇਖਿਆ ਕਿ ਕਿਵੇਂ ਦਿਮਾਗ ਦੇ ਵਿੱਚ ਜਿਹੜੇ ਕੈਮੀਕਲਸ ਨੇ ਉਹ ਕਿਵੇਂ ਉਹਨਾਂ ਦੀ ਮਾਤਰਾ ਵੱਧਦੀ ਘੱਟਦੀ ਹੈ ਇਹ ਚੀਜ਼ਾਂ ਕਰਨ ਦੇ ਨਾਲ, ਤੇ ਕਿਵੇਂ ਉਹ ਕੈਮੀਕਲਾਂ ਦਾ ਇਮਬੈਲੈਂਸ ਹੋਣ ਦੇ ਨਾਲ ਫਿਰ ਤੁਹਾਨੂੰ ਚੀਜ਼ਾਂ ਦਿਸਦੀਆਂ ਨੇ, ਇਹ ਚੀਜ਼ਾਂ ਸੁਣਦੀਆਂ ਨੇ, ਠੀਕ ਹੈ ਨਾ। ਇੱਕ ਹੋਰ ਸੀਗੀ ਮੈਡੀਟੇਸ਼ਨ ਇਨਡਿਊਸਡ ਪਰਸੈਪਚੁਅਲ ਅਨੋਮਲੀ। ਇਹਦੇ ਵਿੱਚ ਸਪੈਸੀਫਿਕਲੀ ਦੱਸਿਆ ਕਿ ਜਿਹੜੇ ਬੰਦੇ ਇਸ ਤਰੀਕੇ ਦੇ ਨਾਲ ਇਹਨਾਂ ਬਾਬਿਆਂ ਦੇ ਆਖੇ ਲਾ ਕੇ ਭਗਤੀ ਕਰਦੇ ਨੇ, ਕਿਵੇਂ ਉਹਨਾਂ ਦੇ ਅੰਦਰ ਗੜਬੜ ਹੁੰਦੀ ਆ, ਕਿਵੇਂ ਉਹਨਾਂ ਨੂੰ ਚੀਜ਼ਾਂ ਦਿਸਣ ਲੱਗ ਪੈਂਦੀਆਂ ਨੇ, ਕਿਵੇਂ ਉਹਨਾਂ ਦੀ ਸੁਰਤ ਆ ਸਾਰਾ ਚੀਜ਼ ਐਕਸਪੀਰੀਅੰਸ ਕਰਨ ਲੱਗ ਪੈਂਦੀ ਆ। ਈਵਨ ਮੈਡੀਟੇਸ਼ਨ ਦੀ ਗੱਲ ਛੱਡੋ, ਇੱਥੋਂ ਤੱਕ ਵੀ ਹੈਗਾ ਕਿ ਕਈ ਜਿਹੜੇ ਪ੍ਰਿਜ਼ਨਰਸ ਨੇ, ਜਦੋਂ ਉਹਨਾਂ ਨੂੰ ਤੁਸੀਂ ਆਈਸੋਲੇਟਡ ਸੈੱਲ ਦੇ ਵਿੱਚ ਰੱਖਦੇ ਹੋ ਜਿਹਦੇ ਵਿੱਚ ਕੋਈ ਲਾਈਟ ਨਹੀਂ, ਕੋਈ ਕੁਛ ਨਹੀਂ, ਕੋਈ ਬਾਹਲਾ ਉੱਠਣ ਬੈਠਣ ਨੂੰ ਨਹੀਂ ਹੈ, ਹਨੇਰਾ ਹੀ ਹਨੇਰਾ ਆ, ਉਹਨਾਂ ਨੂੰ ਵੀ ਇਹ ਚੀਜ਼ਾਂ ਦਿਸਣ ਸੁਣਨ ਲੱਗ ਪੈਂਦੀਆਂ ਨੇ। ਨਤੀਜਾ ਕੀ ਨਿਕਲਿਆ? ਬ੍ਰੇਨ ਨੂੰ ਸੈਂਸਰੀ ਡਿਪਰਾਈਵ ਕਰ ਦਿੱਤਾ, ਭਾਵੇਂ ਉਹ ਜੇਲ੍ਹ ਦੇ ਵਿੱਚ ਇੱਕ ਬੰਦ ਕਮਰਾ ਹੋਵੇ ਜਿੱਥੇ ਬੰਦੇ ਰੱਖੇ ਆ, ਤੇ ਭਾਵੇਂ ਤੁਸੀਂ ਬੈਠ ਕੇ ਅੱਖਾਂ ਬੰਦ ਕਰਕੇ ਕੇਵਲ ਇੱਕ ਅੱਖਰ ਤੇ ਧਿਆਨ ਰੱਖ ਕੇ ਕਿੰਨਾ ਕਿੰਨਾ ਸਮਾਂ ਬਿਤਾ ਰਹੇ ਹੋ। ਦੋਨੇ ਚੀਜ਼ਾਂ ਦੇ ਵਿੱਚ ਬ੍ਰੇਨ ਡਿਪਰਾਈਵ ਹੋ ਰਿਹਾ ਸੈਂਸਰੀ ਇਨਫੋਰਮੇਸ਼ਨ ਤੋਂ, ਤੇ ਫਿਰ ਬ੍ਰੇਨ ਆਪਣੀਆਂ ਗੱਲਾਂ ਆਪ ਕ੍ਰੀਏਟ ਕਰਨ ਲੱਗ ਪੈਂਦਾ। ਸੋ ਇਹ ਗੱਲ ਆਪਾਂ ਆਲਰੇਡੀ ਕਰ ਲਈ ਹੈ ਵੀ ਕਿਸੇ ਨੂੰ ਕੋਈ ਦਿਸਦਾ, ਕਿਸੇ ਨੂੰ ਕੁਝ ਦਿਸਦਾ ਆ, ਠੀਕ ਹੈ ਨਾ। ਕਿਸੇ ਗੋਰੇ ਨੂੰ ਬਾਬਾ ਨਾਨਕ ਤਾਂ ਦਿਸਿਆ ਨਹੀਂ, ਜੇ ਸੱਚੀ ਜਾਂਦੇ ਆ ਕਿਤੇ ਸੱਚਖੰਡ ਦੇ ਵਿੱਚ ਜਾਂ ਕਿਤੇ ਜਾਂਦੇ ਆ, ਠੀਕ ਹੈ ਨਾ, ਉਹਨੂੰ ਜੀਸਸ ਹੀ ਦਿਸਦਾ ਆ, ਰਾਈਟ। ਕਿਸੇ ਨੂੰ ਹੋਰ ਕਿਸੇ ਧਰਮ ਦੇ ਬੰਦੇ ਨੂੰ ਕਿਸੇ ਦੂਸਰੇ ਧਰਮ ਦਾ ਰਹਿਬਰ ਨਹੀਂ ਦਿਸਦਾ, ਆ ਕੇ ਦੱਸਦਾ ਨਹੀਂ, ਕਿਉਂਕਿ ਇਨਸਾਨ ਨੂੰ ਉਹੀ ਚੀਜ਼ ਦੱਸਦੀ ਆ ਜਿਹੜੀ ਚੀਜ਼ ਉਹਦੇ ਪਹਿਲਾਂ ਦਿਮਾਗ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਕਿਸੇ ਨਾ ਕਿਸੇ ਟਾਈਮ ਭਾਵੇਂ ਛੋਟੇ ਹੁੰਦਿਆਂ ਬੈਠੀ ਹੋਈ ਸੀਗੀ। ਹੁਣ ਤਾਂ ਆਪਾਂ ਗੱਲ ਕਰਦੇ ਨਾ ਕਿ ਮਾਂ ਦੇ ਪੇਟ ਦੇ ਵਿੱਚ ਵੀ ਜਦੋਂ ਬੱਚਾ ਹੁੰਦਾ ਆ ਉਦੋਂ ਵੀ ਜਿਹੜੀਆਂ ਬਾਹਰ ਗੱਲਾਂ ਹੁੰਦੀਆਂ ਨੇ, ਮਾਂ ਗੱਲ ਕਰਦੀ ਆ ਜਾਂ ਦੇਖਦੀ ਆ ਜਾਂ ਸੁਣਦੀ ਆ, ਉਹ ਵੀ ਰਿਕਾਰਡ ਹੋ ਕੇ ਬੰਦੇ ਦੇ ਸਬਕੌਂਸ਼ੀਅਸ ਦੇ ਵਿੱਚ ਜਾ ਕੇ ਬੈਠ ਜਾਂਦਾ ਆ। ਹੋ ਸਕਦਾ ਉਦੋਂ ਦੀ ਕੋਈ ਪੁਰਾਣੀ ਗੱਲ ਨਿਕਲ ਕੇ ਕੋਈ ਉਹਦੀ ਮਾਂ ਨੇ ਦੇਖੀ ਹੋਵੇ, ਕੋਈ ਸੁਣੀ ਹੋਵੇ, ਕੋਈ ਕੀਤੀ ਹੋਵੇ, ਤੇ ਜਦੋਂ ਬ੍ਰੇਨ ਨੇ ਮਿਸਫਾਇਰ ਕੀਤਾ ਉਹ ਚੀਜ਼ ਪਿੱਛੋਂ ਲਿਆ ਕੇ ਸਾਹਮਣੇ ਰੱਖ ਦਿੱਤੀ, ਕਿਉਂਕਿ ਸਾਡਾ ਮੇਨ ਜਿਹੜਾ ਲਾਈਫ ਦਾ ਡਰਾਈਵਿੰਗ ਫੋਰਸ ਸਾਡਾ ਸਬਕੌਂਸ਼ੀਅਸ ਮਾਈਂਡ ਹੀ ਹੈ, ਠੀਕ ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਉਹੀ ਆ ਕਿ ਭਾਈ ਇਫ ਯੂ ਆਰ ਰੇਜ਼ਡ ਇਨ ਸੱਚ ਅ ਕਲਚਰ ਵਿਦ ਇਮੇਜਰੀ ਆਫ ਸ਼ਿਵਾ, ਦ ਥਰਡ ਆਈ, ਦ ਬਲੂ ਸਕਿਨ, ਦ ਟ੍ਰਾਈਡੈਂਟ, ਦੈਟਸ ਵਟ ਯੂ ਆਰ ਗੋਨਾ ਸੀ। ਇਫ ਯੂ ਆਰ ਰੇਜ਼ਡ ਲੁਕਿੰਗ ਐਟ ਬਾਬਾ ਨਾਨਕ ਲਾਈਕ ਦਿਸ, ਦਿਸ ਇਜ਼ ਵਟ ਯੂ ਆਰ ਗੋਨਾ ਸੀ, ਠੀਕ ਹੈ ਨਾ। ਜੇ ਤੁਸੀਂ ਤੁਹਾਡੇ ਦਿਮਾਗ ਦੇ ਵਿੱਚ ਆਹ ਫੋਟੋ ਹੈਗੀ ਆ ਵੀ ਮੈਂ ਆਹ ਭਗਵਾਨ ਨੂੰ ਮਿਲਣਾ, ਤੁਹਾਨੂੰ ਇਹੀ ਭਗਵਾਨ ਦਿਸੇਗਾ। ਜੇ ਤੁਹਾਡੇ ਦਿਮਾਗ ਦੇ ਵਿੱਚ ਆਹ ਫੋਟੋ ਆ ਵੀ ਇੱਦਾਂ ਦਾ ਬਾਬਾ ਨਾਨਕ ਸੀਗਾ, ਫਿਰ ਤੁਹਾਨੂੰ ਇਹੋ ਜਿਹੇ ਬਾਬੇ ਨਾਨਕ ਸਾਹਮਣੇ ਤੁਹਾਡੇ ਖੜਾ ਹੋ ਕੇ ਤੁਹਾਨੂੰ ਦਿਸਣ ਲੱਗ ਪੈਣਾ, ਬਾਬੇ ਨਾਨਕ ਨੇ ਇੱਦਾਂ ਮੇਰੇ 'ਤੇ ਹੱਥ ਕੀਤਾ। ਤੁਸੀਂ ਸੁਣਦੇ ਆ ਪੋਡਕਾਸਟਾਂ ਦੇ ਵਿੱਚ, ਕੱਲ੍ਹ ਮੈਂ ਸੁਣ ਰਿਹਾ ਸੀ ਕੋਈ ਕਹਿੰਦਾ ਮੈਂ ਜੀ ਚਲਾ ਗਿਆ, ਮੈਂ ਉੱਪਰ ਚਲਾ ਗਿਆ, ਉੱਪਰ ਚਲਾ ਗਿਆ ਤੇ ਜਮਦੂਤ ਮੈਨੂੰ ਕੁੱਟ ਰਹੇ ਸੀ, ਠੀਕ ਆ, ਤੇ ਕਹਿੰਦਾ ਜਮਦੂਤ ਕੁੱਟਣ ਲੱਗੇ ਤੇ ਕਿਸੇ ਬਾਬੇ ਦਾ ਨਾਂ ਲੈ ਤਾ ਵੀ ਫਲਾਨਾ ਬਾਬਾ ਉੱਥੇ ਵਰਸ਼ਾ ਲੈ ਕੇ ਖੜਾ ਸੀ, ਕਹਿੰਦਾ ਨਹੀਂ ਇਹਨੂੰ ਛੱਡ ਦਿਓ, ਇਹਨੇ ਹਜੇ ਮੇਰੇ ਪੈਸੇ ਦੇਣੇ ਆ। ਲੈ ਦੱਸ ਕਿੰਨੀ ਹਾਸੋਹੀਣੀ ਗੱਲ, ਉੱਤੇ ਜਾ ਕੇ ਬਾਬਾ ਪੈਸੇ ਮੰਗ ਰਿਹਾ ਤੇ ਬੰਦਾ ਇੱਦਾਂ ਦੱਸ ਰਿਹਾ ਵੀ ਪਤਾ ਨਹੀਂ ਕਿਹੜੀ ਕਮਾਲ ਦੀ ਗੱਲ ਹੋ ਗਈ ਆ, ਤੇ ਸਾਰੇ ਲੋਕੀ ਕਹਿੰਦੇ ਵਾਹਿਗੁਰੂ ਵਾਹਿਗੁਰੂ, ਉੱਥੇ ਪਹੁੰਚ ਕੇ ਵੀ ਪੈਸੇ ਮੰਗ ਰਿਹਾ ਬਾਬਾ। ਮਤਲਬ ਕਿ ਕਿਸ ਹੱਦ ਤੱਕ ਸਾਡੀ ਕੌਮ ਦਾ ਦਿਮਾਗ ਕਰ ਦਿੱਤਾ ਵੀ ਅਸੀਂ ਕੀ ਕੀ ਬਣਾ ਦਿੱਤੇ ਗਏ ਆ, ਕੀ ਸੀਗੇ ਤੇ ਕੀ ਬਣਾ ਦਿੱਤੇ ਗਏ, ਠੀਕ ਹੈ ਨਾ। ਬਾਕੀ ਜਿਹੜੀ ਗੱਲ ਆਉਂਦੀ ਆ ਆਊਟ ਆਫ ਬਾਡੀ ਐਕਸਪੀਰੀਅੰਸ ਦੀ, ਥੋੜਾ ਜਿਹਾ ਹੋਰ ਜੁੜੇ ਰਹੋ, ਆਊਟ ਆਫ ਬਾਡੀ ਐਕਸਪੀਰੀਅੰਸ ਦੀ ਕਿ ਮੈਂ ਆਪਣੇ ਸਰੀਰ ਚੋਂ ਨਿਕਲ ਕੇ ਕਿਤੇ ਹੋਰ ਚਲ ਗਿਆ, ਮੈਂ ਚੰਦ ਤੇ ਚਲ ਗਿਆ, ਮੈਂ ਮਾਰਸ ਤੇ ਚਲ ਗਿਆ, ਮੈਂ ਏਲੀਅਨ ਦੇਖ ਲਿਆ, ਮੈਂ ਟਰੈਵਲ ਕਰ ਰਿਹਾ ਸੀ, ਮੈਂ ਉੱਡਦਾ ਫਿਰ ਰਿਹਾ ਸੀ ਸਮਾਨ ਦੇ ਵਿੱਚ, ਇਹਦੇ ਪਿੱਛੇ ਵੀ ਕਾਰਨ ਹੈਗਾ। ਇਹ ਕੋਈ ਬੰਦਾ ਸੱਚੀ ਬਾਹਰ ਨਹੀਂ ਜਾਂਦਾ, ਤੁਹਾਡਾ ਦਿਮਾਗ ਹੀ ਤੁਹਾਨੂੰ ਇਸ ਤਰੀਕੇ ਦੀ ਫੀਲਿੰਗ ਦੇ ਰਿਹਾ ਆ ਕਿ ਤੁਸੀਂ ਸਰੀਰ ਚੋਂ ਨਿਕਲ ਗਏ ਹੋ ਤੇ ਤੁਸੀਂ ਦੇਖ ਰਹੇ ਹੋ ਸਭ ਕੁਝ ਆਲੇ ਦੁਆਲੇ ਚਾਰ ਚ ਫਿਰੇ, ਕਿਉਂਕਿ ਹੁਣ ਬ੍ਰੇਨ ਨੇ ਸਾਰਾ, ਹੁਣ ਮੈਂ ਇੱਥੇ ਬੈਠਾ, ਮੇਰੇ ਬ੍ਰੇਨ ਦੇ ਅੰਦਰ ਸਾਰੀ ਇਨਫੋਰਮੇਸ਼ਨ ਹੈਗੀ ਆ ਵੀ ਆ ਚਾਰ ਚ ਫਿਰੇ ਕਮਰੇ ਦੇ ਵਿੱਚ ਕੀ ਹੈਗਾ ਆ। ਜਦੋਂ ਤੁਸੀਂ ਸੁਪਨਾ ਦੇਖਦੇ ਹੋ ਬਾਹਰੋਂ ਥੋੜੀ ਕੁਝ ਦੇਖਦਾ ਆ, ਆਪਣੇ ਅੰਦਰੋਂ ਹੀ ਕ੍ਰੀਏਟ ਕਰ ਲੈਂਦਾ, ਘਰ ਵੀ ਕ੍ਰੀਏਟ ਕਰ ਲੈਂਦਾ, ਸੀਨ ਵੀ ਕ੍ਰੀਏਟ ਕਰ ਲੈਂਦਾ, ਜਿਵੇਂ ਫਿਲਮਾਂ 'ਚ ਸੀਨ ਹੁੰਦੇ ਆ, ਹਰ ਇੱਕ ਮੂਵਮੈਂਟ ਸਭ ਕੁਝ ਕ੍ਰੀਏਟ ਹੁੰਦਾ ਆ, ਠੀਕ ਹੈ ਨਾ। ਉਹ ਇਸ ਚੀਜ਼ ਨੂੰ ਕ੍ਰੀਏਟ ਕਰਕੇ ਬ੍ਰੇਨ ਨੇ ਤੁਹਾਨੂੰ ਆਪੇ ਫੀਲ ਕਰ ਵੀ ਮੈਂ ਉੱਡ ਰਿਹਾ, ਜਿੱਦਾਂ ਕੋਈ ਬੰਦਾ ਕਹਿੰਦਾ ਸੀ ਕਿ ਭਾਈ ਮੇਰਾ ਤਾਂ ਸਰੀਰ ਸੈਰੀ ਸਿਰ ਤੋਂ ਵੱਖ ਹੋ ਗਿਆ ਸੀ, ਫਿਰ ਤੁਹਾਨੂੰ ਲੱਗਣਾ ਵੀ ਮੈਂ ਉੱਡ ਰਿਹਾ, ਮੈਂ ਆਪਣੇ ਆਪ ਨੂੰ ਹੀ ਦੇਖ ਰਿਹਾ ਹਾਂ, ਪਰ ਉਹ ਕੁਝ ਨਹੀਂ ਹੈਗਾ, ਤੁਹਾਡਾ ਦਿਮਾਗ ਹੀ ਜਿਹੜੀ ਇਨਫੋਰਮੇਸ਼ਨ ਪਹਿਲਾਂ ਸੀਗੀ ਉਹ ਤੁਹਾਨੂੰ ਦਿਖਾ ਰਿਹਾ ਹੈ। ਸੋ ਦ ਫੀਲਿੰਗ ਆਫ ਲੀਵਿੰਗ ਯੋਰ ਫਿਜ਼ੀਕਲ ਬਾਡੀ, ਫਲੋਰਿੰਗ ਇਨ ਟੂ ਸਪੇਸ, ਔਰ ਵਿਜ਼ਿਟਿੰਗ ਏਲੀਅਨ ਪਲੈਨਟਸ ਇਜ਼ ਕੌਜ਼ਡ ਬਾਈ ਅ ਵੈਰੀ ਸਪੈਸੀਫਿਕ ਨੋਡ ਇਨ ਦ ਬ੍ਰੇਨ। ਇਹ ਚੀਜ਼ ਕਾਹਦੇ ਨਾਲ ਹੁੰਦੀ ਹੈ, ਇਹ ਵੀ ਸਾਇੰਸਦਾਨਾਂ ਨੇ ਅੱਜ ਸਬੂਤ ਦੇ ਕੇ ਸਾਨੂੰ ਦੱਸ ਦਿੱਤਾ ਆ। ਇਹਨੂੰ ਕਹਿੰਦੇ ਆ ਟੈਂਪਰੋ ਪੈਰਾਇਟਲ ਜੰਕਸ਼ਨ, ਉੱਥੇ ਜਾ ਕੇ ਇਸ ਚੀਜ਼ ਦਾ ਜਦੋਂ ਮਿਸਫਾਇਰ ਹੁੰਦਾ ਆ ਉਦੋਂ ਸਾਨੂੰ ਐਕਸਪੀਰੀਅੰਸ ਹੁੰਦਾ ਆ। TPJ ਡੀਐਕਟੀਵੇਸ਼ਨ, ਠੀਕ ਆ, ਇਹਦੇ ਬਾਰੇ ਗੱਲ ਕਰਦੇ ਹਾਂ ਆਪਾਂ। ਸੋ ਜਿਹੜਾ ਇਲੂਜਨ ਜਿਵੇਂ ਹੁੰਦੇ ਆ, ਸੋ ਇਹ ਉੱਥੇ ਜਾ ਕੇ ਹੁੰਦੇ ਆ। TPJ ਇੱਥੇ ਤੁਹਾਡੇ ਬ੍ਰੇਨ ਦੇ ਵਿੱਚ ਨਾ ਇਹ ਬ੍ਰੇਨ ਦਾ ਪਾਰਟ ਹੈਗਾ ਆ। ਇਹ ਬ੍ਰੇਨ ਦਾ ਪਾਰਟ ਕੀ ਕਰਦਾ ਆ, ਇਹ ਬ੍ਰੇਨ ਦੇ ਪਾਰਟ ਨੇ ਤੁਹਾਡੀਆਂ ਅੱਖਾਂ ਤੋਂ, ਤੁਹਾਡੇ ਕੰਨਾਂ ਤੋਂ, ਤੁਹਾਡੇ ਬੈਲੈਂਸ ਸੈਂਟਰ ਜਿਹੜਾ ਇੱਥੇ ਹੈਗਾ ਆ, ਉਹਨੇ ਸਾਰੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਬ੍ਰੇਨ ਨੂੰ ਇਹ ਦੱਸਣਾ ਕਿ ਹਾਂ ਹੁਣ ਮੈਂ ਕੁਰਸੀ ਤੇ ਬੈਠਾ ਹੋਇਆ ਹਾਂ। ਜੇ ਮੇਰੇ ਦਿਮਾਗ ਦਾ ਆਹ ਹਿੱਸਾ ਸਹੀ ਕੰਮ ਕਰ ਰਿਹਾ ਆ ਤਾਂ ਮੈਨੂੰ ਲੱਗੇਗਾ ਕਿ ਹਾਂ ਮੈਂ ਕੁਰਸੀ ਤੇ ਬੈਠਾ ਹਾਂ। ਜੇ ਮੇਰੇ ਇਸ ਦਿਮਾਗ ਦੇ ਹਿੱਸੇ ਦੇ ਵਿੱਚ ਕੋਈ ਗੜਬੜ ਹੋ ਗਈ ਤਾਂ ਹੋ ਸਕਦਾ ਮੈਨੂੰ ਲੱਗੇਗਾ ਵੀ ਕੁਰਸੀ ਵੀ ਉੱਡ ਰਹੀ ਹੈ ਤੇ ਮੈਂ ਵੀ ਉੱਡ ਰਿਹਾ ਜਾਂ ਮੈਂ ਹਿੱਲ ਰਿਹਾ ਜਾਂ ਕੁਛ ਹੋ ਰਿਹਾ। ਇਹਦੀ ਸਿੰਪਲ ਜਿਹੀ ਐਗਜ਼ਾਮਪਲ ਆਪਾਂ ਦੇਖ ਲਈਏ, ਜਦੋਂ ਤੁਸੀਂ ਗੋਲ ਗੋਲ ਥੋੜੇ ਚੱਕਰ ਕੱਢ ਲਓ ਤਾਂ ਤੁਸੀਂ ਖੜੇ ਹੋ ਜਾਓ ਤੇ ਤੁਹਾਨੂੰ ਇੱਦਾਂ ਲੱਗਦਾ ਨਾ ਤੁਹਾਡੇ ਆਲੇ ਦੁਆਲੇ ਸਾਰਾ ਕੁਝ ਘੁੰਮ ਰਹੇ, ਜਿਹੜਾ ਆਪਾਂ ਕਹਿੰਦੇ ਚੱਕਰ ਆਉਂਦੇ ਆ, ਇੱਦਾਂ ਲੱਗਦਾ ਵੀ ਧਰਤੀ ਘੁੰਮ ਰਹੀ ਆ ਤੁਹਾਡੇ ਸਾਰੇ ਪਾਸੇ, ਐਨ ਬਿਲਕੁਲ ਰੀਅਲ ਲੱਗਦਾ ਨਾ। ਪਰ ਕੀ ਧਰਤੀ ਸੱਚੀ ਘੁੰਮ ਰਹੀ ਹੁੰਦੀ ਆ? ਤੁਹਾਡੇ ਆਲੇ ਦੁਆਲੇ ਕੰਧਾਂ ਘੁੰਮ ਰਹੀਆਂ ਹੁੰਦੀਆਂ? ਨਹੀਂ ਘੁੰਮ ਰਹੀਆਂ ਹੁੰਦੀਆਂ, ਸਿਰਫ ਬ੍ਰੇਨ ਤੁਹਾਨੂੰ ਇੱਕ ਫੀਲਿੰਗ ਦੇ ਰਿਹਾ ਕਿਉਂਕਿ ਉਹਦੇ ਅੰਦਰ ਕੈਮੀਕਲ ਥੋੜੇ ਜਿਹੇ ਇਮਬੈਲੈਂਸ ਹੋ ਗਏ ਨੇ ਤੇ ਜਦੋਂ ਉਹ ਸੈੱਟ ਹੋ ਜਾਂਦੇ ਨੇ ਫਿਰ ਉਹ ਘੁੰਮਣਾ ਸਾਰਾ ਬੰਦ ਹੋ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਜਿਨ੍ਹਾਂ ਦੇ ਇੱਥੇ ਦਿਮਾਗ ਦੇ ਵਿੱਚ ਖਰਾਬੀ ਹੋ ਜਾਂਦੀ ਹੈ, ਇੱਥੇ ਮਿਸਫਾਇਰ ਹੋ ਜਾਂਦਾ ਆ, ਉਦੋਂ ਉਹ ਬੰਦੇ ਇਹ ਚੀਜ਼ ਮਹਿਸੂਸ ਕਰਨ ਲੱਗ ਪੈਂਦੇ ਕਿਉਂਕਿ ਉਹਨਾਂ ਦੀ ਜਿਹੜੀ ਸੈਂਸ ਆਫ ਬੈਲੈਂਸ ਹੈਗੀ ਆ ਉਹ ਖਰਾਬ ਹੋ ਜਾਂਦੀ ਹੈ, ਉਹ ਵਿਗੜ ਜਾਂਦੀ ਆ। ਉਦੋਂ ਉਹਨਾਂ ਨੂੰ ਲੱਗਦਾ ਵੀ ਖਰੇ ਮੈਂ ਉੱਡ ਰਿਹਾ ਆ, ਮੈਂ ਕੁਛ ਹੋ ਗਿਆ, ਜਿੱਦਾਂ ਤੁਹਾਨੂੰ ਸੁਣਦੇ ਹੋਏ ਕਈ ਕਹਿੰਦੇ ਮੈਂ ਬੈਠਾ ਬੈਠਾ ਮੈਂ ਛੱਤ ਨੂੰ ਲੱਗ ਗਿਆ। ਨਹੀਂ, ਛੱਤ ਨੂੰ ਕੋਈ ਨਹੀਂ ਲੱਗਦਾ, ਇਹਦਾ ਉੱਡਦਾ ਨਹੀਂ ਹੁੰਦਾ, ਉੱਡਦੇ ਪੰਛੀ ਆ ਤੇ ਜਾਂ ਜਹਾਜ਼ ਹੁੰਦੇ ਆ, ਠੀਕ ਹੈ ਨਾ। ਜੇ ਉੱਡਣਾ ਤੇ ਤੁਹਾਨੂੰ ਪੱਖੇ ਲਾਉਣੇ ਪੈਣੇ ਆ, ਜੈਟ ਟਰਬੋ ਲਾਉਣੇ ਪੈਣੇ ਆ, ਇਨਸਾਨ ਨਹੀਂ ਉੱਡਦੇ ਹੁੰਦੇ, ਪੰਛੀ ਰੱਬ ਨੇ ਜੋ ਬਣਾਏ ਆ ਉਹੀ ਉੱਡਦੇ ਆ, ਪਰ ਤੁਹਾਡੇ ਬ੍ਰੇਨ ਨੂੰ ਇੰਝ ਲੱਗ ਰਿਹਾ ਕਿ ਮੈਂ ਉੱਡ ਕੇ ਛੱਤ ਨੂੰ ਲੱਗ ਗਿਆ, ਉਹਦੇ ਵਾਸਤੇ ਐਕਸਪੀਰੀਅੰਸ ਰੀਅਲ ਆ। ਉਹਨੂੰ ਸੱਚੀ ਲੱਗਿਆ ਕਿ ਉਹ ਉੱਡਿਆ ਆ, ਉਹਨੂੰ ਸੱਚੀ ਮਹਿਸੂਸ ਹੋਇਆ ਕਿ ਉਹ ਉੱਡ ਕੇ ਗਿਆ ਛੱਤ ਨੂੰ ਲੱਗਿਆ ਆ, ਅਸੀਂ ਉਹਨੂੰ ਨਹੀਂ ਚੇਂਜ ਕਰ ਸਕਦੇ ਕਿਉਂਕਿ ਉਹਦੇ ਬ੍ਰੇਨ ਨੇ ਉਹ ਰਿਐਲਿਟੀ ਉਹਨੂੰ ਇੰਨੇ ਵਿਜੂਅਲ ਤਰੀਕੇ ਦੇ ਨਾਲ, ਇੰਨੇ ਵਧੀਆ ਤਰੀਕੇ ਨਾਲ ਦਿਖਾਈ ਹੈ ਕਿ ਉਹਨੂੰ ਉਹ ਸੱਚੀ ਐਕਸਪੀਰੀਅੰਸ ਲੱਗ ਰਿਹਾ ਆ, ਪਰ ਉਹ ਹੈ ਕੁਝ ਨਹੀਂ, ਉਹ ਸਿਰਫ ਤੁਹਾਡੇ ਦਿਮਾਗ ਦਾ ਹੀ ਅੰਦਰ ਦਾ ਖੇਲ ਹੈਗਾ ਆ। ਸੋ ਬੇਸਿਕਲੀ ਦਿਸ ਐਸਟ੍ਰਲ ਟਰੈਵਲ ਇਜ਼ ਐਨ ਇਲੂਜਨ। ਸੋ ਟੈਂਪਰੋ ਪੈਰਾਇਡਲ ਜੰਕਸ਼ਨ ਤੁਹਾਡੇ ਦਿਮਾਗ ਦੇ ਵਿੱਚ ਇੱਥੇ ਉਹ ਹਿੱਸਾ ਆ, ਜਦੋਂ ਇੱਥੇ ਗੜਬੜ ਹੁੰਦੀ ਆ ਉਦੋਂ ਤੁਹਾਨੂੰ ਲੱਗਦਾ ਕਿ ਮੈਂ ਸਰੀਰ ਚੋਂ ਨਿਕਲ ਕੇ ਉੱਡ ਗਿਆ, ਮੈਂ ਸੂਰਜ 'ਤੇ ਜਾ ਆਇਆ, ਤਾਂ ਮੈਂ ਇੱਥੇ ਜਾ ਆਇਆ, ਤਾਂ ਮੈਂ ਉੱਥੇ ਜਾ ਆਇਆ। ਠੀਕ ਹੈ ਜੀ। ਸੋ ਜਦੋਂ ਤੁਸੀਂ ਅਜਿਹੇ ਭਰਮ ਦੇ ਵਿੱਚ ਬੈਠਦੇ ਹੋ, ਇਸ ਤਰੀਕੇ ਨਾਲ ਕਰਦੇ ਹੋ, ਤਾਂ ਇਹ ਸਾਰੀਆਂ ਚੀਜ਼ਾਂ ਇਸ ਤਰੀਕੇ ਦੇ ਨਾਲ ਫਿਰ ਤੁਹਾਡਾ ਬ੍ਰੇਨ ਐਕਸਪੀਰੀਅੰਸ ਕਰਦਾ ਹੈ। ਸੋ ਟੁਹਾਣੇ ਵਰਗੇ ਗੁਰੂ ਤੁਹਾਨੂੰ ਕੋਈ ਰੂਹਾਨੀ ਪਾਸਪੋਰਟ ਨਹੀਂ ਦੇ ਰਹੇ, ਠੀਕ ਹੈ ਨਾ। ਉਹ ਕੀ ਕਰਦੇ ਨੇ, ਉਹ ਸਿਰਫ ਤੁਹਾਡੇ ਦਿਮਾਗ ਦੇ GPS ਨੂੰ ਖਰਾਬ ਕਰਦੇ ਨੇ। ਇਹਨਾਂ ਨੂੰ ਪਤਾ ਆ ਕਿ ਤੁਹਾਡਾ ਦਿਮਾਗ ਦਾ GPS ਖਰਾਬ ਕਿਵੇਂ ਹੋਣਾ ਆ। ਉਹ ਆਪਾਂ ਅੱਗੇ ਜਾ ਕੇ ਥੋੜ੍ਹੀ ਜਿਹੀ ਗੱਲ ਕਰਦੇ ਹਾਂ। ਹੋਰ 15 ਮਿੰਟ ਮੇਰੇ ਨਾਲ ਜੁੜੇ ਰਹੋ, ਅਗਲੇ ਹਫ਼ਤੇ ਆਪਾਂ ਇਹਨੂੰ ਕੰਟੀਨਿਊ ਕਰਾਂਗੇ, ਪਰ ਅੱਜ ਦੀ ਵਿਚਾਰ ਲਈ 15 ਮਿੰਟ ਹੋਰ ਜੁੜੇ ਰਹੋ। ਸੋ ਅਸਲ ਵਿੱਚ ਕੀਤਾ ਕੀ ਜਾਂਦਾ, ਇਹਨਾਂ ਲੋਕਾਂ ਨੂੰ ਪਤਾ ਆ ਕਿ ਜਦੋਂ ਅਸੀਂ ਇਸ ਤਰੀਕੇ ਦੇ ਨਾਲ ਜਾਪ ਕਰਾਵਾਂਗੇ, ਜਦੋਂ ਅਸੀਂ ਆਹ ਚੀਜ਼ਾਂ ਨਾਲ ਤੋਂ ਕਰਾਵਾਂਗੇ, ਤਾਂ ਇਹਨਾਂ ਨੂੰ ਪਤਾ ਆ ਕਿ ਤੁਹਾਡਾ ਆਹ GPS ਆਹ ਪਾਰਟ ਖਰਾਬ ਹੋ ਜਾਣਾ, ਅਤੇ ਤੁਹਾਨੂੰ ਆਹ ਚੀਜ਼ ਐਕਸਪੀਰੀਅੰਸ ਹੋਣ ਲੱਗ ਪੈਣੀ ਆ। ਜਿਹੜੀ ਖਰਾਬ ਹੋਈ ਚੀਜ਼ ਤੁਹਾਨੂੰ ਬਾਅਦ ਤੁਸੀਂ ਐਕਸਪੀਰੀਅੰਸ ਕਰਦੇ ਹੋ, ਉਹਨੂੰ ਇਹ ਲੋਕ ਤੁਹਾਨੂੰ ਪਹਿਲਾਂ ਪ੍ਰਾਈਮ ਕੀਤਾ ਹੁੰਦਾ ਆ ਕਿ ਭਾਈ ਆਹ ਤੈਨੂੰ ਸਪਿਰਚੁਅਲ ਐਕਸਪੀਰੀਅੰਸ ਹੋ ਗਿਆ, ਅਤੇ ਬੰਦਾ ਬਿਲੀਵ ਕਰਨ ਲੱਗ ਪੈਂਦਾ ਵੀ ਸੱਚੀ ਮੈਨੂੰ ਸਪਿਰਚੁਅਲ ਐਕਸਪੀਰੀਅੰਸ ਹੋਇਆ, ਪਰ ਹੋਇਆ ਸਪਿਰਚੁਅਲ ਐਕਸਪੀਰੀਅੰਸ ਨਹੀਂ ਹੁੰਦਾ। ਇਹਨਾਂ ਨੇ ਤਰੀਕੇ ਦੇ ਨਾਲ ਤੁਹਾਡੇ ਦਿਮਾਗ ਦੇ GPS ਨੂੰ ਖਰਾਬ ਕੀਤਾ ਹੈ। ਅਖੀਰਲਾ ਸੈਕਸ਼ਨ ਆਪਣਾ ਫੀਲਿੰਗ ਸਪਿਰਚੁਅਲ ਹਾਇਰ ਕਨੈਕਸ਼ਨ ਟੂ ਦ ਡਿਵਾਈਨ। ਇੱਥੇ ਜਾ ਕੇ ਹੁਣ ਆਪਾਂ ਗੱਲ ਖੋਲਾਂਗੇ ਕਿ ਕਿਵੇਂ ਤੁਹਾਡੇ ਅੰਦਰ ਕੈਮੀਕਲਸ ਚੇਂਜ ਹੁੰਦੇ ਨੇ, ਕਿਹੜੀ ਚੀਜ਼ ਦੇ ਉੱਤੇ ਇਹ ਜ਼ੋਰ ਲਾ ਰਹੇ ਨੇ ਵੀ ਆਹੀ ਤਰੀਕਾ ਆ, ਆਹੀ ਵਿਧੀ ਆ, ਜਿਹੜੀ ਵਿਧੀ ਇਹ ਸਿਖਾਉਂਦੇ ਨੇ ਤੁਹਾਨੂੰ ਸਿਮਰਨ ਕਰਨ ਦੀ, ਉਹ ਵਿਧੀ ਹੀ ਤੁਹਾਡੇ ਦਿਮਾਗ ਨੂੰ ਖਰਾਬ ਕਰਨ ਦਾ ਤਰੀਕਾ ਆ, ਸਾਇੰਸ ਨੇ ਸਿੱਧ ਕੀਤਾ ਆ। ਆਓ ਆਪਾਂ ਸੁਣਦੇ ਹਾਂ। ਸੋ ਹੁੰਦਾ ਕੀ ਆ, ਹੁਣ ਇਹ ਕਹਿੰਦੇ ਆ ਜੀ ਜਿਹੜਾ ਸਾਡਾ ਤਰੀਕਾ ਆ ਉਦਾਂ ਹੀ ਨਾਮ ਜਪਣਾ ਤੁਸੀਂ, ਜਿੱਦਾਂ ਆਮ ਆਪਾਂ ਕਹਿ ਦਈਏ ਕਿ ਵਾਹਿਗੁਰੂ ਤੇਰਾ ਸ਼ੁਕਰ ਆ, ਕਹਿੰਦੇ ਇਹ ਭਗਤੀ ਨਹੀਂ ਹੈਗੀ। ਉਦਾਂ ਹੀ ਆਪਾਂ ਕਹਿ ਦਈਏ ਵਾਹਿਗੁਰੂ, ਆਪਾਂ ਨਾਮ ਜਪ ਲਈਏ, ਵਾਹਿਗੁਰੂ ਕਹਿਣਾ ਮਾੜਾ ਖੜੀਆਂ, ਰਾਮ ਕਹਿ ਲਓ, ਅੱਲਾ ਕਹਿ ਲਓ, ਵਾਹਿਗੁਰੂ ਕਹਿ ਲਓ, ਗੋਬਿੰਦ ਕਹਿ ਲਓ, ਸਵੇਰ ਤੋਂ ਸ਼ਾਮ ਤਾਈਂ ਕਹੀ ਜਾਓ, ਸਵੇਰ ਤੋਂ ਸ਼ਾਮ ਤਾਈਂ ਰੱਬ ਦਾ ਸ਼ੁਕਰ ਕਰੋ, ਠੀਕ ਹੈ ਨਾ। ਇਕੱਲੇ ਕਹਿਣ ਦੇ ਨਾਲੋਂ ਵਿੱਚ ਵਿਚਾਰ ਵੀ ਰੱਖੋ, ਫਿਰ ਤੁਹਾਡਾ ਵਿਚਾਰ ਬਦਲੇਗਾ, ਮਨ ਦੇ ਵਿਚਾਰ ਵੀ ਬਦਲਣਗੇ। ਗੁਰੂ ਪਾਤਸ਼ਾਹ ਨੇ ਤਾਂ ਬੜਾ ਸਾਨੂੰ ਸੁਖਮਨੀ ਸਾਹਿਬ ਦੇ ਵਿੱਚ ਕਿਵੇਂ ਸਮਝਾਇਆ, ਸਵੇਰੇ ਉੱਠਣਾ, ਵਾਹਿਗੁਰੂ ਤੇਰਾ ਸ਼ੁਕਰ ਆ ਮੈਨੂੰ ਅੱਜ ਜਿਉਣ ਦਾ ਇੱਕ ਹੋਰ ਦਿਨ ਦੇ ਦਿੱਤਾ, ਵਾਹਿਗੁਰੂ ਸ਼ੁਕਰ ਆ ਤੂੰ ਸੋਹਣਾ ਬੈੱਡ ਦਿੱਤਾ ਰਾਤ ਨੂੰ ਸੌਣ ਲੱਗੇ, ਹੈਂ, ਵਾਹਿਗੁਰੂ ਸ਼ੁਕਰ ਆ ਤੂੰ ਕਿੰਨੇ ਸੋਹਣੇ ਬੱਚੇ ਦਿੱਤੇ, ਬੱਚਿਆਂ ਵੱਲ ਦੇਖ ਕੇ ਇਸ ਤਰ੍ਹਾਂ ਵਾਹਿਗੁਰੂ ਦਾ ਸ਼ੁਕਰ ਕਰ ਦਿਓ। ਹੇ ਕਾਲਪੁਰਖ ਤੇਰਾ ਸ਼ੁਕਰ ਆ ਮੈਨੂੰ ਸੋਹਣਾ ਪਰਿਵਾਰ ਦਿੱਤਾ, ਹੇ ਸੱਚੇ ਪਾਤਸ਼ਾਹ ਕੰਮ ਤੇ ਜਾਣ ਲੱਗੇ ਸ਼ੁਕਰ ਆ ਤੂੰ ਮੈਨੂੰ ਨੌਕਰੀ ਦਿੱਤੀ ਆ। ਸ਼ੁਕਰ ਕਰਨਾ ਤਾਂ ਸਿਖਾਇਆ ਬਾਣੀ ਨੇ, ਹਰ ਵੇਲੇ ਸ਼ੁਕਰ ਦੇ ਵਿੱਚ ਰਹਿ, ਹਰ ਵੇਲੇ ਸ਼ੁਕਰ ਕਰਦਾ ਰਹਿ, ਕੋਸ਼ਿਸ਼ ਕਰ ਆਪਣੀ ਜ਼ਿੰਦਗੀ ਦੇ ਵਿੱਚ, ਤੁਸੀਂ ਲਿਖ ਲਓ ਵੀ ਮੈਂ ਅੱਜ 20 ਵਾਰੀ ਸ਼ੁਕਰ ਕਰਨਾ, ਇਹ ਹੈਬਿਟ ਬਣਾਓ, ਫਿਰ ਤੁਹਾਡੀ ਹੈਬਿਟ ਕੀ ਬਣ ਜਾਏਗੀ, ਤੁਹਾਡੇ ਮਨ ਦਾ ਸੁਭਾਅ ਕੀ ਬਣ ਜਾਏਗਾ, ਸ਼ੁਕਰ ਕਰਨਾ, ਨਿਮਰਤਾ ਵਿੱਚ ਰਹਿਣਾ, ਇਹ ਤੁਹਾਡੇ ਮਨ ਦਾ ਸੁਭਾਅ ਬਣ ਜਾਏਗਾ। ਤੇ ਜੇ ਉਦਾਂ ਹੀ ਅਸੀਂ ਬਿਨਾਂ ਸਮਝੇ ਤੋਂ ਹੀ ਬਸ ਰੱਟਾ ਹੀ ਲਾਈ ਜਾ ਰਹੇ ਹਾਂ, ਉਹਦੇ ਨਾਲ ਮਨ ਦੇ ਅੰਦਰ ਕੋਈ ਵਿਚਾਰ ਨਹੀਂ ਆ ਰਹੇ, ਕੋਈ ਚੇਂਜ ਨਹੀਂ ਆ ਰਹੀ, ਕੋਈ ਤਬਦੀਲੀ ਨਹੀਂ ਆ ਰਹੀ, ਉੱਥੇ ਦੀ ਉੱਥੇ ਹੀ ਖੜੀ ਆ, ਭਾਵੇਂ 50 ਸਾਲ ਪਾਠ ਕਰ ਰਹੇ ਹਾਂ, ਭਾਵੇਂ 80 ਸਾਲ ਪਾਠ ਕਰ ਰਹੇ। ਸੋ ਹੁੰਦਾ ਕੀ ਆ, ਹੁਣ ਜਿਹੜੀ ਟੈਕਨੀਕ ਇਹ ਦੱਸਦੇ ਆ, ਇਹ ਕਹਿੰਦੇ ਆ ਨਹੀਂ ਜੀ ਅੰਦਰ ਨੂੰ ਸਾਹ ਖਿਚੋ ਵਾਹ ਤੇ ਬਾਹਰ ਨੂੰ ਕਰੋ ਹਰੂ, ਜ਼ੋਰ ਨਾ ਕਰਨਾ। ਅਮਨਦੀਪ ਸਿੰਘ ਜੋਗੀ ਵੀ ਇਹ ਗੱਲ ਕਰਦਾ, ਇਹ ਵੀ ਕਰਦੇ ਜੀ ਨਾਭੀ ਤੋਂ ਪ੍ਰੈਸ਼ਰ ਪਾਉਣਾ, ਨਾਭੀ ਤੋਂ। ਹੁਣ ਇਹਦੇ ਪਿੱਛੇ ਚਾਲ ਕੀ ਹੈ ਇਹਨਾਂ ਦੀ, ਜਦੋਂ ਤੁਸੀਂ ਇਸ ਤਰੀਕੇ ਨਾਲ ਕਰਦੇ ਆ ਨਾਭੀ ਤੋਂ, ਤਾਂ ਬਹੁਤ ਜ਼ੋਰ ਦੇ ਨਾਲ ਇੱਕ ਪ੍ਰੈਸ਼ਰ ਦੇ ਨਾਲ ਤੁਹਾਡੇ ਅੰਦਰੋਂ ਹਵਾ ਬਾਹਰ ਜਾਂਦੀ ਆ। ਜਿੰਨੀ ਤੇਜ਼ ਪ੍ਰੈਸ਼ਰ ਦੇ ਨਾਲ ਇਸ ਤਰੀਕੇ ਨਾਲ ਜਪਣ ਦੇ ਨਾਲ ਤੁਹਾਡੇ ਅੰਦਰੋਂ ਆਵਾਜ਼ ਹਵਾ ਬਾਹਰ ਜਾਂਦੀ ਆ, ਓਨੇ ਪ੍ਰੈਸ਼ਰ ਦੇ ਨਾਲ ਅੰਦਰ ਨਹੀਂ ਆ ਰਹੀ। ਜੇ ਤੁਸੀਂ ਕਰਦੇ ਹੋ ਤਾਂ ਅੰਦਰ ਇੱਦਾਂ ਨਹੀਂ ਖਿੱਚਦੇ, ਤੇ ਬੈਲੈਂਸ ਹੋਏਗਾ ਨਾ। ਇਹਨਾਂ ਨੂੰ ਪਤਾ ਆ ਇਸ ਚੀਜ਼ ਦੇ ਬਾਰੇ, ਕਿਉਂਕਿ ਇਹਨਾਂ ਨੇ ਉਹ ਯੋਗ ਮਤ ਜੀ ਪੜ੍ਹ ਲਈ ਆ ਤੇ ਸਾਇੰਸ ਪੜ੍ਹ ਲਈ ਆ, ਤਾਂ ਉਹਨਾਂ ਨੂੰ ਪਤਾ ਆ। ਪਰ ਹੁਣ ਕੰਨੀ ਕਤਰਾਉਂਦੇ ਕਿ ਨਹੀਂ ਜੀ ਇਹ ਯੋਗ ਮਤ ਨਹੀਂ ਹੈ, ਗੁਰਬਾਣੀ ਲਿਖੀ ਆ, ਗੁਰਬਾਣੀ ਦੇ ਵਿੱਚ ਲਿਖਿਆ। ਹੁੰਦਾ ਕੀ ਆ, ਜਦੋਂ ਜ਼ੋਰ ਦੇ ਨਾਲ ਹਵਾ ਬਾਹਰ ਨਿਕਲਦੀ ਆ, ਉਹਦੇ ਨਾਲ ਹੁੰਦਾ ਕਿ ਤੁਹਾਡੇ ਅੰਦਰ ਜਿਹੜੀ CO2 ਆ, ਕਾਰਬਨ ਡਾਈਆਕਸਾਈਡ ਆ, ਉਹ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਬਾਹਰ ਜਾ ਰਹੀ ਆ। ਜਦੋਂ ਬਾਰ ਬਾਰ ਕਰਦੇ ਆ ਤੁਹਾਡੇ ਸਰੀਰ ਦੇ ਅੰਦਰ ਜਿਹੜੇ CO2 ਦੇ ਲੈਵਲ ਹੁੰਦੇ ਨੇ ਉਹ ਕ੍ਰੈਸ਼ ਹੋ ਜਾਂਦੇ ਨੇ, ਘੱਟ ਜਾਂਦੀ ਆ। ਸੋ ਸਾਨੂੰ ਇਹ ਨਹੀਂ ਕਿ ਇਕੱਲਾ ਆਕਸੀਜਨ ਹੀ ਚਾਹੀਦੀ ਆ, ਸਾਡੇ ਸਰੀਰ ਨੂੰ ਕਾਰਬਨ ਡਾਈਆਕਸਾਈਡ ਵੀ ਚਾਹੀਦੀ ਆ। ਜੇ ਕਾਰਬਨ ਡਾਈਆਕਸਾਈਡ ਦੀ ਮਾਤਰਾ ਸਾਡੇ ਸਰੀਰ ਦੇ ਵਿੱਚੋਂ ਘੱਟ ਜਾਵੇ ਤਾਂ ਸਾਡੇ ਵਾਸਤੇ ਨੁਕਸਾਨਦਾਇਕ ਆ। ਜਦੋਂ ਤੁਸੀਂ ਇਸ ਤਰੀਕੇ ਨਾਲ ਬਰੀਦਿੰਗ ਕਰਕੇ ਨਾਮ ਜਪਦੇ ਹੋ, ਸਿਮਰਨ ਕਰਦੇ ਹੋ, ਉਦੋਂ ਕੀ ਹੁੰਦਾ, ਤੁਹਾਡੇ ਅੰਦਰੋਂ CO2 ਘੱਟ ਜਾਂਦੀ ਆ। ਜਦੋਂ ਤੁਹਾਡੇ ਅੰਦਰੋਂ CO2 ਘੱਟ ਜਾਵੇ, ਉਦੋਂ ਤੁਹਾਡੇ ਬਲੱਡ ਦੀ pH ਤਾਂ ਚੜ ਜਾਂਦੀ ਆ, ਕਿਉਂਕਿ CO2 ਜਿਹੜੀ ਹੈਗੀ ਆ, ਜਿਹੜੀ ਗੈਸ ਆ, ਇਹ ਐਸਿਡਿਕ ਹੁੰਦੀ ਆ, ਉਹਦੀ ਮਾਤਰਾ ਘੱਟ ਗਈ, ਤੁਹਾਡੇ ਬਲੱਡ ਦਾ pH ਜਿਹੜਾ ਉਹ ਉੱਪਰ ਚਲਾ ਗਿਆ। CO2 ਦੀ ਮਾਤਰਾ ਹੋਰ ਕੀ ਕਰਦੀ ਆ, ਜਿਹੜੀ ਕਾਰਬਨ ਡਾਈਆਕਸਾਈਡ ਆ ਤੁਹਾਡੀ ਜਿਹੜੀਆਂ ਖੂਨ ਦੀਆਂ ਨਾੜੀਆਂ ਨੇ ਉਹਨਾਂ ਨੂੰ ਖੁੱਲ੍ਹਾ ਰੱਖਦੀ ਆ, ਇੱਕ ਵੇਜ਼ੋਡਾਇਲੇਟਰ ਦਾ ਕੰਮ ਕਰਦੀ ਆ। ਜਦੋਂ ਤੁਹਾਡੇ ਅੰਦਰੋਂ CO2 ਦੀ ਮਾਤਰਾ ਘੱਟ ਗਈ, ਉਹਦੇ ਨਾਲ ਹੋਰ ਕੰਮ ਕੀ ਹੁੰਦਾ ਹੈ ਕਿ ਤੁਹਾਡੀਆਂ ਮਸਲ ਸੈਲਸ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਅੰਦਰ ਕੈਲਸ਼ੀਅਮ ਜਿਹੜਾ ਹੈਗਾ ਉਹਦੀ ਮਾਤਰਾ ਵਧਣੀ ਸ਼ੁਰੂ ਹੋ ਜਾਂਦੀ ਆ। ਜਦੋਂ ਕੈਲਸ਼ੀਅਮ ਮਸਲਸ ਦੇ ਵਿੱਚ ਵੱਧਦਾ ਆ ਤਾਂ ਮਸਲ ਜਿਹੜੇ ਕੰਟਰੈਕਟ ਹੁੰਦੇ ਨੇ, ਫਿਰ ਤੁਹਾਡੀਆਂ ਜਿਹੜੀਆਂ ਵੈਸਲਸ ਨੇ ਜਿਹੜੀਆਂ ਨਾੜੀਆਂ ਨੇ ਖੂਨ ਦੀਆਂ ਉਹ ਛੋਟੀਆਂ ਸੁੰਗੜ ਜਾਂਦੀਆਂ ਨੇ, ਛੋਟੀਆਂ ਹੋ ਜਾਂਦੀਆਂ ਨੇ। ਜਦੋਂ ਖੂਨ ਦੀਆਂ ਨਾੜੀਆਂ ਫਿਰ ਛੋਟੀਆਂ ਹੋ ਜਾਂਦੀਆਂ ਨੇ, ਹੁੰਦਾ ਕੀ ਹੈ ਕਿ ਤੁਹਾਡੇ ਦਿਮਾਗ ਨੂੰ ਬਲੱਡ ਸਪਲਾਈ ਘੱਟ ਜਾਂਦੀ ਆ। 30-40% ਬਲੱਡ ਸਪਲਾਈ ਤੁਹਾਡੇ ਦਿਮਾਗ ਨੂੰ ਜਾਣੀ ਘੱਟ ਜਾਂਦੀ ਹੈ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਸਿਮਰਨ ਕਰਦੇ ਹੋ, ਜਦੋਂ ਇਹਨਾਂ ਦੀ ਯੁਗਤੀ ਫਾਲੋ ਕਰਕੇ, ਕਿਉਂਕਿ ਇਹ ਜਾਣ ਕੇ ਕਹਿ ਰਹੇ ਨੇ ਕਿ ਸਾਡੇ ਤਰੀਕੇ ਨਾਲ ਕਰੋ, ਕਿਉਂਕਿ ਉਹਨਾਂ ਨੂੰ ਪਤਾ ਆ ਜਦੋਂ ਇੱਦਾਂ ਕਰੋਗੇ ਤਾਂ ਤੁਹਾਡੇ ਸਿਸਟਮ ਨੂੰ ਹਾਈਜੈਕ ਕਰ ਰਹੇ ਨੇ, ਤੁਹਾਡੇ ਦਿਮਾਗ ਨੂੰ 30-40% ਬਲੱਡ ਸਪਲਾਈ ਘੱਟ ਜਾਂਦੀ ਆ। ਹੁਣ ਦਿਮਾਗ ਨੂੰ ਖੂਨ ਮਿਲ ਨਹੀਂ ਰਿਹਾ, ਆਕਸੀਜਨ ਵੀ ਘੱਟ ਗਈ ਦਿਮਾਗ ਤੱਕ, ਖੂਨ ਵੀ ਘੱਟ ਗਿਆ, ਸੋ ਦਿਮਾਗ ਕੀ ਕਰਦਾ, ਦਿਮਾਗ ਟੈਨਸ਼ਨ 'ਚ ਚਲਾ ਜਾਂਦਾ ਆ। ਉੱਪਰੋਂ ਤੁਸੀਂ ਸਰੀਰ ਨੂੰ ਕਸ਼ਟ ਦੇ ਰਹੇ ਹੋ, ਸੋ ਉਸ ਚੀਜ਼ ਨੂੰ ਬੈਲੈਂਸ ਕਰਨ ਵਾਸਤੇ ਦਿਮਾਗ ਕੀ ਕਰਦਾ ਆ, ਫਿਰ ਦਿਮਾਗ ਤੁਹਾਡੇ ਔਰਗਨਸ ਨੂੰ ਕਹਿੰਦਾ ਆ ਐਂਡੋਰਫਿਨਸ ਬਾਹਰ ਕੱਢ। ਐਂਡੋਰਫਿਨਸ ਕੀ ਹੁੰਦਾ ਆ, ਹੋਰ ਕੈਮੀਕਲਸ ਰਿਲੀਜ਼ ਕਰਦੀ ਆ ਬੋਡੀ ਜਿਹੜੇ ਤੁਹਾਨੂੰ ਵਧੀਆ ਜਿਹੀ ਫੀਲਿੰਗ ਆਉਂਦੀ ਆ। ਇਸੇ ਕਰਕੇ ਜਦੋਂ ਉੱਥੇ ਤੁਸੀਂ ਜਾਂਦੇ ਹੋ, ਕੈਂਪਾਂ ਜਾਂਦੇ, ਇਹਨਾਂ ਦੇ 'ਚ ਬੈਠਦੇ ਹੋ, ਈਵਨ ਯੋਗਾ ਵਿੱਚ ਵੀ ਜਾਂਦੇ ਹੋ, ਤੁਸੀਂ ਗੋਰਿਆਂ ਦੀ ਇੰਟਰਵਿਊ ਵੀ ਸੁਣੇ ਜਦੋਂ ਯੋਗਾ 'ਚ ਬੈਠਦੇ ਆ, ਇਹਨੂੰ ਇਹ ਸਪਿਰਚੁਅਲ ਹਾਈ ਕਹਿੰਦੇ ਆ, ਸਪਿਰਚੁਅਲ ਹਾਈ। ਵੀ ਉੱਥੇ ਜਾ ਕੇ ਤਾਂ ਇੱਦਾਂ ਬੜਾ ਹੀ ਨਜ਼ਾਰਾ ਜਿਹਾ ਆਇਆ, ਉਹ ਨਜ਼ਾਰਾ ਨਹੀਂ ਹੈ, ਉਹ ਤੁਹਾਡੇ ਦਿਮਾਗ ਨੂੰ ਆਕਸੀਜਨ ਘੱਟ ਜਾ ਰਹੀ ਹੈ, ਬ੍ਰੇਨ ਬਲੱਡ ਵੀ ਘੱਟ ਜਾ ਰਿਹਾ, ਤਾਂ ਦਿਮਾਗ ਵਿਚਾਰਾ ਰੋ ਰਿਹਾ ਆ, ਪਰ ਤੁਹਾਨੂੰ ਪਤਾ ਨਹੀਂ ਲੱਗ ਰਿਹਾ। ਉਹ ਸਿਸਟਮ ਦੇ ਵਿੱਚ ਚੱਕਰ ਦੇ ਵਿੱਚ ਉਹ ਸਾਰਾ ਸੈੱਟ ਕਰਨ ਵਾਸਤੇ ਹੋਰ ਕੈਮੀਕਲ ਪੈਦਾ ਕਰਦਾ, ਜਿਹਦੇ ਨਾਲ ਤੁਹਾਨੂੰ ਉਹ ਐਸੀ ਫੀਲਿੰਗ ਆਉਂਦੀ ਹੈ ਵੀ ਜਿੱਦਾਂ ਕੋਈ ਨਸ਼ਾ ਜਿਹਾ ਖਾ ਕੇ ਚੜਿਆ ਹੋਵੇ ਉਹਦਾ ਸਰੂਰ। ਇਹਨੂੰ ਸਪਿਰਚੁਅਲ ਹਾਈ ਕਹਿੰਦੇ ਆ, ਤੇ ਨਾਭੀ ਪੰਪ ਇਹਨੂੰ

0: एंडोर्फिन्स पैदा कर रहा है, डोपमेन, एंडोर्फिन्स, अनंदामाइड। अनंदामाइड भी एक ऐसा कैमिकल है जिहड़ा कहिंदे वी आनंद वाला कैमिकल है, तुहानू खुश रखण वाला, उहदी मात्रा भी वध जांदी है, क्योंकि ब्रेन चाहुंदा कि बंदा घबरावे ना, कुछ गड़बड़ हो रही आ, तां उह हरकत करदा, कोशिश करदा उहनूं सैट करन दी। ते इहनां नूं पता है कि जदों इदां होवे फिर बंदिआं नूं जा के नवाजां सुणनियां, एक्सपीरियंस होणे आ। ते इक गल होर आ, ਜਦੋਂ ਇਦਾਂ ਕਰਦੇ ਆ, ਜਦੋਂ ਇਸ ਤਰੀਕੇ ਦੇ ਨਾਲ ਬ੍ਰੇਨ ਦੇ ਵਿੱਚ ਆਕਸੀਜਨ ਘੱਟ ਜਾਵੇ, ਬਲੱਡ ਸਪਲਾਈ ਘੱਟ ਜਾਵੇ, ਤੁਸੀਂ ਉਸ ਅਵਸਥਾ ਦੇ ਵਿੱਚ ਚਲੇ ਜਾਓ, ਠੀਕ ਹੈ ਨਾ, ਉਦੋਂ ਕੀ ਹੁੰਦਾ ਹੈ, ਆਕਸੀਜਨ ਸਟਾਰਵਡ ਹਾਈਪਰਵੈਂਟਿਲੇਟਡ ਸਟੇਟ ਦ ਬ੍ਰੇਨਸ ਪ੍ਰੀਫਰੰਟਲ ਕੋਰਟੈਕਸ ਦ ਸੈਂਟਰ ਫਾਰ ਕ੍ਰਿਟੀਕਲ ਥਿੰਕਿੰਗ ਲਾਜਿਕ ਐਂਡ ਸਕੈਪਟਿਸਿਜ਼ਮ ਸਲੋਜ਼ ਡਾਊਨ। ਹੁੰਦਾ ਕੀ ਹੈ ਕਿ ਜਦੋਂ ਇਹ ਸਟੇਟ ਬਣਦੀ ਹੈ ਤੁਹਾਡੇ ਦਿਮਾਗ ਦੀ, ਤੁਹਾਡਾ ਜਿਹੜਾ ਪ੍ਰੀਫਰੰਟਲ ਕੋਰਟੈਕਸ ਆ, ਆਹ ਸਾਹਮਣੇ ਦਿਮਾਗ ਦਾ ਜਿਹੜਾ ਹਿੱਸਾ ਆ, ਇਹਦੇ ਵਿੱਚ ਕ੍ਰਿਟੀਕਲ ਥਿੰਕਿੰਗ ਇੱਥੋਂ ਐਕਟਿਵ ਹੁੰਦੀ ਆ, ਵੀ ਸੋਚਣਾ ਵੀ ਬੰਦਾ ਸਹੀ ਗੱਲ ਕਰ ਰਿਹਾ, ਗਲਤ ਕਰ ਰਿਹਾ, ਮੈਨੂੰ ਗੁੰਮਰਾਹ ਤਾਂ ਨਹੀਂ ਕਰ ਰਿਹਾ, ਠੀਕ ਹੈ ਨਾ। ਕ੍ਰਿਟੀਕਲ ਥਿੰਕਿੰਗ, ਲੌਜਿਕ, ਅਤੇ ਜਿਹੜੀ ਸਵਾਲ ਕਰਨ ਦੀ ਤੁਹਾਡੀ ਆਦਤ ਆ, ਉਹ ਬਿਲਕੁਲ ਡਾਊਨ ਹੋ ਜਾਂਦੀ ਆ, ਉਹ ਬਿਲਕੁਲ ਡਾਊਨ ਹੋ ਜਾਂਦੀ ਆ। ਤੁਹਾਨੂੰ ਇੱਕ ਹਿਪਨੋਟਿਕ ਸਟੇਟ ਦੇ ਵਿੱਚ ਉੱਥੇ ਉਹਨਾਂ ਨੇ ਇਸ ਤਰ੍ਹਾਂ ਜਪਾ ਕੇ ਬਿਠਾ ਦਿੱਤਾ ਆ। ਹੁਣ ਤੁਹਾਡੇ ਬ੍ਰੇਨ ਦੀ ਸਥਿਤੀ ਕੀ ਆ ਕਿ ਜੋ ਵੀ ਬਾਬਾ
1: ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd ਸਟਰੀਟ, ਨਾਰਥ ਈਸਟ, ਕੈਲਗਰੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਸਤਨਾਮ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਪਹਿਲਾ, ਘਰ ਛੇਵਾਂ, ਇੱਕ ਓਅੰਕਾਰ, ਸਤਿਗੁਰ ਪ੍ਰਸਾਦ।

ਮਣਿ ਤੇ ਗੁਣ ਮੈਂ ਧਨ ਹਨ ਅੰਦੁਲੈ ਭਾਰ ਉਠਾਇਆ।

0: ਤੂੰ ਬੱਧਾ ਛੁੱਟ ਹੈ ਜਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਾਹਿਬੇ ਕੁਲ ਆਲਮ ਦੀਨ ਦੁਨੀ ਦੇ ਪਾਤਸ਼ਾਹ ਹਲਤ ਪਲਤ ਕੇ ਰਾਖੇ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਪਰਮੇਸ਼ਵਰ ਵਾਹਿਗੁਰੂ ਜੀ ਦੇ ਸ਼ਬਦ ਸਰੂਪ ਚਵਰ ਤਖਤ ਰਾਜ ਦੇ ਮਾਲਕ ਸਿਰ ਸ਼ਾਹਾਂ ਪਾਤਸ਼ਾਹ ਭਗਤ ਵਤਸਲ ਦੀਨਾਨਾਥ ਗਰੀਬ ਨਿਵਾਸ ਪਤਿਤ ਪਾਵਨ ਹਾਜ਼ਰ ਨਾਜ਼ਰ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਚਰਨ ਸ਼ਰਨ ਵਿੱਚ ਜੁੜ ਬੈਠੇ ਮੇਰੇ ਸੋਹਣੇ ਸਤਿਗੁਰੂ ਦੇ ਪਿਆਰੇ ਪੁੱਤਰੋ ਅਤੇ ਸਿਆਣੀਓ ਧੀਓ ਗੱਜ ਵੱਜ ਕੇ ਫਤਿਹ ਦਾ ਆਵਾਜ਼ਾਂ ਬੁਲੰਦ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਦਿ ਗੁਰੂ ਆਪ ਆਪੇ ਪਰਮੇਸ਼ਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀਨ ਦੁਨੀ ਦਾ ਭਲਾ ਕਰਨ ਖਾਤਰ ਟੁੱਟਿਆਂ ਹੋਇਆਂ ਨੂੰ ਪਰਮੇਸ਼ਵਰ ਦੀ ਬੰਦਗੀ ਨਾਲ ਜੋੜਨ ਦਾ ਚੱਜ ਸਿਖਾਉਣ ਖਾਤਰ ਨਾਮ ਦੀਆਂ ਬਰਕਤਾਂ ਨੂੰ ਵੰਡਣ ਦੇ ਲਈ ਜਦੋਂ ਮੁਲਤਾਨ ਦੇ ਇਲਾਕੇ ਵੱਲ ਗਏ ਨਾ ਸਤਿ ਸੰਗਤ ਜੀ, ਮੁਲਤਾਨ ਸ਼ਹਿਰ ਦਾ ਸਿੱਖ ਇਤਿਹਾਸ ਦੇ ਨਾਲ ਬੜਾ ਡੂੰਘਾ ਸੰਬੰਧ ਹੈ। ਪੁਰਾਤਨ ਵੱਡਾ ਸ਼ਹਿਰ ਹੈ, ਸਤਿਗੁਰਾਂ ਨੇ ਚਰਨ ਪਾਏ। ਇੱਕ ਤਾਂ ਜਦੋਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪੀਰਾਂ ਦੇ ਨਾਲ ਚਰਚਾ ਹੋਈ, ਬਾਕਾਇਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ, ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ, ਬਾਬੇ ਕੱਢ ਕਰ ਬਗਲ ਤੇ ਚਮੇਲੀ ਦੁੱਧ ਵਿੱਚ ਮਿਲਾਈ, ਜਿਉਂ ਸਾਗਰ ਵਿੱਚ ਗੰਗ ਸਮਾਈ। ਅਤੇ ਦੂਜਾ, ਸ਼੍ਰੋਮਣੀ ਭਗਤਾਂ ਦੇ ਵਿੱਚੋਂ ਭਗਤ ਪ੍ਰਹਲਾਦ, ਉਹਨਾਂ ਦਾ ਜਨਮ ਅਸਥਾਨ ਵੀ ਮੁਲਤਾਨ ਸ਼ਹਿਰ ਦੇ ਵਿੱਚ। ਪਰਮੇਸ਼ਵਰ ਨੇ ਨਰਸਿੰਘ ਰੂਪ ਧਾਰ ਕੇ ਆਪਣੇ ਬਾਲਕ ਦੀ ਆਪਣੇ ਭਗਤ ਦੀ ਰੱਖਿਆ ਕੀਤੀ, ਇਹ ਵੀ ਮੁਲਤਾਨ ਦਾ ਜ਼ਿਕਰ ਹੈ। ਸਿੱਖਾਂ ਦੇ ਇਤਿਹਾਸਕ ਕਿਲੇ ਮੁਲਤਾਨ ਦੇ ਵਿੱਚ ਅੱਜ ਵੀ ਸਿੱਖ ਰਾਜ ਦੀ ਗਵਾਹੀ ਭਰਦੇ ਨੇ। ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਜਗਤ ਜੀਵਾਂ ਦਾ ਉਧਾਰ ਕਰਦਿਆਂ ਮੁਲਤਾਨ ਦੇ ਲਾਗੇ ਤੁਲੰਬੇ ਨਗਰ ਵਿੱਚ ਪਹੁੰਚੇ। ਉੱਥੇ ਸੱਜਣ ਨਾਂ ਦਾ ਇੱਕ ਵਿਅਕਤੀ, ਜਿਸ ਨੇ ਬਣਾਈ ਤਾਂ ਧਰਮਸਾਲ ਸੀ, ਇਉਂ ਜਾਪਦਾ ਸੀ ਜਿਵੇਂ ਖਲਕਤ ਦੀ ਸੇਵਾ ਲਈ ਆਪਣਾ ਤਨ ਮਨ ਧਨ ਇਸ ਨੇ ਅਰਪਿਤ ਕੀਤਾ, ਪਰ ਖੇਡਾਂ ਜਿਹੜੀਆਂ ਸਨ ਉਹ ਠੱਗਾਂ ਵਾਲੀਆਂ ਸਨ। ਲਮੇਰੀ ਯਾਤਰਾ ਤੋਂ ਥੱਕੇ ਟੁੱਟੇ ਰਾਹੀ ਰਾਤ ਪੈਣ 'ਤੇ ਇਸ ਦੀ ਧਰਮਸ਼ਾਲਾ ਵਿੱਚ ਵਿਸਰਾਮ ਕਰਦੇ ਸਨ, ਅਤੇ ਇਹ ਉਹਨਾਂ ਦਾ ਮਾਲ ਅਸਬਾਬ ਲੁੱਟ ਕੇ ਖੋਹ ਕੇ ਉਹਨਾਂ ਯਾਤਰੂਆਂ ਦਾ ਕਤਲ ਕਰ ਦਿੰਦਾ ਸੀ। ਅੱਜ ਨਿਰੰਕਾਰ ਪਰਮੇਸ਼ਵਰ ਨੇ ਤਰਸ ਕੀਤਾ, ਪਰਮਾਤਮਾ ਜੀ ਇਸ ਦੇ ਔਗਣਾਂ ਨੂੰ ਕੱਟਣ ਵਾਸਤੇ, ਇਸ ਦੇ दोख कट्टन वास्ते पाप मेटन वास्ते गुरु नानक साहब दे रूप विच तिलंबे दी धरती नूं भाग लाए। जदों इस दी सराह विच पहुंचे ते सेवकां ने कहा जी चेहरे ते बड़ी रौनक है, कोई वड्डा व्यापारी कोई तनाड़ व्यक्ति जापदा सेवक भी नाल ने, बड़ी आओ भगत कीती। जदों प्रशादे दा थाल परोस के सामने रखिया हुण मन विच तां पाप सी, जदों इन्हां ने प्रशादा छक के लम्मे पै जाणा है आराम च हो जाणा है, इन्हां दा माल असबाब लुट के इन्हां दा कतल कर देंगा। पर वह भोला की जाणदा सी अज समां कुछ होर बनन वाला सी। मेरे सच्चे पातशाह दे सन्मुख जदों थाल परोस के सज्जन ठग ने रखिया ना, ते पिता जी ने उस वेले भाई मरदाना जी नूं वचन कीता रबाब छेड़ो। सच्चे पातशाह ने यह पावन शब्द जिस दी विचार अज गुरु रामदास सच्चे पातशाह दे पावन दर तो जिहड़ा साडा धर्म दा केंद्र है श्री हरिमंदर साहब तो हुक्मनामे दे रूप विच अज ये बचन प्रगट होए। सूही राग दे विच ये शब्द सतगुरां ने उच्चारण किया तुलंबे दी धरती ते। जदों ये बचन सुने सज्जन ठग जिहड़ा सी अंदर तक कंब गया, ये तो कोई दुनियावी व्यापारी नहीं, ये तो कोई रब का नूर है। उस समय सच्चे पातशाह ने उस सज्जन का भला करन वास्ते ये बचन उच्चारण किया। एक बेनती करा, गल करदे आ कई बारी कह देने सज्जन ठग, भावें उन्हें बड़िया ठगियां कीतियां होनगियां, बड़े कतल किते होणगे, बड़े पाप कमाए होणगे, पर केवल एक बारी गुरु नानक दे दर्शन किते, केवल एक बारी गुरु नानक दी मुबारक रसना तो यह बचन सुने सज्जन साध हो गया। कह देने भूमिया चोर, गुरु नानक दे दर्शन करन तो बाद उन्हें चोरी नहीं कीती, असी अजे भी कह देने चोर ठग। अज इना बचना दे विचार दे नाल नाल असां सारियां ने अपने अंदर झात पाउनी, संगत विच भी आउने आ, गुर शब्द भी सरवण करदे आ, विचार भी सरवण करदे आ, पर जे अंदरों अजे ठगियां ते चोरियां वाला सुभाव बेईमानी वाला सुभा नहीं ना गया ते सच कह दें साढ़े तो वड्डा भला केड़ा ठग हो सकता। गुरु ना ठगी भी पे करते हैं ना, आने नमस्कार भी करते हैं पर अंदर ठगियां ने, अपने अंदर भी झात पाए हो, मेरी गरीब दी भी अरदास करो। पावन शब्द दे राही आओ सतगुरां दी विचार दे नाल जुड़ना करिए जी।
0: सतनाम वाहे गुरु साहिब जी, सूही महला पहला कर छेवा।
1: सतगुरु श्री गुरु नानक देव जी दी मुबारक रसना तो प्रगट होए ये बचन जो सूही राग दे विच सतगुरां ने उच्चारण कीते, रागां दे माहर इस गल नूं भली भांत जानदे ने कि सूही राग दे छेवें घर दे विच सच्चे पातशाह दे इह बचन मुबारक जगत जीवां दे भले लई प्रगट होए ने।
0: एक ओंकार सतगुर प्रसाद।
1: ओ वाहिगुरु परमात्मा दी जागदी जोत जो एक है, एकस बिन नहीं दूजा कोई, जिस दा सारी सृष्टि ते तिन्ना भवना ते एक छत राज है। प्राप्ति किवें हो सकती है? सतगुरु की कृपा नाल ओ परमात्मा की भाल की जा सकती है।
0: उज्जल कहां चलकना कोटम कालड़ी मस।
1: साडे बुजुर्ग इस गल नूं भली भांत जानदे होणगे। अज तो लगभग 70-80 वरे पहला जिन्हां बर्तना दे विच भोजन छकिया जांदा सी ओह कैं दे बर्तन होया करदे सन। जिवें जमाना आया पित्तल दे भांडियां दा, तांबे दे बर्तना दा, फिर स्टील दा रवाज आया, अज मेलमोवेयर ते होर बड़े ब्रांड्स जड़े ने अनब्रेकेबल, कई ऐसियां चीज़ां जिन्हां असी भांत भांत दे भोजन छकदे हाँ। उस समय कैं दे भांडे होया करदे सन। दास ने भी निके होंदिया आप उन्हां दे विच प्रशादा छकिया है। देखण दे विच ओह भांडे बड़े लिशकदे सन, चमकदे सन। जदों उन्हां नूं धोणा ना ते जिन्ना उन्हां नूं मांजदे सां साफ करदे सां उन्ना ही उस दे अंदरों कालक मैल प्रगट होंदी सी। धोंदे रहो पर उस दी मैल खत्म नहीं सी हुंदी। सच्चे पातशाह ने इत्थे कैं दे बर्तना दा, कैं एक धातु है, अज वेखण नूं नहीं मिलदी, अज जमाना नहीं उसका। कुछ समय बाद हर चीज़ बदल जाती, कुदरत दा सुभा है। पातशाह जी बचन करके समझाते ने, उज्जल कहा चिलकना घोटम कालड़ी मस। कहते भावें कैं दा बर्तन लिशकदा बहुत है पर ज्यों ज्यों धोइए तो ना उस दी कालख नहीं मुकदी, उदा सुभा है। बाहरों चमकदा है पर अंदरों वो कल है। असल दे विच ए जिहड़ा उपदेश सी ना केवल सज्जन ठग वास्ते नहीं सी, सारे जगत जीवां वास्ते सांझा उपदेश सी। मनुख कई वेरां बाहरों तो उज्जल होण दा यतन करदा है, बस्तर भी सफेद पा लैंदा, पर जे अंदरों मन करके कालख है ना, ते पिता जी फरमाउंदे ने ओह भी कैं दे बर्तन दी न्याई है।
0: धोतियां झूठ ना उतरै जे सौ धोवां तिस।
1: जिन्ना मर्जी पए उस नूं मांजिए पर उस दी कालख नहीं जांदी, भावें जिन्ना मर्जी उस नूं लिशकाउण दा यतन करिए।
0: सजण सेई नाल मैं चलदियां नाल चलन।
1: सज्जन नूं इह बचन करदिआं सच्चे पातशाह ने जगत जीवां नूं इक राह दसी, इक गल समझाई। कहिंदे केवल नाम सज्जन रखण नाल कोई सज्जन नहीं हो जांदा। असल दे विच सज्जन दी निशानी की है? सज्जन लफज़ गुरु ग्रंथ साहिब दी पावन बाणी विच कई थावां ते सतगुरां ने वरत्या। कहिंदे सज्जन दी असल निशानी, सज्जन सेई नाल मैं, मेरे नाल चलदिआं नाल चलन, हर समय सहाई होण वाला सज्जन। पंथ जी इक बेनती करां, कदे अपना पिछोकड़ फरोलियो, अपने बजुर्गां नूं जां गुरु साहिबान भगत प्यारे शहीद सिंह, उन्होंने साडे जीवन नूं सवारन वास्ते किन्नियां कुर्बानियां कीतियां। सच कह दें कदे नीहां नूं फरोल के वेखो, पाओ इतिहास दे वरके फरोलो। भले बंदे दी एक निशानी दसदे हां केवल एक पंक्ति दे विच, नीहां वल वेख लीहां वल तुर, ਬਚਨ ਪਿਆਰੇ ਨੇ, ਪੱਲੇ ਬੰਨਣਾ, ਆਪਣਾ ਪਿਛੋਕੜ ਪਛਾਣੋ, ਨੀਹਾਂ ਵੱਲ ਵੇਖ, ਅਤੇ ਜੋ ਸਾਨੂੰ ਗੁਰੂ ਸਾਹਿਬਾਨਾਂ ਨੇ, ਸ਼ਹੀਦ ਸਿੰਘਾਂ ਨੇ ਸਿੱਖੀ ਦਾ ਰਾਹ ਦੱਸਿਆ ਨਾ, ਜੋ ਗੁਰ ਦੱਸੇ ਵਾਟ ਮੁਰੀਦਾ ਜੋਲੀਏ, ਨੀਹਾਂ ਵੱਲ ਵੇਖ ਲੀਹਾਂ 'ਤੇ ਤੁਰ, ਉਹਨਾਂ ਰਾਹਾਂ 'ਤੇ ਕਦਮ ਪੁੱਟ ਜਿਹੜੇ ਰਾਹ ਗੁਰੂ ਸਾਹਿਬ ਤੇਰੇ ਲਈ ਬਣਾ ਗਏ ਨੇ ਆਪਣੀਆਂ ਕੁਰਬਾਨੀਆਂ ਦੇ ਕੇ। ਬਚਨ ਪੂਰਾ ਕਰਦੇ ਹਾਂ, ਨੀਹਾਂ ਵੱਲ ਵੇਖ ਲੀਹਾਂ 'ਤੇ ਤੁਰ ਅਤੇ ਮੀਹਾਂ ਵਾਂਗੂ ਵਸ। ਜਦੋਂ ਗੁਰੂ ਦੇ ਦਰਸਾਏ ਹੋਏ ਮਾਰਗ 'ਤੇ ਇਮਾਨਦਾਰੀ ਨਾਲ ਤੁਰੇਗਾ ਨਾ ਗੁਰੂ ਕਿਆ ਸਿੱਖਾ, ਅਤੇ ਸਾਰੇ ਸੰਸਾਰ ਦੇ ਵਿੱਚ ਮੀਹਾਂ ਵਾਂਗੂ ਵਸੇਗਾ, ਜਿੱਥੇ ਜਾਏਗਾ ਉੱਥੇ ਹੀ ਹਰਿਆਵਲ ਪੈਦਾ ਹੋ ਜਾਏਗੀ, ਕਈ ਕਈ ਵਰ੍ਹਿਆਂ ਦਾ, ਇੱਥੋਂ ਤੱਕ ਕਿ ਜਨਮਾਂ ਜਨਮਾਂ ਦਾ ਸੋਕਾ ਵੀ ਮੁੱਕ ਜਾਏਗਾ, ਮੀਹਾਂ ਵਾਂਗੂ ਵਸ। ਪਰ ਸਾਡਾ ਸੁਭਾਅ ਪਤਾ ਕੀ, ਤੁਸੀਂ ਤਾਂ ਸਾਰੇ ਚੰਗੇ ਹੋ, ਮੈਂ ਆਪਣੇ ਵਰਗੇ ਦੀ ਗੱਲ ਕਰਾਂ, ਵੱਡੇ ਵਡੇਰੇ ਬੜੀਆਂ ਕੁਰਬਾਨੀਆਂ ਕਰ ਗਏ ਪੰਥ ਨੂੰ ਸੰਭਾਲਣ ਵਾਸਤੇ, ਅਸੀਂ ਕੇਵਲ ਉਹਨਾਂ ਨੂੰ ਭੰਡਿਆ ਹੀ ਹੈ, ਅੱਜ ਵੀ ਭੰਡ ਰਹੇ ਹਾਂ, ਮਾਫ਼ ਕਰਨਾ। ਕੌੜੀ ਸੱਚਾਈ ਜੇ ਸਾਡੇ ਹਾਲਾਤ ਕੀ ਨੇ, ਜਿਉਂਦਿਆਂ ਨੂੰ ਡਾਂਗਾਂ ਅਤੇ ਮੋਇਆਂ ਨੂੰ ਬੰਗਾਂ, ਜਿਉਂਦੇ ਦੀ ਕਦਰ ਨਹੀਂ ਕਰਨੀ, ਅਤੇ ਜਦੋਂ ਸਰੀਰ ਕਰਕੇ ਕੋਈ ਚਲਾ ਜਾਵੇ ਫਿਰ ਉਹਦੀਆਂ ਬਰਸੀਆਂ ਵੀ ਮਨਾਵਾਂਗੇ, ਫਿਰ ਬੰਗਾਂ ਦੇਵਾਂਗੇ, ਉਹਨੂੰ ਯਾਦ ਕਰਾਂਗੇ, ਛੱਡ ਗਏ ਚਲੇ ਗਏ, ਇਹ ਸਾਡਾ ਸੁਭਾਅ ਹੈ। ਜਿਉਂਦਿਆਂ ਨੂੰ ਡਾਂਗਾਂ, ਮੋਇਆਂ ਨੂੰ ਬੰਗਾਂ। ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ,
0: ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ।
1: ਇਸ ਪਾਵਨ ਸ਼ਬਦ ਦੀ ਮੁੱਖ ਵਿਚਾਰ ਰਹਾਉ ਦੀ ਪੰਕਤੀ, ਸੈਂਟਰਲ ਆਈਡੀਆ, ਸਮੁੱਚੇ ਸ਼ਬਦ ਦਾ ਸਾਰ ਸਤਿਗੁਰਾਂ ਨੇ ਇਸ ਪੰਕਤੀ ਵਿੱਚ ਲੁਕੋਇਆ। ਮਹਾਰਾਜ ਫਰਮਾਉਂਦੇ ਨੇ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਨ। ਅਸਲ ਸੱਜਣ ਉਹ ਨੇ ਜਿਹੜੇ ਧੋਖਾ ਨਹੀਂ ਦਿੰਦੇ, ਜਿਹੜੇ ਸਾਥ ਨਹੀਂ ਛੱਡਦੇ। ਜੇ ਕੋਈ ਮਿੱਤਰ ਚਿੱਕੜ ਵਿੱਚ ਵੀ ਡਿੱਗ ਪਿਆ ਨਾ, ਤੇ ਆਪਣੀ ਬਾਂਹ ਵਧਾ ਕੇ ਉਸ ਨੂੰ ਚਿੱਕੜ ਵਿੱਚੋਂ, ਦਲਦਲ ਦੇ ਵਿੱਚੋਂ ਫਸੇ ਹੋਏ ਨੂੰ ਵੀ ਬਾਹਰ ਕੱਢ ਲੈਂਦੇ ਨੇ। ਇੱਥੋਂ ਤੱਕ ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਹੈ ਕਿ ਜੇ ਉਸ ਦਾ ਲੇਖਾ ਵੀ ਹੋਵੇ ਨਾ, ਤੇ ਸੱਚੇ ਜਿਹੜੇ ਸੱਜਣ ਨੇ, ਮਿੱਤਰ ਨੇ, ਉਹ ਉੱਥੇ ਵੀ ਨਾਲ ਖਲੋਤੇ ਨਜ਼ਰ ਆਉਂਦੇ ਨੇ, ਉੱਥੇ ਵੀ ਸਾਥ ਨਹੀਂ ਛੱਡਦੇ।
0: ਰਹਾਉ
1: ਦੀ ਪੰਕਤੀ ਸਮੁੱਚੇ ਸ਼ਬਦ ਦਾ ਸੈਂਟਰਲ ਆਈਡੀਆ।
0: ਕੋਠੇ ਮੰਡਪ ਮਾੜੀਆਂ ਪਾਸੋ ਚਿੱਤ ਵਿਆਹ।
1: ਮਨੁੱਖ ਜਦੋਂ ਤਰੱਕੀ ਕਰਦਾ ਤੇ ਉਹਦੀ ਇੱਛਾ ਹੁੰਦੀ ਏ ਵੰਨ ਸਵੰਨੇ ਭਵਨ ਬਣਾਵਾਂ, ਵੰਨ ਸਵੰਨੇ ਘਰ ਹੋਣ, ਦੁਨੀਆ ਵੇਖੇ, ਦੁਨੀਆ ਆਖੇ ਬਈ ਵਾਕਈ ਬਣਾਉਣ ਵਾਲੇ ਨੇ ਕਮਾਲ ਕੀਤੀ। ਮੁਬਾਰਕ ਹੈ, ਜੀਵਨ ਦੀ ਇੱਕ ਲੋੜ ਹੈ ਸਿਰ 'ਤੇ ਛੱਤ ਹੋਣਾ, ਪਰ ਕੇਵਲ ਸਾਰੀ ਜ਼ਿੰਦਗੀ ਭਵਨ ਬਣਾਉਂਦਾ ਰਿਹਾ, ਆਪਣੇ ਵਾਸਤੇ ਤਾਂ ਇੱਕ ਭਵਨ ਹੀ ਕਾਫੀ ਸੀ ਨਾ, ਪਰ ਪ੍ਰੋਪਰਟੀ ਇਕੱਠੀ ਕਰਦਾ ਰਿਹਾ, ਇੰਨਾ ਕੁਝ ਬਣਾ ਲਿਆ, ਆਪਣੇ ਆਪ ਨੂੰ ਵੀ ਹਿਸਾਬ ਦਾ ਨਹੀਂ ਪਤਾ। ਕਈ ਐਸੇ ਬਦਬਖਤ ਨੇ ਇਸ ਸੰਸਾਰ ਦੇ ਵਿੱਚ ਜਿਨ੍ਹਾਂ ਨੂੰ ਆਪਣੀ ਪ੍ਰੋਪਰਟੀ ਦੀ ਵੀ ਨੌਲੇਜ ਨਹੀਂ ਕਿ ਕਿੰਨੀ ਕੁ ਮੈਂ ਇਕੱਠੀ ਕਰ ਲਈ। ਬੜੇ ਭਵਨ ਬਣਾਏ, ਬਾਬਾ ਜੀ ਫਰਮਾਉਂਦੇ ਨੇ, ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ, ਕਹਿੰਦੇ ਇਸੇ ਦੇ ਵਿੱਚ ਹੀ ਚਿੱਤ ਲਾਇਆ, ਬੈਂਕ ਬੈਲੈਂਸ, ਪ੍ਰੋਪਰਟੀ ਕਿੱਥੇ ਕਿੱਥੇ ਇਨਵੈਸਟ ਕੀਤਾ, ਕੇਵਲ ਇਸੇ ਵਿੱਚ ਹੀ ਜੀਵਨ ਨੂੰ ਲਾ ਦਿੱਤਾ।
0: ਠੱਠੀਆਂ ਕੰਮ ਨਾ ਆਵਣੀ ਵਿੱਚੋਂ ਸੱਖਣੀਆਂ।
1: ਜੇ ਭਵਨ ਦੀ ਨੀਂਹ ਵਿੱਚੋਂ ਕਮਜ਼ੋਰ ਹੋਵੇ ਨਾ, ਤੇ ਕਿਸੇ ਵੇਲੇ ਵੀ ਉਹ ਢਹਿ ਢੇਰੀ ਹੋ ਸਕਦਾ। ਇੱਥੇ ਬਾਬਾ ਜੀ ਸਮਝਾਉਂਦੇ ਨੇ ਜੇ ਅੰਦਰੋਂ ਜੀਵਨ ਸੱਖਣਾ ਹੈ ਨਾ, ਨਾਮ ਤੋਂ ਹੀਣਾ, ਬਾਣੀ ਦੇ ਨਾਲ ਨਹੀਂ ਜੁੜਿਆ, ਕੇਵਲ ਦੁਨਿਆਵੀ ਮਾਇਆ ਅਤੇ ਦੁਨਿਆਵੀ ਤਾਕਤ ਹੀ ਇਕੱਠੀ ਕਰਨ ਦੇ ਵਿੱਚ ਜੀਵਨ ਲਾ ਦਿੱਤਾ, ਅਤੇ ਪਿਤਾ ਪਰਮੇਸ਼ਵਰ ਜੀ ਫਰਮਾਉਂਦੇ ਨੇ, ਕਹਿੰਦੇ ਨੇ ਉਹਨੇ ਕਿਸੇ ਸਮੇਂ ਵੀ, ਕਿਉਂਕਿ ਅੰਦਰੋਂ ਕਮਜ਼ੋਰ ਹੈ, ਕਿਸੇ ਸਮੇਂ ਵੀ ਉਹਨੇ ਢਹਿ ਢੇਰੀ ਹੋ ਜਾਣਾ ਹੈ।
0: ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ,
1: ਬੜੇ ਚਿੱਟੇ ਬਸਤਰ ਪਾ ਕੇ ਤੀਰਥਾਂ ਦੇ ਭਰਮਣ ਕੀਤੇ, ਥਾਂ ਥਾਂ 'ਤੇ ਭਾਉਂਦਾ ਰਿਹਾ। ਹੱਥ ਜੋੜ ਇੱਕ ਬੇਨਤੀ ਕਰਾਂ ਸਾਧ ਸੰਗਤ ਜੀ, ਜੇ ਆਪਣੇ ਗ੍ਰਹਿ ਦੇ ਨੇੜੇ ਗੁਰਦੁਆਰੇ ਦੇ ਵਿੱਚ ਜਾਣ ਦੀ ਰੂਟੀਨ ਨਹੀਂ ਨਾ ਬਣੀ, ਘਰ ਦੇ ਕੋਲ ਗੁਰਦੁਆਰਾ ਹੋਵੇ ਅਤੇ ਅਸੀਂ ਨਹੀਂ ਗਏ, ਅਤੇ ਭਾਵੇਂ ਹਰ ਮਹੀਨੇ ਸੰਗਰਾਂਦ ਪੂਰਨਮਾਸ਼ੀ ਮੱਸਿਆ ਦਿਹਾੜੇ ਅਸੀਂ ਨੀਯਤ ਕਰ ਲਏ, ਆਪਣੇ ਆਪ ਨੀਯਤ ਕਰ ਲਏ, ਹਰ ਮਹੀਨੇ ਭਾਵੇਂ ਦਰਬਾਰ ਸਾਹਿਬ ਨਤਮਸਤਕ ਹੋਵੋ, ਭਾਵੇਂ ਬੰਗਲਾ ਸਾਹਿਬ, ਭਾਵੇਂ ਹੋਰ ਇਤਿਹਾਸਕ ਸਥਾਨਾਂ 'ਤੇ ਸੀਸਗੰਜ ਸਾਹਿਬ, ਜੇ ਘਰ ਦੇ ਨੇੜੇ ਗੁਰਦੁਆਰਾ ਸਾਹਿਬ ਰੋਜ਼ ਹਾਜ਼ਰੀ ਭਰਨ ਦੀ ਰੂਟੀਨ ਨਹੀਂ ਨਾ ਬਣੀ, ਤਾਂ ਮਾਫ ਕਰਨਾ, ਅਸੀਂ ਕੇਵਲ ਯਾਤਰੀ ਹਾਂ, ਅਸੀਂ ਸ਼ਰਧਾਲੂ ਨਹੀਂ, ਅਸੀਂ ਤਾਂ ਕੇਵਲ ਯਾਤਰਾ ਕਰਨ ਆਏ ਹਾਂ, ਮਾਹੌਲ ਵੇਖਣ ਆਏ ਹਾਂ। ਕਿਉਂਕਿ ਗੁਰੂ ਕੇ ਸਿੱਖ ਨੇ ਨਿਤਾ ਪ੍ਰਤੀ ਗੁਰੂ ਘਰ ਦੀ ਹਾਜ਼ਰੀ ਸਤਸੰਗ ਦਾ ਆਨੰਦ ਮਾਣਨਾ। ਆਓ ਇਹਨਾਂ ਇਤਿਹਾਸਕ ਸਥਾਨਾਂ 'ਤੇ ਸਤਿਗੁਰੂ ਗੁਰੂ ਰਾਮਦਾਸ ਦੇ ਦਰ 'ਤੇ ਹਾਜ਼ਰੀਆਂ ਭਰੋ, ਪਰ ਜੇ ਖਾਲੀ ਹੱਥ ਆਏ, ਖਾਲੀ ਹੱਥ ਚਲੇ ਗਏ, ਜੀਵਨ ਵਿੱਚ ਕੁਝ ਬਦਲਾਅ ਨਹੀਂ ਨਾ ਆਇਆ, ਤਾਂ ਬਾਬਾ ਜੀ ਬਚਨ ਕਰਦੇ ਨੇ, ਕਹਿੰਦੇ ਫਿਰ ਤੇਰੇ ਆਉਣ ਦਾ ਕੋਈ, ਤੂੰ ਤਾਂ ਕੇਵਲ ਇੱਕ ਯਾਤਰੂ ਬਣ ਕੇ ਆਇਆ, ਜੀਵਨ ਦੀ ਯਾਤਰਾ ਵਿੱਚ ਅਜੇ ਬੜਾ ਕੁਝ ਕਰਨਾ ਸੀ। ਇੱਕ ਬੇਨਤੀ ਕਰਾਂ, ਇੱਕ ਬਚਨ ਭਗਤ ਕਬੀਰ ਜੀ ਦਾ ਸਾਹਮਣੇ ਆ ਗਿਆ, ਪੜ੍ਹਦੇ ਹੋ ਨਾ, ਗੱਜ ਸਾਢੇ ਤੈ ਤੈ ਧੋਤੀਆਂ ਤੇਹਰੇ ਪਾਇਨ ਤੱਗ, ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਬੱਗ, ਉਹ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਪੜ੍ਹਦੇ ਹਾਂ ਪਰ ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਕਦੇ ਵਿਚਾਰਿਓ ਸਾਧ ਸੰਗਤ ਜੀ, ਭਗਤ ਕਬੀਰ ਜੀ ਨੇ ਕੇਵਲ ਬਨਾਰਸ ਦਾ ਨਾਂ ਹੀ ਕਿਉਂ ਵਰਤਿਆ? ਦੁਨੀਆਂ ਵਿੱਚ ਸ਼ਹਿਰ ਤਾਂ ਹੋਰ ਬਥੇਰੇ ਨੇ, ਲਾਹੌਰ ਬੜਾ ਪੁਰਾਣਾ ਸ਼ਹਿਰ ਹੈ, ਦਿੱਲੀ ਪੁਰਾਣਾ ਸ਼ਹਿਰ ਹੈ, ਮੁਲਤਾਨ ਜਾਂ ਹੋਰ ਬੜੇ ਬੜੇ ਵੱਡੇ ਸ਼ਹਿਰ, ਮੁਲਤਾਨ ਦੇ ਠੱਗ ਨਹੀਂ ਆਖਿਆ, ਦਿੱਲੀ ਦੇ ਠੱਗ ਨਹੀਂ ਆਖਿਆ, ਜਾਂ ਕਿਸੇ ਹੋਰ ਸ਼ਹਿਰ ਦਾ ਨਾਂ ਨਹੀਂ ਲਿਆ, ਲਾਹੌਰ ਦੇ ਠੱਗ ਨਹੀਂ ਆਖਿਆ। ਗੁਰਬਾਣੀ ਦਾ ਇੱਕ ਇੱਕ ਵਚਨ ਗਉ ਨਾਲ ਵਿਚਾਰਿਆ ਕਰੀਏ, ਭਗਤ ਜੀ ਕੇਵਲ ਬਨਾਰਸ ਕੇ ਠੱਗ ਦਾ ਜ਼ਿਕਰ ਕਿਉਂ ਕਰ ਰਹੇ ਨੇ? ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ, ਜਿਸ ਪੰਕਤੀ ਦੀ ਵਿਚਾਰ ਸਤਿਗੁਰੂ ਕਰਾ ਰਹੇ ਨੇ, ਅਸਲ ਦੇ ਵਿੱਚ ਉਸ ਸਮੇਂ ਵੀ ਬਨਾਰਸ ਜਿਹੜਾ ਹੈ ਉਹ ਹਿੰਦੂ ਧਰਮ ਦਾ ਇੱਕ ਬੜਾ ਵੱਡਾ ਤੀਰਥ ਮੰਨਿਆ ਜਾਂਦਾ ਸੀ, ਅੱਜ ਵੀ ਬੜਾ ਵੱਡਾ ਤੀਰਥ ਮੰਨਿਆ ਜਾਂਦਾ। ਜਿਵੇਂ ਸਾਡਾ ਧਰਮ ਦਾ ਕੇਂਦਰ ਹਰਿਮੰਦਰ ਸਾਹਿਬ ਹੈ ਨਾ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਇਹ ਸਾਡਾ ਧਰਮ ਦਾ ਕੇਂਦਰ ਹੈ, ਸ੍ਰੀ ਅਕਾਲ ਤਖਤ ਸਾਹਿਬ ਸਾਡਾ ਧਰਮ ਦਾ ਕੇਂਦਰ ਹੈ, ਜਿੱਥੋਂ ਅਸੀਂ ਜੀਵਨ ਜਿਉਣ ਦੀ ਜਾਚ ਸਿੱਖਣੀ। ਇਸੇ ਤਰ੍ਹਾਂ ਹਿੰਦੂ ਧਰਮ ਦਾ ਪੁਰਾਤਨ ਜਿਹੜਾ ਧਰਮ ਕੇਂਦਰ ਹੈ ਉਹ ਹੈ ਬਨਾਰਸ, ਨਾਲੇ ਭਗਤ ਕਬੀਰ ਜੀ ਆਪ ਬਨਾਰਸ ਦੇ ਇਲਾਕੇ ਨਾਲ ਸੰਬੰਧਿਤ ਸਨ, ਅਤੇ ਭਗਤ ਜੀ ਸਮਝਾਉਣਾ ਕੀ ਚਾਹੁੰਦੇ ਸਨ, ਭਾਵੇਂ ਧਰਮ ਦਾ ਲਿਬਾਸ ਪਹਿਨ ਲਿਆ, ਗੱਜ ਸਾਢੇ ਤੈ ਤੈ ਧੋਤੀਆਂ ਤੇਹਰੇ ਪਾਇਨ ਤੱਗ, ਗਲ ਵਿੱਚ ਜਨੇਊ ਵੀ ਪਾ ਲਏ, ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਬਾਗ, ਹੱਥ ਵਿੱਚ ਲੋਟੇ ਫੜ ਲਏ, ਤਿਲਕ ਲਾ ਲਏ, ਗਲ ਵਿੱਚ ਮਾਲਾ ਪਾ ਲਈ ਰੁਦਰਾਕਸ਼ ਦੀ। ਕਹਿੰਦੇ ਭਾਵੇਂ ਲਿਬਾਸ ਧਰਮ ਦਾ ਪਾ ਲਿਆ, ਪਰ ਕਹਿੰਦੇ ਜੇ ਅੰਦਰੋਂ ਅਜੇ ਬਿਰਤੀ ਨਹੀਂ ਨਾ ਧਰਮ ਵਾਲੀ ਬਣੀ, ਕਹਿੰਦੇ ਉਹ ਬਨਾਰਸ ਦੇ ਠੱਗ ਨੇ। ਪਾਓ धर्म के केंद्र ते जदों लुट्टां खोहां होण, बेईमानी होवे, गोलक दे पैसे चोरी होण, अजकल खबरां चल रही हैं, सारे जानते हो, देशां विदेशां च रौला पिया, करोड़ां रुपये दीआं ठगियां वज रही ने। तां भगत कबीर जी ने कहा सी, असल दे विच ओह धर्मी नहीं, बाणा भावें धर्म वाला पाया पर वह बनारस के ठग ने। हुण इत्थे केवल बनारस नहीं, कोई भी धर्म स्थान होवे, जे धर्मी होण दा कोई दावा करे पर धर्म पल्ले ना होवे ते ओह भी ठग है। वह ठग दिल्ली का भी हो सकता है, देहरादून का भी हो सकता है, अमेरिका का भी हो सकता है, तो ऑस्ट्रेलिया का भी हो सकता। बगे बस्तर पाओ, चिट्टे बस्तर पहन के पहरावा ते सुंदर पहन दिया, धर्मी होण दा दावा भी कर दिता, पर पिता जी फरमाउंदे ने तीर्थां ते भी भ्रमण कीता पर जे अंदर पल्ले कख नहीं ना, ते कहंदे फिर वो ठगियां मारदा।
0: कोट कोट दियां खावणे बगे ना कही अन्न।
1: धर्म का पहरावा पहन के ते जिया नाल ठगियां मारे, कुट कुट जिया खावणे, जिया नू गल घोट के मारन वाले, उन्हां दी जिंदगी बर्बाद करन वाले भला किवें धर्मी हो सकते ने। कहिंदे उन्हां नू ओह केवल बगले ने, केवल उन्हां दा आवरण बाहरी पहरावा सफेद है पर अंदरों वो कातल ने, अंदरों बेईमान ने, अंदरों जेड़े ने वो ठगियां मारन वाले ने।
0: सिमल रुख शरीर मैं जन देख भुलान।
1: इत्थे एग्जाम्पल बड़ी कमाल दी दित्ती सिमल दे रुख दी। आसा की वार दा 14वां श्लोक रोज पढ़ते हो ना, गुरु नानक साहब दा ही वचन है। सिमल रुख सरायरा अत दीर्ग अत मुच, ओए जे आवे आस कर जाए निरासे कित, फल फिक्के फुल बक बके काम ना आवे पत। वेखण विच बड़ा सुंदर है सिमल दा रुख, बनावट कुदरत ने बड़ी सोहनी कुदरत ने शिंगारिया, उच्चा भी बहुत है। जे कोई राहगीर सफर नाल थक के कुछ समा सिमल दे हेठ विश्राम करना चाहे ना, नहीं कर सकता, क्योंकि उहदे जिहड़े पत्ते ने उहनां दी बनावट ऐसी है कि वह छां नहीं देंदे, उहदे हेठां आराम नहीं किया जा सकता, बनतर ऐसी है। कई होंदे ने कणछावें बूटे, सिमल दा रुख कणछावां बूटा नहीं, वेखण विच पत्ते बड़े सोहने ने, ते जिहड़े फुल ने वो भी किसे काम नहीं, खुशबू नहीं उन्हां विच, ते जेड़ा फल है वो फल भी बक बका है, खाण जोगा नहीं। फल फिक्के फुल बक बके काम ना आवें पत, ना उहदे पत्ते किसे जोगे ने। इत्थे भी सतगुरां ने सिमल दी उदाहरण दे के, सिमल रुख शरीर मैं जन देख भुलन। मैं जन आखिया तोते नू, तोता भी भुलेखा खा जांदा वी ऐसा सुंदर बूटा, इहदे फल बड़े स्वादले होणगे, पर जदों ओह फल नूं चखदा ते ओह खाण जोगा नहीं हुंदा।
0: से फल काम ना आवणी ते गुण मैं तन हन।
1: उस दे फल किसे जोगे नहीं, किसे काम नहीं आउंदे, ऐसे औगुणा दे नाल भरिया होया जीवन। गल केवल सिमल दे बूटे दी नहीं सी, सच्चे पातशाह मनुखता नूं इह हौका दे रहे ने, समझाउणा करदे ने कि ओह बूटा भी जे इह जीवन है सिमल दे बूटे दी न्याई है, जिहदे पल्ले कोई गुण नहीं, इह शरीर जिहड़ा है, इह तन जिहड़ा है, ਇਹ ਕੇਵਲ ਹਾਨੀ ਦਾ ਕਾਰਨ ਬਣਿਆ, ਲਾਭ ਦਾ ਕਾਰਨ ਨਹੀਂ ਬਣ ਸਕਿਆ।
0: ਅੰਦੁਲੈ ਭਾਰ ਉਠਾਇਆ ਡੂਗਰ ਵਾਟ ਬਹੁਤ।
1: मनुख ने अपने कर्मा दे नाल पापां दी पंड सिर ते चुकी हुई है, अंधले भार उठाया, ज्ञान तो हीणा मनुख उन्हूं अन्ना आख्या। ऐसा मनुख जिसने पापां दी पंड सिर ते चुकी हुई है, डूगर वाट बहुत अजे लाभ राह बड़ी लमेरी है, अजे मंजिल का पता नहीं, ते सिर ते पापां दी पंड जिहड़ी है कर्मां करके नित भारी हुंदी जांदी है।

0: दूर दूर तक मंजिल नजर नहीं आती, राह पेंडा बहुत है। इसे सतगुरां ने सानू अरदास करनी सिखाई, बहुत जन्म बिछड़े थे माधो, ये जन्म तुम्हारे लेखे। बाबा मैं कर्महीन कूड़े यार, मेरे कोल ताकत नहीं, मेरे कोल श्रद्धा नहीं, मेरे कोल कोई ज्ञान नहीं कि मैं इस राह ते टुर सकां। ये राह बड़ी लमेरी है, हाँ आया दूरों चल के, मैं तकी तो सरनाए जी। एक मैनू आस है सतगुरु, मैं आसा रखी चित में, मैनू आस है मेरे कर्म चंगे नहीं पर तुसी कृपालू हो ना। नमस्तवंग अकाले, नमस्तवंग कृपाले, वो कृपाल भी है, दयाल भी है, बख्शंद भी है। मैं आसा रखी चित में, मेरा सबो दुख गवाए जीव। बाबा जी तुसी दयालता दे घर भी आओ ना, ते औगणा दे विच उठ पैंदे हो। हुण जे कमाई वेखीए ते सज्जन ठग दी कमाई कोई नहीं, औगणा दी पंड सिर ते धरी है, पर तुठ पए गुरु नानक साहब सच्चे पातशाह। उहदी औगणा दी पंड सिर तो ला के ते धर्म दा मार्ग दर्शा दिता। सज्जन ठग नूं सज्जन शाह बना दिता, क्यों कि समर्थ ने सिर ते हाथ रखिया। पिता जी फरमाउंदे ने, समझाउंदे ने कि इन्हां अखां दे नाल जे राह वल तकां ते समझ नहीं आउंदा किहड़े पासे जावां, किहड़े पासे जावां, अखी लोड़ी ना लहां, हौ चढ़ लंघां कित, किहड़े राह ते मैं चढ़ाई करां, किहड़े राह वल मैं टुरां।
1: चाकरियां चंगे आईयां अवर सियाणप कित।
0: दुनिया दियां चाकरियां भावें कर लईए, बहुतियां चतुराईयां दे विच खचत रहीए, पंचम पातशाह दा एक बचन सदा चेते विच रखना साध संगत जी। पिता जी फरमाउंदे ने चतुराई सियाणपां किते कम ना आई है, तुठा साहिब जो देवै सोई सुख पाई है, जे लख कर्म कमाई है किछ पवै ना बंधा, जन नानक कीता नाम धर होर छोड़िया धंधा। सच्चे पातशाह समझाउंदे ने दुनिया दियां जिन्नियां चाकरियां कर लै, भावें समाज विच अपने आप नूं चंगा अखवाउण दा यतन कर, पर ए तेरियां सियाणपां धर्म दे मार्ग ते किते कम नहीं आउणगियां।
1: नानक नाम संभाल तूं बद्दा छुट है जित।
0: सत संगत जी किते पिंडा थानी जाओ ना, या किसे मेले विच जाओ, बाजार दे विचों लंघो ना, कई बारी तुसी नोट कीता होना है, एक गरीबड़ा जिहा बंदा सड़क दे किनारे एक मैली चादर डाह के थोड़ा बहुत उन्हें वेचण वास्ते समान रखिया होंदा है, मसा हजार रुपये की उहदी पूंजी हुंदी है, कोई प्लास्टिक दे खिडौने, कोई कच दियां वंगा, पिंडां विच विकण वाला समान, हजार रुपये की उहदी पूंजी है। सड़क के किनारे एक चादर डाह के उन्हें समान रखिया, करदा की है? कदे नोट करियो, गाहक भावें आवे ना आवे, थोड़ी थोड़ी देर बाद वो अपने समान दे उत्ते ना कपड़ा मार के धूड़ नूं छंडदा। सड़क दी मिट्टी घटा धूड़ राह जांदियां दी धूड़ पैंदी ना, वो छंडदा। दुनियावी नज़र नाल वेखोगे ते वो धूड़ छंड रहा, पर जिहड़ा बंदगी वाला मनुख इह गल देखेगा ना, उहदे अंदर नाम चल पएगा। क्यों? असल दे विच एक छोटा जिहा व्यापारी भी जिन्हों आस है कि समान मेरा तां विकेगा जदों मैं धूड़ हटावांगा, क्योंकि गंदगी वाला समान भला किने खरीदना, कौन खरीदेगा? वह धूड़ नूं छंडदा, सफाई का ध्यान रखता है। तो असी संसार विच की करन आए सां? प्राणी तू आया लाहा लैण। असी की करन आए सां? सच व्यापार करो व्यापारी, दरगह निभ है खेप तुम्हारी। आए सा ना संसार विच इस करके, ਆਪਣੇ ਅੰਦਰ ਝਾਤ ਪਾਇਓ। ਇੱਕ ਨਿੱਕਾ ਜਿਹਾ ਵਪਾਰੀ ਆਪਣੇ ਸਮਾਨ 'ਤੇ ਧੂੜ ਨਹੀਂ ਪੈਣ ਦਿੰਦਾ। ਅਸੀਂ ਤਾਂ ਬੜਾ ਵੱਡਾ ਵਪਾਰ ਕਰਨ ਸੰਸਾਰ ਵਿੱਚ ਆਏ ਹਾਂ, ਗੁਰੂ ਦੀ ਕਿਰਪਾ ਨਾਲ ਗੁਰੂ ਨੇ ਪੂੰਜੀ ਦੇ ਕੇ ਸਵਾਸਾਂ ਦੀ ਸਾਨੂੰ ਸੰਸਾਰ ਵਿੱਚ ਭੇਜਿਆ, ਅਤੇ ਅਸੀਂ ਆਪਣੇ ਮਨ 'ਤੇ ਇੰਨੀ ਧੂੜ ਪੈ ਰਹੀ ਹੈ, ਘੱਟਾ ਪੈ ਰਿਹਾ, ਮਿੱਟੀ ਪੈ ਰਹੀ ਹੈ ਕਿ ਅਸੀਂ ਨਾਮ ਜਪ ਕੇ ਕਦੇ ਨਾਮ ਰੂਪੀ ਕੱਪੜਾ ਮਾਰ ਕੇ, ਕਦੀ ਸੇਵਾ ਸਿਮਰਨ ਰੂਪੀ ਕੱਪੜਾ ਮਾਰ ਕੇ ਅਸੀਂ ਮਨ ਨੂੰ ਸਾਫ਼ ਕੀਤਾ ਕਿ ਮੈਲਾ ਹੀ ਹੁੰਦਾ ਜਾ ਰਿਹਾ। ਸੱਚ ਕਹਾਂ, ਇੱਕ ਛੋਟਾ ਜਿਹਾ ਵਪਾਰੀ ਜੇ ਆਪਣੇ ਸਮਾਨ ਨੂੰ ਮੈਲਾ ਨਹੀਂ ਹੋਣ ਦਿੰਦਾ, ਅਸੀਂ ਤਾਂ ਬੜਾ ਵੱਡਾ ਵਪਾਰ ਕਰਨ ਗੁਰੂ ਨਾਨਕ ਦੀ ਕਿਰਪਾ ਨਾਲ ਸੰਸਾਰ ਵਿੱਚ ਆਇਆ ਭਾਈ। ਇਸੇ ਕਰਕੇ ਉਠਤ ਬੈਠਤ ਹਰ ਹਰ ਧਿਆਈ ਹੈ, ਅੰਨ ਦਿਨ ਸੁਕ੍ਰਿਤ ਕਰੀਏ। ਇਹ ਸੁਕ੍ਰਿਤ ਕਰਨੀ ਹੈ ਅਤੇ ਉੱਠਦਿਆਂ ਬੈਠਦਿਆਂ ਨਾਮ ਜਪਦਿਆਂ ਬਾਣੀ ਪੜ੍ਹਦਿਆਂ ਨਾਲ ਦੇ ਨਾਲ ਇਸ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀ ਵਿਖਿਆ ਨੂੰ ਮੈਲ ਨੂੰ ਨਾਲ ਦੇ ਨਾਲ ਝਾੜਦੇ ਰਹਿਣਾ, ਛੰਡਦੇ ਰਹਿਣਾ, ਕਿਤੇ ਇਹ ਮੈਲ ਪੱਕੀ ਨਾ ਹੋ ਜਾਵੇ।
1: ਬਨਹੇ ਬਸੇ ਕਿਉਂ ਪਾਈਐ, ਜਾਉ ਲਓ ਮਨਹੋ ਨਾ ਤਜਹਿ ਬੇਕਾਰ।
0: ਇਸ ਪਾਵਨ ਲੜੀਵਾਰ ਸ਼ਬਦ ਦੇ ਵਿੱਚ ਅੱਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 1103 ਅੰਗ ਦੇ ਉੱਤੇ ਮਾਰੂ ਰਾਗ ਦੇ ਵਿੱਚ ਭਗਤ ਕਬੀਰ ਜੀ ਦੇ ਵਚਨ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਇਹ ਰਾਗ ਮਾਰੂ ਦਾ ਦੂਜਾ ਸ਼ਬਦ ਹੈ। ਬਨਹਿ ਬਸੇ ਕਿਉਂ ਪਾਈਐ, ਜੋ ਲਓ ਮਨਹੋ ਨਾ ਤਜੇ ਬਿਕਾਰ। ਬੜੇ ਪਿਆਰੇ ਬਚਨ, ਭਗਤ ਕਬੀਰ ਜੀ ਦਾ ਹੀ ਇੱਕ ਬਚਨ ਹੋਰ ਸਾਹਮਣੇ ਆ ਗਿਆ। ਗ੍ਰਹਿ ਤਜ ਵਨ ਖੰਡ ਜਾਈਐ, ਚੁਣ ਖਾਈਐ ਕੰਦਾ, ਅਜਹੂੰ ਬਿਕਾਰ ਨਾ ਛੋਡਈ ਪਾਪੀ ਮਨ ਮੰਦਾ। ਕਿਉਂ ਛੂਟੋ ਕੈਸੇ ਤਰੋਂ ਭਵਜਲ ਨਿਧ ਭਾਰੀ, ਰਾਖ ਰਾਖ ਮੇਰੇ ਬੀਠਲਾ ਜਨ ਸ਼ਰਨ ਤੁਮਾਰੀ। ਬਿਖੈ ਬਿਖੈ ਕੀ ਬਾਸਨਾ ਤਜੀ ਨਹਿ ਜਾਈ, ਅਨਿਕ ਜਤਨ ਕਰ ਰਾਖੀ ਹੈ ਫਿਰ ਫਿਰ ਲਪਟਾਈ। ਜਰਾ ਜੀਵਨ ਜੋਬਨ ਗਿਆ, ਕਿਛ ਕੀਆ ਨਾ ਨੀਕਾ, ਇਹ ਜੀਰਾ ਨਿਰਮੁਲ ਕੋ ਕੌਡੀ ਲੱਗ ਮੀਕਾ। ਕਹੋ ਕਬੀਰ ਮੇਰੇ ਮਾਧਵਾ, ਤੂੰ ਸਰਬ ਵਿਆਪੀ, ਤੁਮ ਸਮਸਰ ਨਹੀਂ ਦਿਆਲ, ਮੋਹੇ ਸਮਸਰ ਪਾਪੀ। ਹੇ ਦਾਤਿਆ, ਜੇ ਮੇਰੇ ਵਰਗਾ ਪਾਪੀ ਇਸ ਸੰਸਾਰ ਵਿੱਚ ਕੋਈ ਨਹੀਂ, ਤੇ ਤੇਰੇ ਵਰਗਾ ਦਿਆਲ ਵੀ ਕੋਈ ਨਹੀਂ। ਸਤਿਗੁਰੂ ਕਿਰਪਾ ਕਰਕੇ ਮੇਰੇ ਜੀਵਨ ਨੂੰ ਸਵਾਰ ਦਿਓ। ਭਗਤ ਜੀ ਸਮਝਾਉਂਦੇ ਕੀ ਨੇ, ਬਨਹਿ ਬਸੇ ਕਿਉਂ ਪਾਈਐ। ਕਹਿੰਦੇ ਪਰਿਵਾਰ ਨੂੰ ਛੱਡ ਕੇ ਜੰਗਲਾਂ ਵਿੱਚ ਡੇਰੇ ਲਾ ਲਏ, ਸ਼ਾਇਦ ਰੱਬ ਉੱਥੇ ਮਿਲ ਪਵੇ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਬਚਨ ਸਾਹਮਣੇ ਆ ਗਿਆ, ਇਸੇ ਪੰਕਤੀ ਨਾਲ ਸੰਬੰਧਿਤ। ਨੌਵੇਂ ਪਾਤਸ਼ਾਹ ਫੁਰਮਾਨ ਕਰਦੇ ਨੇ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ। ਉਦਾਹਰਣ ਬੜੇ ਕਮਾਲ ਦੇ ਦਿੰਦੇ ਨੇ, ਪੋਹਪ ਮਦ ਜਿਉਂ ਬਾਸ ਬਸਤ ਹੈ। ਜਿਵੇਂ ਪੁਸ਼ਪ ਪੋਹਪ ਭਾਵ ਫੁੱਲ, ਫੁੱਲ ਦੇ ਵਿੱਚ ਖੁਸ਼ਬੋ ਟਿੱਕੀ ਹੋਈ ਹੈ, ਨਜ਼ਰ ਤੇ ਨਹੀਂ ਨਾ ਆਉਂਦੀ, ਇਸੇ ਤਰ੍ਹਾਂ ਉਹ ਰੱਬ ਵੀ ਤੇਰੇ ਅੰਦਰ ਹੈ। ਪੋਹਪ ਮਦ ਜਿਉਂ ਬਾਸ ਬਸਤ ਹੈ, ਮੁਕਰ ਮਾਏ ਜੈਸੇ ਛਾਈ, ਸ਼ੀਸ਼ੇ ਵਿੱਚ ਆਪਣੀ ਸੂਰਤ ਵੇਖੋ। ਸੂਰਤ ਨਜ਼ਰ ਤਾਂ ਆਏਗੀ, ਪਰ ਸ਼ੀਸ਼ੇ ਵਿੱਚੋਂ ਆਪਣੀ ਸੂਰਤ ਨੂੰ ਤੁਸੀਂ ਨਹੀਂ ਫੜ ਸਕਦੇ। ਪੋਹਪ ਮਦ ਜਿਉਂ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ। ਘੱਟ ਹੀ ਖੋਜੋ ਭਾਈ, ਆਪਣੇ ਅੰਦਰੋਂ ਲੱਭੋ, ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ। ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਈ। ਅੰਦਰੋਂ ਫਰੋਲਣਾ ਪਏਗਾ, ਅਸੀਂ ਬਾਹਰ ਮੁਖੀ। ਕਈ ਵਾਰੀ ਇੱਕ ਬੇਨਤੀ ਕਰਦਾ ਹੁੰਦਾ ਪਿਆਰਿਓ, ਜਿਨ੍ਹਾਂ ਨੂੰ ਅੰਦਰੋਂ ਨਹੀਂ ਨਾ ਮਿਲਿਆ, ਉਹਨੂੰ ਇਹ ਗੁਰਦੁਆਰਿਆਂ ਦੀਆਂ ਕੰਧਾਂ ਵਿੱਚੋਂ ਵੀ ਨਹੀਂ ਜੇ ਮਿਲਣਾ। ਗੁਰ ਸ਼ਬਦ ਦੇ ਵਿਚਾਰ ਨੂੰ ਹਿਰਦੇ ਟਿਕਾਵਾਂਗੇ, ਖੇਡ ਤਾਂ ਬਣੇਗੀ। ਬਨਹਿ ਬਸੇ ਕਿਉਂ ਪਾਈ ਹੈ, ਜੋ ਲਓ ਮਨੋਹ ਨਾ ਤਜੇ ਵਿਕਾਰ। ਮਨ ਤਾਂ ਵਿਕਾਰਾਂ ਵਿੱਚ ਗ੍ਰਸਤ ਹੋਇਆ ਹੈ ਅਤੇ ਮੈਂ ਜੰਗਲਾਂ ਨੂੰ ਟੁਰ ਪਿਆ। ਮੈਂ ਹਰ ਸੰਗਰਾਂਦ ਅਤੇ ਬੰਗਲਾ ਸਾਹਿਬ ਮੱਥੇ ਟੇਕਣ ਚੱਲਿਆ। ਬੰਗਲਾ ਸਾਹਿਬ ਵਾਲੇ ਪਾਤਸ਼ਾਹ ਸਾਨੂੰ ਸੱਚ ਦੇ ਨਾਲ ਸ਼ਬਦ ਦੇ ਨਾਲ ਜੋੜਦੇ ਨੇ। ਸ਼ਬਦ ਨਾਲ ਜੁੜ ਤਾਂ ਸਹੀ, ਘਰ ਬੈਠਿਆਂ ਬੰਗਲਾ ਸਾਹਿਬ ਵਾਲੇ ਦੀ ਖੁਸ਼ੀ ਮਿਲ ਜਾਏਗੀ। ਦਰਸ਼ਨ ਕਰੋ ਧਾਰਮਿਕ ਸਥਾਨਾਂ ਦੇ, ਇਹ ਸਾਡੇ ਵਿਦਿਆ ਦੇ ਸਰੋਤ ਨੇ। ਪਰ ਨਾਲ ਨਾਲ ਉਹ ਉਪਦੇਸ਼ ਵੀ ਧਾਰਨ ਕਰੋ ਨਾ, ਜੋ ਉਪਦੇਸ਼ ਉਸ ਅਸਥਾਨ 'ਤੇ, ਕਿਸੇ ਵੀ ਇਤਿਹਾਸਕ ਅਸਥਾਨ 'ਤੇ ਜਾਓ, ਉੱਥੇ ਜੋ ਕਲਾਵਰਤੀ ਗੁਰੂ ਸਾਹਿਬ ਨੇ ਕਿਰਪਾ ਕੀਤੀ, ਭਗਤ ਪਿਆਰਿਆਂ ਨੇ, ਸ਼ਹੀਦ ਸਿੰਘਾਂ ਨੇ ਜੋ ਕਮਾਈਆਂ ਕੀਤੀਆਂ, ਉੱਥੋਂ ਦੇ ਨਾਲ ਸੰਬੰਧਿਤ ਸਾਖੀਆਂ ਆਪ ਵੀ ਸੁਣੋ, ਆਪਣੇ ਬੱਚਿਆਂ ਨੂੰ ਵੀ ਸੁਣਾਓ, ਤਾਂ ਯਾਤਰਾ ਕਰਨ ਦਾ ਮਹੱਤਵ ਹੈ। ਜੇ ਮਨ ਦੇ ਵਿੱਚ ਵਿਕਾਰ ਨੇ ਤੇ ਭਗਤ ਜੀ ਫਰਮਾਉਂਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਬਚਨ ਕਰਦੇ ਨੇ, ਫੇਰ ਜੰਗਲਾਂ ਵਿੱਚ ਭਟਕਣ ਦੀ ਲੋੜ ਨਹੀਂ।
1: ਜਿਹੇ ਘਰ ਬਨ ਸੰਸਾਰ ਕੀਆ ਤੇ ਪੂਰੇ ਸੰਸਾਰ।
0: ਜਿਨ੍ਹਾਂ ਨੇ ਬਨ ਤੇ ਘਰ ਆਪਣਾ ਗ੍ਰਹਿ ਇੱਕੋ ਜਿਹਾ ਸਮਝ ਲਿਆ, ਇੱਕੋ ਜਿਹਾ ਸਮਝ ਲਿਆ, ਭਾਓ ਅੰਦਰੋਂ ਉਹਨੂੰ ਪ੍ਰਗਟ ਹੋ ਗਿਆ, ਉਹ ਘਰ ਦੇ ਵਿੱਚ ਆਪਣੇ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਸੰਭਾਲਦਾ ਹੋਇਆ, ਗੁਰੂ ਗੁਰੂ ਕਰਦਿਆਂ, ਦਸਾਂ ਨਹੁੰਆਂ ਦੀ ਕਿਰਤ ਕਰਦਿਆਂ ਜੇ ਜੀਵਨ ਜੀ ਰਿਹਾ ਨਾ, ਤਾਂ ਉਹਦੇ ਅੰਦਰੋਂ ਹੀ ਸੱਚ ਪ੍ਰਗਟ ਹੋ ਜਾਏਗਾ। ਕਲਗੀਧਰ ਪਾਤਸ਼ਾਹ ਦਾ ਇੱਕ ਬਚਨ ਸਾਹਮਣੇ ਆ ਗਿਆ। ਪਾਤਸ਼ਾਹ ਫਰਮਾਉਂਦੇ ਨੇ, ਸਮਝਾਉਂਦੇ ਨੇ, ਰੇ ਮਨ ਐਸੋ ਕਰ ਸੁਨਿਆਸਾ ਬਨ ਸੇ ਸਦਨ ਸਬੈ ਕਰ ਸਮਝੋ। ਘਰ ਤੇ ਜੰਗਲ ਬਨ, ਕਹਿੰਦੇ ਬਾਹਰ ਜਾਣ ਦੀ ਲੋੜ ਨਹੀਂ। ਬਨ ਸੇ ਸਦਨ, ਸਦਨ ਕਹਿੰਦੇ ਨੇ ਘਰ, ਇੱਥੇ ਵੀ ਬਚਨ ਆਇਆ, ਜੈ ਘਰ ਬਨ ਸੰਸਰ ਕੀਆ ਤੇ ਪੂਰੇ ਸੰਸਾਰ। ਅਸਲ ਦੇ ਵਿੱਚ ਉਹ ਸੰਸਾਰ ਦੇ ਵਿੱਚ ਜਿਉਂਦੇ ਨੇ ਜਿਨ੍ਹਾਂ ਨੇ ਅੰਦਰੋਂ ਭਾਲ ਕੀਤੀ, ਜਿਹਦੇ ਲਈ ਬਨ ਅਤੇ ਘਰ ਇੱਕੋ ਜਿਹੀ ਖੇਡ ਹੈ। ਜਿਵੇਂ ਬੇਨਤੀ ਕਰ ਰਿਹਾ ਸਾਂ, ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਰੇ ਮਨ ਐਸੋ ਕਰ ਸੁਨਿਆਸਾ ਬਨ ਸੇ ਸਦਨ ਸਬੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਜਤ ਕੀ ਜਟਾ ਜੋਗ ਕੋ ਮਜਨ, ਨੇਮ ਕੇ ਨਖਨ ਬਡਾਓ, ਗਿਆਨ ਗੁਰੂ ਆਤਮ ਉਪਦੇਸੋ, ਨਾਮ ਵਿਭੂਤ ਲਗਾਓ। ਇੱਕ ਬੇਨਤੀ ਕਰਾਂ, ਗੁਰੂ ਦੇ ਉਪਦੇਸ਼ ਨੂੰ ਆਪਣੀ ਆਤਮਾ ਦੇ ਨਾਲ, ਆਪਣੇ ਮਨ ਦੇ ਨਾਲ ਸਾਂਝਾ ਕਰੋ। ਅਜੋਗੀਆਂ ਵਾਂਗ ਹੱਥ 'ਚ ਕਮੰਡਲ ਫੜ ਲਏ, ਸਰੀਰ 'ਤੇ ਵਿਭੂਤ ਮਲ ਲਈ, ਗੁਰਮਤ ਨੇ ਇਸ ਦੀ ਵਿਰੋਧਤਾ ਕੀਤੀ। ਸਤਿਕਾਰ ਸਭ ਦਾ, ਆਪੋ ਆਪਣੀ ਥਾਂ ਸਾਰੇ ਮੁਬਾਰਕ ਨੇ, ਪਰ ਸਤਿਗੁਰੂ ਸਮਝਾਉਂਦੇ ਨੇ, ਨਾਮ ਦੀ ਵਿਭੂਤ ਆਪਣੇ ਸਰੀਰ 'ਤੇ ਲਾ, ਨਾਮ ਦੀਆਂ ਕਮਾਈਆਂ, ਬੰਦਗੀ ਦੀਆਂ ਬਖਸ਼ਾਂ, ਇਹ ਖੁਸ਼ਬੋ ਆਪਣੇ ਜੀਵਨ 'ਤੇ ਹੰਢਾ, ਤਾਂ ਅੱਗੋਂ ਖੇਡ ਬਣੇਗੀ।
1: ਸਾਰ ਸੁੱਖ ਪਾਈਐ ਰਾਮਾ।
0: ਜੀਵਨ ਦਾ ਇਹ ਸਾਰ ਹੈ ਕਿ ਪਰਮੇਸ਼ਵਰ ਦੀ ਬੰਦਗੀ ਹੀ ਆਤਮਕ ਸੁੱਖ ਪ੍ਰਦਾਨ ਕਰਦੀ ਹੈ। ਸੰਸਾਰ ਦੇ ਵਿੱਚ ਵਿਗਿਆਨ ਨੇ ਬੜੀ ਤਰੱਕੀ ਕੀਤੀ, ਸੰਸਾਰਕ ਸੁੱਖਾਂ ਲਈ, ਸਰੀਰਕ ਸੁੱਖਾਂ ਲਈ ਵਿਗਿਆਨ ਨੇ ਸਾਨੂੰ ਬੜਾ ਕੁਝ ਦੇ ਦਿੱਤਾ, ਪਰ ਧਿਆਨ ਰੱਖਣਾ, ਆਤਮਕ ਸੁੱਖ ਲਈ ਅਜੇ ਤੱਕ ਵਿਗਿਆਨ ਵੀ ਕੋਈ ਚੀਜ਼ ਨਹੀਂ ਤਿਆਰ ਕਰ ਸਕਿਆ। ਆਤਮਕ ਸੁੱਖ ਕੇਵਲ ਅਤੇ ਕੇਵਲ ਪਰਮਾਤਮਾ ਦੀ ਯਾਦ, ਪਰਮੇਸ਼ਵਰ ਦੀ ਬੰਦੀ ਵਿੱਚੋਂ ਹੀ ਪ੍ਰਗਟ ਹੋਵੇਗਾ।
1: ਰੰਗ ਰਵਹ ਆਤਮੈ ਰਾਮ।
0: ਭਗਤ ਜੀ ਸਾਰੇ ਸੰਸਾਰਕ ਜੀਵਾਂ ਨੂੰ ਸੱਚ ਦਾ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਆਤਮਕ ਤੌਰ 'ਤੇ ਉਹ ਰੰਗ ਲੱਗ ਜਾਵੇ, ਉਹ ਖੇਡ ਬਣ ਜਾਵੇ। ਲਾਲ ਰੰਗ ਤਿਸਕੋ ਲਗਾ ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵਈ ਨਹਿ ਲਾਗੇ ਦਾਗਾ। ਕਿਤੇ ਉਹ ਰੰਗ ਲੱਗ ਜਾਵੇ। ਪਿਤਾ ਜੀ ਫਰਮਾਉਂਦੇ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਰੰਗ ਰਵਹੋ ਆਤਮੈ ਰਾਮ, ਰਾਮ ਦੀ ਬੰਦਗੀ, ਪਰਮੇਸ਼ਵਰ ਵਾਹਿਗੁਰੂ ਕਿਰਪਾਲ ਦੀ ਬੰਦਗੀ ਕਰਕੇ ਆਪਣੀ ਆਤਮਕ ਆਤਮਾ ਨੂੰ ਉਸ ਰੰਗ ਵਿੱਚ ਰੰਗਣਾ ਕਰੀਏ ਜੀ।
1: ਰਹਾਓ
0: ਇਸ ਪਾਵਨ ਸ਼ਬਦ ਦੀ ਲੜੀਵਾਰ ਵਿਚਾਰ ਦੀ, ਇਹ ਸ਼ਬਦ ਦੀ ਰਹਾਓ ਦੀ ਪੰਕਤੀ ਹੈ ਜੀ।
1: ਚਟਾ ਭਸਮ ਲੇਪਣ ਕੀਆ ਕਹਾ ਗੁਫਾ ਮਹਿਬਾਸ।
0: ਜਿਵੇਂ ਹੁਣੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਕੀ ਫਰਮਾਉਂਦੇ ਨੇ ਕਿ ਭਾਵੇਂ ਜਟਾਵਾਂ ਨੂੰ ਧਾਰਨ ਕਰਕੇ ਪਿੰਡੇ ਤੇ ਸਵਾਹ ਮਲ ਲਈ, ਜਟਾ ਭਸਮ ਲੇਪਨ ਕੀਆ, ਸਰੀਰ ਤੇ ਭਸਮ ਦਾ ਲੇਪ ਕਰ ਲਿਆ, ਕਹਾ ਗੁਫਾ ਮੈਂ ਬਾਸ, ਜੰਗਲਾਂ ਬੇਲਿਆਂ ਦੇ ਵਿੱਚ ਗੁਫਾਵਾਂ ਵਿੱਚ ਜਾ ਕੇ ਰਹਿਣ ਲੱਗ ਪਿਆ, ਤੇਰਾ ਭਲਾ ਨਹੀਂ ਹੋਣਾ।
1: ਮਨ ਜੀਤੇ ਜਗ ਜੀਤਿਆ ਜਾਂ ਤੇ ਵਿਖਿਆ ਤੇ ਹੋਏ ਉਦਾਸ।
0: ਜਿਵੇਂ ਸਤਿਗੁਰੂ ਪਹਿਲੇ ਪਾਤਸ਼ਾਹ ਨੇ ਬਚਨ ਕੀਤਾ ਸੀ ਨਾ, ਮਨ ਜੀਤੈ ਜਗ ਜੀਤ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇੱਥੇ ਬਚਨ ਕਰਕੇ ਸਮਝਾਉਂਦੇ ਨੇ, ਆਪਣੇ ਮਨ ਨੂੰ ਗੁਰੂ ਦੀ ਭੈ ਭਾਵਨੀ ਦੇ ਵਿੱਚ ਰੱਖ, ਗੁਰੂ ਦੇ ਆਸ਼ੇ ਅਨੁਸਾਰ ਜੀਵਨ ਨੂੰ ਜਿਉਣਾ ਕਰ, ਇੱਕ ਇੱਕ ਕਦਮ ਗੁਰੂ ਦੀ ਭੈ ਭਾਵਨੇ ਵਿੱਚ ਪੁੱਟਣਾ ਕਰ, ਤਾਂ ਜੇ ਸੰਸਾਰ ਦੀ ਵਿਖਿਆ ਤੋਂ ਮੁਕਤ ਹੋ ਜਾਵੇਗਾ।
1: ਅੰਜਨ ਦੇ ਸਭ ਕੋਈ ਟੁਕ ਚਾਹਨ ਮਾਹੇ ਬਡਾਨ।
0: ਅੱਜ ਤਾਂ ਭਾਵੇਂ ਰਿਵਾਜ਼ ਨਹੀਂ, ਕੁਝ ਸਮਾਂ ਪਹਿਲੇ ਤੱਕ ਜਾਂ ਅੱਜ ਵੀ ਕਈ ਇਲਾਕਿਆਂ ਦੇ ਵਿੱਚ ਅੱਖਾਂ ਵਿੱਚ ਲੋਕੀ ਸੁਰਮਾ ਪਾਉਂਦੇ ਨੇ, ਇੱਥੋਂ ਤੱਕ ਕਈ ਇਲਾਕਿਆਂ ਦੇ ਵਿੱਚ ਮਰਦ ਵੀ ਸੁਰਮਾ ਪਾਉਂਦੇ ਨੇ। ਕਦੇ ਪਾਕਿਸਤਾਨ ਜਾਈਏ ਨਾ, ਤੇ ਪਾਕਿਸਤਾਨ ਦੇ ਵਿੱਚ ਅੱਜ ਵੀ ਰਿਵਾਜ਼ ਹੈ ਬੀਬੀਆਂ ਤੇ ਮਰਦ ਨੇਤਰਾਂ ਵਿੱਚ ਕੱਜਲ ਪਾਉਂਦੇ ਨੇ। ਸਾਡੀਆਂ ਭੈਣਾਂ ਇੱਥੇ ਵੀ ਵਰਤਦੀਆਂ ਨੇ, ਹੁਣ ਤਾਂ ਰੈਡੀਮੇਡ ਕਈ ਕੰਪਨੀਆਂ ਦੇ ਆ ਗਏ। ਹੁਣ ਇੱਥੇ ਸਤਿਗੁਰੂ ਸਮਝਾਉਣਾ ਕੀ ਚਾਹੁੰਦੇ ਨੇ, ਅੰਜਨ ਦੇ ਸਭੈ ਕੋਈ ਟੁੱਕ ਚਾਹਨ ਮਾਹੇ ਬਿਡਾਨ, ਕਿ ਅੱਖਾਂ ਵਿੱਚ ਸੁਰਮਾ ਤੇ ਕਈ ਲੋਕੀ ਪਾਉਂਦੇ ਨੇ, ਪਰ ਸਭ ਦੀ ਅੰਦਰ ਦੀ ਭਾਵਨਾ ਕੁਝ ਹੋਰ ਹੈ। ਕੋਈ ਨੇਤਰਾਂ ਦੀ ਸੁੰਦਰਤਾ ਵਾਸਤੇ ਪਾਉਂਦਾ, ਕੋਈ ਲੋਚਨ ਜਿਹੜੇ ਨੇ ਅੱਖਾਂ ਨੂੰ ਕਹਿੰਦੇ ਆ ਲੋਚਨ, ਇਹਨਾਂ ਦੇ ਵਿੱਚੋਂ ਜਦੋਂ ਸੁਰਮਾ ਪਾਈਏ, ਕਈ ਐਸੇ ਵੀ ਗ੍ਰੰਥਾਂ ਵਿੱਚ ਜ਼ਿਕਰ ਆਉਂਦਾ ਬਈ ਇਹਦੇ ਵਿੱਚ ਕਾਮ ਜਿਹੜਾ ਪ੍ਰਗਟ ਹੁੰਦਾ, ਕਿਸੇ ਨੂੰ ਅਟਰੈਕਟ ਕਰਨ ਵਾਸਤੇ ਸੁਰਮਾ ਪਾਇਆ ਜਾਂਦਾ। ਕਈ ਨੇਤਰਾਂ ਦੀ ਇੱਕ ਤਰ੍ਹਾਂ ਦਾ ਇਲਾਜ ਕਰਦੇ ਨੇ, ਸੁਰਮਾ ਪਾਇਆ ਨੇਤਰਾਂ ਦੇ ਅੰਦਰੋਂ ਗੰਦਗੀ ਬਾਹਰ ਆਉਂਦੀ ਹੈ। ਹੁਣ ਸੁਰਮਾ ਤਾਂ ਸਾਰੇ ਪਾਉਂਦੇ ਨੇ, ਪਰ ਸਭ ਦੀ ਭਾਵਨਾ ਵੱਖੋ ਵੱਖ ਹੈ।
1: ਗਿਆਨ ਅੰਜਨ ਜਿਹ ਪਾਇਆ ਤੇ ਲੋਇਨ ਪਰਵਾਨ।
0: ਵੇਖੋ ਸਤਿਗੁਰਾਂ ਨੇ ਕਿੰਨਾ ਸੋਹਣਾ ਫੈਸਲਾ ਦਿੱਤਾ। ਅੰਜਨ ਕਹਿੰਦੇ ਨੇ ਸੁਰਮੇ ਨੂੰ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚੋਂ 23ਵਾਂ ਸਲੋਕ। ਸਤਿਗੁਰੂ ਪਰਮੇਸ਼ਵਰ ਜੀ ਨੇ ਜਦੋਂ ਗਿਆਨ ਦਾ ਸੁਰਮਾ ਅੱਖਾਂ ਵਿੱਚ ਪਾ ਦਿੱਤਾ, ਜਦੋਂ ਸਤਿਗੁਰੂ ਨੇ ਤਰਸ ਕਰਕੇ ਗਿਆਨ ਦੀ ਅੱਖ ਖੋਲ੍ਹ ਦਿੱਤੀ, ਤੇ ਭਗਤ ਜੀ ਫਰਮਾਉਂਦੇ ਨੇ ਐਸੇ ਨੇਤਰ ਐਸੇ ਲੋਇਨ ਵੀ ਪਰਮੇਸ਼ਵਰ ਦੇ ਚਰਨਾਂ ਵਿੱਚ ਪ੍ਰਵਾਨ ਹੋ ਗਏ।
1: ਕਹੇ ਕਬੀਰ ਅਬ ਜਾਣਿਆ ਗੁਰ ਗਿਆਨ ਦੀਆ ਸਮਝਾਏ।
0: ਭਗਤ ਕਬੀਰ ਜੀ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਸਮਝਾਉਂਦੇ ਨੇ ਕਿ ਗੁਰੂ ਨੇ ਗਿਆਨ ਬਖਸ਼ਿਸ਼ ਕਰਕੇ ਇਹ ਗੱਲ ਸਮਝਾਈ ਤਾਂ ਮੇਰੇ ਵੀ ਸਮਝ ਵਿੱਚ ਆ ਗਈ।
1: ਅੰਤਰਗਤ ਹਰ ਭੇਟਿਆ ਅਬ ਮੇਰਾ ਮਨ ਕਤ ਹੋ ਨਾ ਜਾਏ।
0: ਮਨੁੱਖ ਗੁਰੂ ਦੀ ਕਿਰਪਾ ਨਾਲ ਅੰਤਰਮੁਖੀ ਹੋ ਗਿਆ, ਆਪਣੇ ਅੰਦਰ ਦੀ ਵਿਦਿਆ ਨੂੰ ਗੁਰੂ ਦੀ ਕਿਰਪਾ ਨਾਲ ਪੜ੍ਹ ਲਿਆ, ਮਾਰਗ ਨੂੰ ਪਛਾਣ ਲਿਆ, ਜੀਵਨ ਜਿਉਣ ਦੀ ਜਾਚ ਆ ਗਈ। ਤੇ ਸੱਚੇ ਪਾਤਸ਼ਾਹ ਕੀ ਸਮਝਾਉਂਦੇ ਨੇ, ਕਿਹੜੀ ਕਲਾ ਵਰਤੀ? ਅੰਤਰਗਤ ਹਰ ਭੇਟਿਆ ਅਬ ਮੇਰਾ ਮਨ ਕਤਹੂੰ ਨਾ ਜਾਏ। ਹੁਣ ਮੇਰਾ ਮਨ ਡੋਲਦਾ ਨਹੀਂ, ਭਰਮਦਾ ਨਹੀਂ, ਭਟਕਦਾ ਨਹੀਂ। ਸਤਿਗੁਰ ਸੱਚੇ ਪਾਤਸ਼ਾਹ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਗੁਰ ਸ਼ਬਦ ਦੀ ਮਹੱਤਤਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਬੜੇ ਕਮਾਲ ਨਾਲ ਢੰਗ ਨਾਲ ਸਮਝਾਉਣਾ ਕਰਦੇ ਨੇ। ਨਾਲ ਹੀ ਇੱਕ ਬੇਨਤੀ ਕਰਾਂ, ਅੱਜ ਕੱਲ੍ਹ ਜਿਹੜੇ ਦਿਹਾੜੇ ਮਨਾਏ ਜਾ ਰਹੇ ਨੇ ਨਾ, ਸ੍ਰੀ ਅਕਾਲ ਤਖਤ ਸਾਹਿਬ, ਸਿੱਖਾਂ ਦਾ ਸਰਮੋਰ ਤਖਤ ਹੈ, ਬੇਨਤੀ ਇੱਕ ਦੋ ਬੇਨਤੀਆਂ ਜ਼ਰੂਰ ਕਰਦੇ ਹਾਂ। ਇਹ ਜਿਹੜੇ ਦਿਹਾੜੇ ਮਨਾਏ ਜਾ ਰਹੇ ਨੇ, ਆਖਰ ਸ੍ਰੀ ਅਕਾਲ ਤਖਤ ਸਾਹਿਬ ਦੀ ਕੀ ਮਹੱਤਤਾ ਹੈ? ਇੱਕ ਸੱਚੀ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਲੱਗਾ। ਅੱਜ ਤੋਂ ਤਕਰੀਬਨ 8-10 ਵਰੇ ਪਹਿਲਾਂ ਇੱਕ ਗੁਰਮੁਖ ਪਰਿਵਾਰ ਹਰਿਮੰਦਰ ਸਾਹਿਬ ਯਾਤਰਾ 'ਤੇ ਆਇਆ ਅਤੇ ਸਰੋਵਰ ਸਾਹਿਬ ਦੇ ਕੰਢੇ ਬੈਠ ਕੇ ਉਹ ਕੀਰਤਨ ਦਾ ਰਸ ਮਾਣ ਰਹੇ ਸਨ। ਸਰੋਵਰ ਸਾਹਿਬ ਦੇ ਕੰਢੇ ਬੈਠੇ ਹਰਿਮੰਦਰ ਸਾਹਿਬ ਤੋਂ ਕੀਰਤਨ ਦੀ ਰਸ ਪਿੰਨੀ ਆਵਾਜ਼, ਉਹ ਆਨੰਦ ਮਾਣ ਰਹੇ ਸਨ।

ਤੁਹਾਡੇ ਨੇਤਰਾਂ ਵਿੱਚ ਜਲ। ਬਾਪ ਨੇ ਜਿਹੜੀ ਗੱਲ ਕਹੀ ਅੱਜ ਪੱਲੇ ਬੰਨੇ, ਕਹਿਣ ਲੱਗਾ ਪੁੱਤਰ ਧਿਆਨ ਨਾਲ ਵੇਖ, ਇਹ ਗੁੱਡੀ ਨਹੀਂ, ਇਹ ਪਤੰਗ ਨਹੀਂ, ਧਿਆਨ ਨਾਲ ਵੇਖ, ਇਉਂ ਜਾਪਦਾ ਜਿਵੇਂ ਇਹਨੂੰ ਕਈਆਂ ਨੇ ਲੁੱਟਣ ਦਾ ਖੋਹਣ ਦਾ ਯਤਨ ਕੀਤਾ, ਪਤਾ ਨਹੀਂ ਕਿਸੇ ਦੇ ਹੱਥ ਵਿੱਚ ਆਉਂਦੀ, ਇਹਨੂੰ ਪਾੜ ਦਿੰਦੇ, ਲੀਰੋ ਲੀਰ ਕਰ ਦਿੰਦੇ, ਲੁੱਟ ਲੈਂਦੇ, ਖਸੁੱਟ ਲੈਂਦੇ। ਪਰ ਇਹ ਵੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਰਨ ਵਿੱਚ ਆ ਗਈ ਤੇ ਇਹਨੂੰ ਵੀ ਪਤਾ ਵੀ ਹੁਣ ਮੈਂ ਲੁੱਟਣ ਪੱਟਣ ਤੋਂ ਬਚ ਗਈ ਹਾਂ। ਕਹਿੰਦੇ ਹਾਲ ਹੈ ਕੌਮ ਦਾ, ਜਿਹੜੇ ਰਾਜਨੀਤਿਕ ਅਕਾਵਾਂ ਦੀ ਝੋਲੀ 'ਚ ਜਾ ਕੇ ਬਹਿ ਗਏ, ਜਿਹੜੇ ਡੇਰੇਦਾਰ ਸਰਕਾਰੀ ਸਾਨ ਜਿਹੜੇ ਨੇ ਉਹਨਾਂ ਦੀ ਝੋਲੀ 'ਚ ਜਾ ਕੇ ਬਹਿ ਗਏ, ਜਦੋਂ ਉਹਨਾਂ ਦਾ ਜੀਵਨ ਗਰਕ ਹੋ ਗਿਆ ਤੇ ਇਉਂ ਜਾਪਦਾ ਉਹ ਸਾਰੀ ਲੁਕਾਈ ਅੱਜ ਅਕਾਲ ਤਖਤ ਸਾਹਿਬ ਦੀ ਸ਼ਰਨ ਵਿੱਚ ਆ ਗਈ। ਬਾਬਾ ਬੜੇ ਧੱਕੇ ਖਾਧੇ, ਬਹੁਤ ਜਨਮ ਵਿਛੜੇ ਥੇ ਮਾਧੋ, ਅੱਜ ਸਾਰੇ ਪੁਕਾਰ ਕਰਿਓ ਛੇਵੇਂ ਪਾਤਸ਼ਾਹ ਦਾ ਚਰਨਾਂ ਧਿਆਨ ਧਰ ਕੇ, ਇਹ ਜਨਮ ਤੁਮ

ਧਿਆਨ ਰੱਖਿਓ, ਸਿੱਖਾਂ ਦਾ ਦੋ ਤਖਤਾਂ ਨਾਲ ਵਾਅ ਪਿਆ, ਇੱਕ ਲਾਹੌਰ ਦਾ ਤਖਤ, ਇੱਕ ਦਿੱਲੀ ਦਾ ਤਖਤ। ਜੇ ਲਾਹੌਰ ਵਾਲਿਆਂ ਨੇ ਸਾਡੇ ਨਾਲ ਘੱਟ ਨਹੀਂ ਕੀਤੀ ਤੇ ਘੱਟ ਦਿੱਲੀ ਵਾਲਿਆਂ ਵੀ ਨਹੀਂ ਕੀਤੀ। ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਪਛਾਣਿਓ। ਮੈਂ ਤਾਂ ਕਹਿੰਦਾ ਲਾਹੌਰ ਵਾਲੇ ਫਿਰ ਵੀ ਕਿਸੇ ਪਾਸੋਂ ਚੰਗੇ ਸਨ। ਲੱਖਾਂ ਸਿੱਖ ਸਿੰਘਣੀਆਂ, ਬਜ਼ੁਰਗ, ਨੌਜਵਾਨ, ਬੱਚੇ, ਬੱਚੀਆਂ ਸ਼ਹੀਦ ਕੀਤੇ ਗਏ। ਸਵੇਰੇ ਮਾਵਾਂ ਦੇ ਦੁੱਧ ਚੁੰਘਦੇ ਬਾਲ ਲੈ ਜਾਂਦੇ ਸਨ, ਸ਼ਾਮਾਂ ਨੂੰ ਉਹਨਾਂ ਦੀਆਂ, ਉਹਨਾਂ ਦੇ ਮ੍ਰਿਤਕ ਸਰੀਰ, ਉਹਨਾਂ ਦੀਆਂ ਲੋਥਾਂ ਮਾਵਾਂ ਦੀ ਝੋਲੀ ਵਿੱਚ ਭਾਵੇਂ ਟੁਕੜੇ ਟੁਕੜੇ ਕਰਕੇ ਪਾ ਜਾਂਦੇ ਸਨ ਹਾਰ ਬਣਾ ਕੇ। ਉਹ ਲਾਹੌਰ ਵਾਲਿਆਂ ਨੇ ਘੱਟੋ ਘੱਟ ਸਾਡੇ ਸ਼ਹੀਦ ਸਿੰਘਾਂ ਸਿੰਘਣੀਆਂ ਬੱਚਿਆਂ ਬੱਚੀਆਂ ਦੀਆਂ ਮ੍ਰਿਤਕ ਦੇਹਾਂ ਤੇ ਸਾਨੂੰ ਦੇ ਦਿੱਤੀਆਂ। ਉਹ ਦਿੱਲੀ ਵਾਲਿਆਂ ਨੇ ਤੇ ਹਜ਼ਾਰਾਂ ਸਾਡੇ ਨੌਜਵਾਨ ਕੋ ਕੋ ਕੇ ਕਤਲ ਕਰਕੇ ਮਾਰੇ, ਉਹਨਾਂ ਦੀਆਂ ਮਾਵਾਂ ਬੱਚਿਆਂ ਦੀਆਂ ਲਾਸ਼ਾਂ ਉੱਡੀਆਂ ਜਹਾਨ ਤੋਂ ਕੂਚ ਕਰ ਗਈਆਂ। ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਟਾਕਰਾ ਲਾਉਣ ਵਾਲੇ, ਮੈਂ ਦਾਅਵੇ ਨਾਲ ਕਹਿਣਾ, ਉਹਨਾਂ ਦਾ ਹਸ਼ਰ ਪਹਿਲਾਂ ਵੀ ਮਾੜਾ ਹੋਇਆ, ਅਗਾਂਹ ਵੀ ਮਾੜਾ ਹੋਏਗਾ। ਮੈਂ ਕਿਸੇ ਰਾਜਨੀਤਿਕ ਪਾਰਟੀ ਦਾ ਮੈਂਬਰ ਨਹੀਂ, ਮੈਂ ਕਿਸੇ ਰਾਜਨੀਤਿਕ ਦਲ ਦਾ ਝੰਡਾ ਨਹੀਂ ਫੜਿਆ। ਮੇਰਾ ਇੱਕੋ ਦਲ ਹੈ, ਗੁਰੂ ਕਲਗੀਧਰ ਪਾਤਸ਼ਾਹ ਦਾ ਬਖਸ਼ਿਆ ਹੋਇਆ ਨਿਸ਼ਾਨ ਸਾਹਿਬ, ਇੱਕ ਸਿੱਖ ਹੋਣ ਦੇ ਨਾਤੇ। ਜੇ ਛੇਵੇਂ ਪਾਤਸ਼ਾਹ ਨੇ ਦਿੱਲੀ ਤੇ ਲਾਹੌਰ ਦੇ ਤਖਤ ਨਾਲੋਂ ਵੱਡਾ ਉੱਚਾ ਅਕਾਲ ਦਾ ਤਖਤ ਬਣਾਇਆ, ਅੱਜ ਸਮਾਂ ਨਹੀਂ। ਪੰਜਾਬ ਦੇ ਕਿਸੇ ਅਸਥਾਨ 'ਤੇ ਅੱਜ ਤੋਂ 12 ਸਾਲ ਪਹਿਲੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਜਦੋਂ ਵਿਆਖਿਆ ਸਤਿਗੁਰਾਂ ਨੇ ਕਰਾਈ ਸੀ, ਛੇਵੇਂ ਪਾਤਸ਼ਾਹ ਨੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਸਾਨੂੰ ਬਖਸ਼ੀ ਨਾ, ਇਹ ਮਰਿਆਦਾ ਸਾਨੂੰ ਗੁਰੂ ਨਾਨਕ ਸਾਹਿਬ ਦੇ ਕੇ ਗਏ ਸਨ। ਛੇਵੇਂ ਜਾਮੇ ਵਿੱਚ ਉਹ ਮਰਿਆਦਾ ਧਰਤੀ ਦੇ ਉੱਤੇ ਪ੍ਰਗਟ ਹੋਈ। ਆ ਜਿਹੜਾ ਮੂਲ ਮੰਤਰ ਪੜ੍ਹਦੇ ਹੋ ਨਾ, ਅੱਜ ਸਮਾਂ ਨਹੀਂ, ਇੱਕ ਓਂਕਾਰ ਤੋਂ ਲੈ ਕੇ ਸੰਪੂਰਨ ਮੂਲ ਮੰਤਰ ਦਾ ਜਾਪ ਕਰੋ, ਇਹ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਡਿਟੇਲ ਦੇ ਵਿੱਚ ਸਮਝਾਉਂਦਾ। ਗੁਰੂ ਨਾਨਕ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਬੰਨੀ। ਸ੍ਰੀ ਅਕਾਲ ਤਖਤ ਸਾਹਿਬ ਕਿਉਂਕਿ ਅਕਾਲ ਦਾ ਤਖਤ ਹੈ, ਇੱਕ ਦਾ ਤਖਤ ਹੈ, ਇੱਥੇ ਦੂਜੇ ਦਾ ਰਾਜ ਨਹੀਂ। ਇੱਕ ਓਂਕਾਰ, ਉਹ ਪਰਮਾਤਮਾ ਜਿਹੜਾ ਸੱਤ ਹੈ, ਆਪ ਕਰਤਾ ਹੈ। ਮੈਂ ਬਹੁਤੀ ਡੂੰਘੀ ਵਿਚਾਰ ਵਿੱਚ ਨਾ ਜਾਵਾਂ,

یہ نر پاؤ نروائر کا تخت ہے. معاف کرنا, ایک کوڑی سچائی کہن لگا, جدوں سمے دی دشٹ سرکاراں نے اس تخت نو ٹہ ٹھیری کرن دے لئی توپاں ٹینکاں دے نال بیڑ کے حملے کیتے نا, تے اس ویلے خالصہ بھی شسترداری ہو گیا. کئی سال پھر اس اکال تخت صاحب دے ٹہ ٹھیری ہون دا بدلہ خالصے نے لیا. اج وچار دھارا دے نال سری اکال تخت صاحب نو ٹال آئی جا رہی ہے. اج توپاں ٹینکاں نال نہیں, انہاں نے ویکھ لیا توپاں ٹینکاں نال انہاں نو نہیں ٹا سکدے, گولیاں دے نال انہاں نو نہیں مکا سکدے. تے سرکاراں نے کی کیتا, سری اکال تخت صاحب دی مریادا نو ٹا لاؤن دے لئی نویاں نویاں جگتاں آرمبھ کر دیتیاں. گرو کے سکھو, جے او جگتی نال سری اکال تخت صاحب دی مریادا نو ٹہ ٹھیری کرن دا یتن کر رہے نے, تے اسی بھی جگتی ورتی ہے, کدوں تک ستے رہاں گے؟ چیت آئی تاں چیت, جے اجے بھی نہ سنبھلے بہت پچھے پی جاواں گے. گرو کیا سکھا, گرو دی درسائی ہوئی مریادا دے وچ قائم رہو, تیرا کوئی وال بھی ونگا نہیں کر سکتا. پر اج قوم نو جدوں ٹلڑ ہویا ویکھدے ہاں نا, من دکھدا. گل کیول سری اکال تخت صاحب دی نہیں, پانچ دے پانچ تخت پنت خالصے دے تخت نے. تسی کہو گے بھئی زمین دے اتے کھڑیاں کیتیاں ہوئیاں عمارتاں ہی نے, نہیں پیارے ہو, اے کیول عمارت نہیں. ہاتھ جوڑ کے بینتی کرنے لگا, پنت دردی ہون دے ناتے, آ جڑا منکھ دا شریر ہے نا, اے جڑا گرمکھو تہاڈا شریر ہے, اس شریر دے وچ پانچ تخت براجمان نے, لبو لبو. ہوں شبد پڑھ رہے سن, گرہ تج بن کھنڈ جائیے چن کھائیے کندھا, اجہوں بیکار نہ چھوٹے پاپی من مندا. جدوں گرو نے گیان دی اکھ کھول دیتی, تہانوں اپنے شریر دے وچوں پانچ تخت نظر آؤ گے. شارٹ وچ گل کراں, گھڑی دیاں سوئیاں اجازت نہیں دیندیاں. جس دے ہردے وچ اکال دی یاد ہے, جس دے ہردے وچ پرماتما دی یاد ٹکی ہوئی ہے, وہ ہردے وچ اکال دا تخت موجود ہے. کیونکہ اکال دی یاد اندر ٹکی ہے, اکال دے پرتی بھروسہ ہے. جے نہیں بھروسہ, پھر اکال تخت سارے اندروں نہیں پرگٹ ہوئے گا. دوجا تخت ہے کیس گڑھ صاحب. گرو کیا سکھا, آ جڑا ستگرہ نے کیساں دا گڑھ بخشیا ہے, جے تیرے روم نے جڑے تیرے سیس دے اتے کیساں دا جوڑا, اتے کیس گڑھ ہے, یہ کیساں دا گڑھ ہے. وہ کیول کیس گڑھ نہیں, اس کیس گڑھ نو سنبھال کے رکھ, تیرے اندروں ہی آنند پرگٹ ہوئے گا, تیرا شریر آنند پور بن جائے گا, تو آنند پور دا واسی ہو جائے گا. کیس گڑھ تے جنہاں نے سائیاں نالو توڑ کے نائیاں نال لا لئی, وہ کہن گے جی عمارت ہی ہے, اے وہ جانن گے جنہاں نو کیساں نال پیار ہے. ایک واری کیساں دے پریم صدقہ گنجاراں پا دیو جیکارے دیاں سنگتو, ایک واری سارے پنتھ نو پتہ لگے کیساں نال ساڈا کی سمبندھ ہے. تیجا تخت جڑا پٹنہ صاحب دی دھرتی تے, تخت دا کی نام ہے, ہر مندر تخت سری ہر مندر صاحب. آج تختاں دی گل کراں گے, تخت سری ہرمندر صاحب. سات سنگت جی سچ کہہ رہے ہاں, یہ شریر بھی تے ہرمندر ہے نا, بندہ نہیں کہہ رہا. گرو گرنتھ صاحب جی پکار پکار کے بچن کرتے ہیں, ہرمندر یہ شریر ہے, گیان رتن پرگٹ ہوئے, یہ شریر ہری دا مندر ہے,
ਇਹਦੇ ਵਿੱਚੋਂ ਪਟਨਾ ਸਾਹਿਬ ਦਾ ਹਰਿਮੰਦਰ ਸਾਹਿਬ ਤੀਜਾ ਤਖਤ ਬਹੁਤਾ ਸਮਾਂ ਨਹੀਂ, ਚੌਥਾ ਤਖਤ ਹਜ਼ੂਰ ਸਾਹਿਬ, ਸਦ ਹਜ਼ੂਰ, ਹਾਜ਼ਰ ਹੈ ਨਾਜ਼ਰ, ਜਿਹਦੇ ਹਿਰਦੇ ਵਿੱਚ ਹਰ ਵੇਲੇ ਪਰਮਾਤਮਾ ਦੀ ਯਾਦ ਹੈ, ਜਿਹੜਾ ਹਰ ਵੇਲੇ ਹਾਜ਼ਰ ਨਾਜ਼ਰ ਜਾਣਦਾ ਨਾ, ਹਾਜ਼ਰ ਹਜ਼ੂਰ ਹੋ ਕੇ ਇੱਕ ਇੱਕ ਕਦਮ ਉਹਦੀ ਭੈ ਭਾਵਨੀ ਵਿੱਚ ਪੁੱਟਦਾ, ਉਸ ਗੁਰਸਿੱਖ ਦੇ ਅੰਦਰੋਂ ਹਜ਼ੂਰ ਸਾਹਿਬ ਵੀ ਪ੍ਰਗਟ ਹੋਏਗਾ। ਅਤੇ ਪੰਜਵਾਂ ਤਖਤ ਦਮ ਦਮਾ ਸਾਹਿਬ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਜਿਸ ਦਿਨ ਗੁਰੂ ਕੇ ਸਿੱਖ ਨੂੰ ਹਰ ਦਮ ਵਾਹਿਗੁਰੂ ਵਾਹਿਗੁਰੂ ਕਰਨ ਦੀ ਜਾਂਚ, ਗੁਰੂ ਦੀ ਭੈ ਭਾਵਨੀ ਵਿੱਚ ਸਾਹ ਲੈਣ ਦੀ ਜਾਂਚ ਆ ਗਈ, ਜੀਵਨ ਜਿਉਣ ਦੀ ਜਾਂਚ ਆ ਗਈ, ਮੈਂ ਦਾਅਵੇ ਨਾਲ ਕਹਿਣਾ ਪੰਥ ਖਾਲਸਾ ਜੀ, ਤੁਹਾਡੇ ਅੰਦਰੋਂ ਪੰਜ ਦੇ ਪੰਜ ਤਖਤ ਪ੍ਰਗਟ ਹੋ ਜਾਣਗੇ। ਤਖਤਾਂ ਦੇ ਪ੍ਰਤੀ ਪਿਆਰ, ਅਸੀਂ ਕੋਈ ਅਹਿਸਾਨ ਨਹੀਂ ਕਰ ਰਹੇ ਤਖਤਾਂ ਦੇ ਉੱਤੇ, ਤਖਤਾਂ ਨਾਲ ਇੰਨਾ ਪਿਆਰ ਹੋਵੇ, ਤਖਤ ਸਾਡੇ ਅੰਦਰੋਂ ਪ੍ਰਗਟ ਹੋਣ। ਜਿਹੜਾ ਕੋਈ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਰੁੱਧ ਗੱਲ ਕਰੇ, ਉਸ ਨੂੰ ਜਵਾਬ ਦੇਣ ਜੋਗੇ ਹੋ ਜਾਓ। ਆਪਾਂ ਝਗੜਾ ਕਿਸੇ ਨਾਲ ਨਹੀਂ ਕਰਨਾ ਜਦੋਂ ਤੱਕ ਲੋੜ ਨਾ ਪਵੇ। ਬਚਨਾਂ ਦਾ ਜਿਹੜਾ ਬਲ ਹੈ ਨਾ, ਬੜਾ ਵੱਡਾ ਬਲ ਜੇ ਗਿਆਨ ਖੜਕ ਦੇ ਨਾਲ, ਗਿਆਨ ਤਾਂ ਪ੍ਰਗਟ ਹੋਏਗਾ ਜਦੋਂ ਸਹਿਜ ਪਾਠ ਕਰਾਂਗੇ। ਗਿਆਨ ਕਦੋਂ ਪ੍ਰਗਟ ਹੋਏਗਾ? ਜਦੋਂ ਗੁਰੂ ਦੀ ਗੱਲ ਨੂੰ ਇਮਾਨਦਾਰੀ ਦੇ ਨਾਲ, ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ। ਆ ਬੇਅਦਬੀਆਂ ਦਾ ਮੁੱਦਾ, ਬੜੀ ਰਾਜਨੀਤੀ ਹੋ ਰਹੀ ਹੈ ਬੇਅਦਬੀਆਂ ਦੇ ਮੁੱਦੇ ਤੇ। ਬੇਅਦਬੀ ਲਫ਼ਜ਼ ਗੁਰੂ ਗ੍ਰੰਥ ਸਾਹਿਬ ਦੀ, ਉਹ ਸਿੱਖ ਦੀ ਜ਼ਬਾਨ ਤੇ ਵੀ ਇਹ ਲਫ਼ਜ਼ ਆ ਜਾਵੇ ਤੇ ਹਿਰਦਾ ਕੰਬ ਜਾਂਦਾ। ਗੁਰਬਾਣੀ ਦੀ ਬੇਅਦਬੀ ਤੇ ਅਸੀਂ ਚੁੱਪ ਘਰ ਬੈਠੇ ਹਾਂ। ਭਾਵੇਂ ਸਮੇਂ ਦੀ ਸਰਕਾਰ ਨੇ ਕੁਝ ਯਤਨ ਕੀਤੇ ਨੇ, ਪਰ ਮਾਫ਼ ਕਰਨਾ, ਇਮਾਨਦਾਰੀ ਨਾਲ ਨਹੀਂ ਕੀਤੇ ਗਏ। ਇੱਥੋਂ ਸੱਚ ਦੀ ਗੱਲ ਕਰਨਾ ਹਰ ਇੱਕ ਪ੍ਰਚਾਰਕ ਦਾ ਫਰਜ਼ ਹੈ। ਸਮੇਂ ਦੀ ਸਰਕਾਰ ਨੇ ਯਤਨ ਕੀਤੇ ਨੇ ਪਰ ਇਮਾਨਦਾਰੀ ਨਾਲ ਨਹੀਂ ਕੀਤੇ। ਯਤਨ ਪਤਾ ਕਿਵੇਂ ਨੇ? ਆ ਪੱਖਾ ਹੈ ਨਾ ਪੱਖਾ, ਇੱਕ ਪੱਖਾ ਹੁੰਦਾ ਜਦੋਂ ਚੱਲਦਾ ਉਹਦੀ ਠੰਡੀ ਹਵਾ ਜਿਹੜੀ ਹੈ ਨਾ ਸਰੀਰ ਨੂੰ ਸੁਖੈਨ ਬਣਾਉਂਦੀ, ਸੁੱਖ ਦਿੰਦੀ, ਗਰਮੀ ਤੋਂ ਨਿਜ਼ਾਤ ਮਿਲਦੀ ਹੈ। ਜਦੋਂ ਪੱਖਾ ਚੱਲੇ, ਇੰਨਾ ਗਰਮੀਆਂ ਦੇ ਵਿੱਚ ਲੋੜ ਹੈ, ਪੱਖੇ ਹੇਠਾਂ ਬੈਠੇ ਹਾਂ। ਇੱਕ ਪੱਖਾ ਹੁੰਦਾ ਜਿਹੜੇ ਅੰਦਰ ਦੀ ਹਵਾ ਨੂੰ ਬਾਹਰ ਸੁੱਟਦਾ, ਐਗਜ਼ੌਸਟ ਕਰਦਾ, ਜਿਹਨੂੰ ਅਸੀਂ ਕਹਿੰਦੇ ਐਗਜ਼ੌਸਟ ਫੈਨ, ਅੰਦਰ ਦੀ ਹਵਾ ਨੂੰ ਬਾਹਰ ਸੁੱਟਣ ਵਾਲਾ। ਇੱਕ ਤੀਜਾ ਪੱਖਾ ਵੀ ਹੁੰਦਾ ਜੇ, ਉਹ ਕਿਹੜਾ? ਜਿਹੜਾ ਤੁਹਾਨੂੰ ਚੱਲਦਾ ਨਜ਼ਰ ਆਏਗਾ ਬੜੀ ਸਪੀਡ ਦੇ ਨਾਲ, ਪਰ ਨਾ ਉਹ ਅਗਾਂਹ ਨੂੰ ਹਵਾ ਦੇਗਾ ਨਾ ਪਿਛਾਂਹ ਨੂੰ। ਮੋਟਰ ਉਹਦੀ ਘੁੰਮ ਰਹੀ ਹੈ, ਪੱਖਾ ਚੱਲ ਰਿਹਾ, ਪਰ ਹਵਾ ਨਹੀਂ, ਕਿਸੇ ਨੂੰ ਸੁੱਖ ਨਹੀਂ ਦੇ ਰਿਹਾ। ਬਸ ਸਰਕਾਰ ਦਾ ਬਣਾਇਆ ਹੋਇਆ ਬੇਅਦਬੀ ਕਾਨੂੰਨ ਵੀ ਇਸੇ ਤਰ੍ਹਾਂ ਹੀ ਹੈ। ਨਜ਼ਰ ਆਉਂਦਾ ਕਿ ਕਾਨੂੰਨ ਬਣਿਆ, ਪਰ ਉਹ ਪੰਥ ਦੇ ਲਈ ਸੁਖੈਨ ਨਹੀਂ। ਹਾਂ, ਜੇ ਉਂਗਲ ਅੱਗੇ ਕਰੋਗੇ ਉਂਗਲ ਵੱਢੀ ਜਾਏਗੀ, ਨੁਕਸਾਨ ਕਰੇਗਾ, ਫਾਇਦਾ ਕੋਈ ਨਹੀਂ ਕਰੇਗਾ। ਜੇ ਕਿਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਰਨ ਵਿੱਚ ਆ ਕੇ ਸਮੇਂ ਦੀਆਂ ਸਰਕਾਰਾਂ ਨਤਮਸਤਕ ਹੋ ਕੇ SGPC ਨਾਲ ਸਲਾਹ ਕਰਕੇ, ਗੁਰਮੁਖਾਂ ਨਾਲ ਸਲਾਹ ਕਰਕੇ ਇਹ ਕਾਨੂੰਨ ਬਣਾਉਂਦੀਆਂ, ਅੱਜ ਏਡਾ ਹਾਸੋਹੀਣਾ ਜੋ ਹਾਲਾਤ ਨੇ ਇਹ ਪੈਦਾ ਨਹੀਂ ਸਨ ਹੋਣੇ। ਮੈਂ ਫਿਰ ਕਹਾਂ, ਚੰਗੇ ਸਾਰੇ ਨੇ, ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ, ਕਿਸੇ ਪਾਰਟੀ ਦੀ ਗੱਲ ਨਹੀਂ, ਪਰ ਸੱਚਾਈ ਦੀ ਗੱਲ ਹੈ। ਸ੍ਰੀ ਅਕਾਲ ਤਖਤ ਸਾਹਿਬ ਦੀ ਮਹੱਤਤਾ ਸਰਵੋਤਮ ਹੈ। ਜਿਹੜੀ ਕੋਈ ਜਿੰਦ ਜਾਨ ਭਟਕਣਾ ਵਿੱਚ ਹੈ, ਬਾਬਿਆਂ ਕੋਲ, ਡੇਰਿਆਂ ਕੋਲ, ਖੱਬੇ ਸੱਜੇ, ਕਿਤੇ ਰਾਜਨੀਤਿਕ ਪਾਰਟੀਆਂ ਵਿੱਚ ਗ੍ਰਸਤ ਹੋ ਕੇ, ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਪਿੱਠ ਵਿਖਾ ਰਹੇ ਨੇ, ਬੇਅਦਬੀ ਕਰ ਰਹੇ ਨੇ, ਉਹ ਉੱਡਦੀ ਹੋਈ ਗੁੱਡੀ ਵਾਂਗ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਰਨ ਵਿੱਚ ਆ ਜਾਓ। ਅਤੇ ਅਕਾਲ ਤਖਤ ਦੇ ਮਾਲਕ ਦਾ ਛੇਵੇਂ ਪਾਤਸ਼ਾਹ ਦਾ ਸੁਭਾਅ ਬੜਾ ਕਮਾਲ ਦਾ, ਜੇ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸਵਾਮੀ ਸੰਧਾ। ਸਤਿਗੁਰ ਕਿਰਪਾ ਕਰਨ, ਜਿੰਨੇ ਕੁ ਵਚਨ ਚਿੱਤ 'ਤੇ ਬੜਾ ਕਰਦਾ ਸੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਹੱਤਤਾ ਬਾਰੇ, ਵੇਖੋ ਕੈਸਾ ਤਖਤ, ਕੋਈ ਮਿਸਤਰੀ ਨਹੀਂ, ਕੋਈ
कारीगर नहीं। भाई गुरदास जी ने इट्टा गारा ढोया तो छेवें पातशाह धन बाबा बुढ़ा जी ने हथी इस तखत की सिरजना की, हथी बनाया। ओ श्री अकाल तख्त साहब, अपने अंदरों ये तख्त प्रगट करो ता जे इस तख्त के नाल सांझ पवे। जिन्हां ने नहीं प्रगट किया उन्हां वास्ते केवल इमारत है। ये वो तख्त है जिथे जदों का यह तख्त बनया तां दे नगारे वजदे ने, अज भी वजदे ने। सरकार कोई भी होवे सदा ये नगारे वजदे रहणगे। गुरु साहब कृपा करन, गुर शब्द की विचार करदे आ, जाने अनजाने विच होईआं बेअंत बेअंत भुलां बख्श लैणा। बहुत शुक्रगुजार गुरु ग्रंथ साहब जी दे, गुरु रामदास सच्चे पातशाह दे, जिन्हां ने अपने चरणों विच बैठाण दा मैनू गरीब नूं मौका बख्शिया। बहुत शुक्रगुजार श्रोमणी गुरुद्वारा प्रबंधक कमेटी समूह मैंबरान, मेरे अति सत्कारयोग ग्रंथी सिंह साहिबान सेवादार, सब दे शुकराने। संगतां कोलों दो हथ जोड़ के माफ़ी जे समां उत्ते लग गया होवे। आओ एक पंक्ति पढ़ के एक बारी फतेह बुलाउने आ, मेरी गरीब दियां भुल्लां बख्श लैणा जी।

0: ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰਸ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130-4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਡ ਦਾ ਪਤਾ ਹੈ, ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ, 202 17th Avenue, ਸਾਊਥ ਈਸਟ ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ।

ਆਮਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 8257600983 825-760-0983। प्रोग्राम दा ए हिस्सा तुहाडे तक फेयर डील फर्नीचर दे सहयोग नाल पहुंचाया जा रहा है। किसे भी तरह दे मॉडर्न, ट्रेडिशनल, कस्टमाइज्ड फर्नीचर दी जानकारी लई पिछले 33 सालां तों कैलगरी विच सेवावां दे रहे फेयर डील फर्नीचर नूं कॉल करो 403-250-5646 403-250-5646। ਇਹਨਾਂ ਦਾ ਪਤਾ ਹੈ 2023 34th ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130 4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stanford।

ਚੀਜ਼ਾਂ ਦੇ ਚੋਰਾਂ ਅਤੇ ਸਾਧਾਂ ਚ ਫਰਕ ਨਹੀਂ। ਪਰ ਇੱਕ ਗੱਲ ਕਹੂੰਗਾ, ਸੱਪ ਤੇ ਸਾਧ ਤੋਂ ਬਚ ਕੇ ਆਈਏ ਕਿਤੇ ਅਸਲੀ ਨਾ ਹੋਣ, ਯਾਰ ਤੇ ਬਟੇਰੇ ਕੋਲ ਬਚ ਕੇ ਰਹੀਏ ਉਹ ਕਿਤੇ ਫਸਲੀ ਨਾ ਹੋਣ। ਸਾਧ ਬਣ ਠੱਗੀ ਜਾਂਦੇ, ਤੀਰ ਤੁੱਕੇ ਲੱਗੀ ਜਾਂਦੇ ਚੋਰਾਂ ਅਤੇ ਸਾਧ।

ਦੇ ਹਿਸਾਬ ਇਹ ਮੁੰਡੇ ਭੁਲੇਖੀਆ ਉਹ ਜਿਹਨੂੰ ਕਹਿੰਦੇ ਉਸ ਵਰਗ ਜਨਰਕ ਪਏ ਸਭ ਕੁਝ ਇੱਥੀਆ ਉਹ ਜਿਹਨੂੰ ਕਹਿੰਦੇ ਉਸ ਵਰਗ ਜਨਰਕ ਪਏ ਸਭ ਕੁਝ ਇੱਥੀਆ ਇੱਥੇ ਕਿਵੇਂ ਆ ਅੱਜ ਦੀ ਦੁਨੀਆਦਾਰੀ ਚ।

0: प्रोग्राम दा एह हिस्सा तुहाडे तक सुंदर बिल्डिंग एंड सप्लाईज दे सहयोग नाल पहुंचाया जा रहा है। इना तो किसी भी तरह दे ड्राई वॉल रूफिंग इंसुलेशन दे नाल नाल किसी भी प्रकार दे कस्टम मेटल मिटन साइडिंग दे सामान बारे कोई भी जानकारी लैण लई तुसी अज ही निर्वैर जौहल जी नूं 403-690-8700 यानी 403-690-8700 या फिर भजन सिंह जौहल जी नूं 403-561-0227 यानी 403-561-0227 ते संपर्क कर सकते हो। सुंदर बिल्डिंग एंड सप्लाईज लिमिटेड दे ऑफिस दा पता है यूनिट नंबर 4612 6th स्ट्रीट नॉर्थ ईस्ट कैलगरी।
1: प्रोग्राम दा ए हिस्सा तुहाडे तक कैनेडियन स्क्रू पाइल्स दे सहयोग नाल पहुंचाया जा रहा है। होम एक्सटेंशन पैटियो डेक प्रीकास्ट कंक्रीट स्टेप अते किसे भी तरह दी सॉफ्ट ग्राउंड जिमें गैराज फ्लोर दे स्ट्रॉन्ग अते सिक्योर बेस लई स्क्रू पाइल्स इंस्टॉल कराउण लई जसकरन बराड़ नू कॉल करो 403-439-7700 403-439-7700
2: प्रोग्राम दा ए हिस्सा तुहाडे तक एशिया पैसिफिक इमीग्रेशन दे मनिंदर सिंह ढिल्लो होरां दे सहयोग नाल पहुंचाया जा रहा है। इन्हां दा फोन नंबर नोट करो 403-225-1111 403-225-1111 एशिया पैसिफिक इमीग्रेशन दे मनिंदर सिंह ढिल्लो होरां दा पता नोट करो यूनिट नंबर 144 3670 63 एवेन्यू नॉर्थ ईस्ट कैलगरी।
3: सारिआं नूं जी अस्सलाम वालेकुम सत श्री अकाल नमस्कार गुड मॉर्निंग। क्योंकि मैं बाहर दे मुल्कां जानी हाँ ना तो मैं गुड मॉर्निंग सीखिया और कुछ नहीं सीखे। सीधी जी गल है अज मैनू बड़ी खुशी है कि अल्लाह करे परवरदिगार भगवान खुदा एको ही चीज है अल्लाह दे एक सौ एक नाम है साढ़े में मेल मिलाप रहना है। इतों के फनकार पाकिस्तान जाने उधर दे फनकार इधर आने खुदा गवाह साड़ा ते कोई प्रोग्राम दा कम नहीं सी। असी आए सी निजामुद्दीन ख्वाजा अजमेर शरीफ हाजी अली बाबा बख्तियार काकी साहब बू अली शाह कलंदर 101 वलिया 1,24,000 बाबा जी गुरु नानक जी अमृतसर में गई सी 2-3 साल का सब तो पहले मैंने अमृतसर गुजराल साहब ने अवार्ड दिता सी महाराजा रणजीत सिंह का बड़ी इज्जत दिती। देखो जी फनकार है ना सानू कोई लीडर का शौक है ना सानू किसी प्यार गल का है साढ़े वास्ते कुदरत ने स्टेज बना रखी। अज मैं 35 साल हो गए 40 साल हो गए सन 65 तो अपने बच्चों ने जो 5 साल बादशाह की हो गए मिनिस्टर आए 10 साल किते वो चले गए। लेकिन फनकार एक ऐसा कलाकार होंदा है भगवान की तरफ एक साधु होंदा है ते ओ कुदरत बने उहदे वास्ते स्टेज बन के आउंदे उहदे वास्ते ओ ना कोई बेसुरा होंदा ना कोई डंडी मारदा है सुर दे विचों क्योंकि सानू पता होंदा है कि असीं सुर कित्थों जा रहे हैं ते कित्थे आ रहे हैं। साडा दिल खुद है ना जिहड़ा ओ शर्मसार होंदा है कि रिश्मा इत्थों तू चली गई है फिर कोशिश करदी हां कि फड़ाएं सुर नूं। इवें काश जिहड़े साडे बादशाह हैं कि इंडिया की पाकिस्तान बिरा है सानू कोई बादशाह नहीं चाहिए खुदा गवाह असीं तुहाडी मुहब्बत वास्ते तुहाडे प्यार वास्ते अमरीका लंदन कैनेडा पता नहीं किहड़े किहड़े पिंड दिखाए अल्लाह ने मैनू मैं तो उन्हां नूं पिंड ही कहनी हाँ ओ मिल मिला के प्यार नाल मुहब्बत नाल रहने असीं उत्थे सुकून देखते हैं मुहब्बत देखते हैं। एक शहर का वीज़ा लग जाए एयरपोर्ट के उत्ते मर्जी जिते जाओ तो आओ साढ़े कुछ प्रॉब्लम मुसीबत जनता वक्त का बादशाह होंदा है जिहड़ा आवाम का माँ बाप होंदा है उलादों तकलीफ होए तो बादशाह नूं प्यो नूं पहले होना चाहिए है तकलीफ जी ये रस्ते जिहड़े इन्हां ने खोले उस थाने जाओ जी इस थाने आओ जी तो उस जाओ जी मिलना मिलाना भुल गए तो डाकुआ जिवें उन्हां नूं लिखाउंदे ते आंदे जांदे रोज दा दिन तेवें घर काब हो गया। खैर कोई गल नहीं अल्लाह ताला ये वक्त है जिहड़ा ये भी अच्छा आ जाएगा ਸਾਡੀ ਇਹ ਬੇਨਤੀ ਹੈ ਦੋਵੇਂ ਮੁਲਕਾਂ ਦੇ ਅੱਗੇ, ਅਸੀਂ ਕਲਾਕਾਰ ਬੰਦੇ, ਸਾਨੂੰ ਕੋਈ ਰਾਜਨੀਤੀ ਨਾਲ ਮਕਸਦ ਨਹੀਂ ਹੈ, ਅਸੀਂ ਸੁਰ ਦੇ ਮਾਰੇ ਹੋਏ ਹਾਂ, ਸੁਰ ਨਾਲ ਮਾਰਾਂਗੇ। ਇੱਥੋਂ ਦੇ ਜਿਹੜੇ ਆਪਣੇ ਆਰਟਿਸਟ ਹੈ ਸਾਡੇ ਵਿਰਾਹ ਹੈ, ਮੈਂ ਜੀ ਹਾਂ, ਕਿਉਂਕਿ ਮੇਰੀ ਬੀਕਾਨੇਰ ਦੀ ਪੈਦਾਸ਼ ਸਨ 47 ਤੋਂ ਮੈਨੂੰ ਇੱਕ ਮਹੀਨੇ ਦੀ ਲੈ ਕੇ ਅਤੇ ਚਲੇ ਗਏ ਸੀ। ਅਸੀਂ ਸੁਦਾਗਰ ਸੀ, ਵਪਾਰ ਕਰਦੇ ਸੀ, ਬੀਕਾਨੇਰ ਤੋਂ ਉੱਠ ਲੈ ਕੇ ਆਉਂਦੇ ਸੀ, ਪੰਜਾਬੋਂ ਹੋਏ ਗਾਈਆਂ ਮੱਝੀਆਂ ਲੈ ਕੇ ਇਹ ਆਉਂਦੇ ਸੀ। ਉੱਧਰ ਦੇ ਉੱਧਰ ਰਹਿ ਗਏ, ਇੱਧਰ ਦੇ ਇੱਧਰ ਰਹਿ ਗਏ। ਸਾਡੇ ਮਾਪਿਓ ਗੱਲ ਕਰਦੇ ਸੀ ਕਿ ਪੁੱਤਰ ਕਦੇ ਜਾਓ ਅਤੇ ਜ਼ਰੂਰ ਆਪਣਾ ਪਿੰਡ ਦੇਖ ਕੇ ਆਉਣਾ। ਉੱਧਰ ਦੇ ਜਿਹੜੇ ਜੀ ਆਏ ਹੋਏ ਉਹ ਆਪਣੇ ਮੁਲਕ ਨੂੰ ਯਾਦ ਕਰਦੇ ਹੈ। ਕਾਸ਼ ਅੱਲਾਹ ਤਾਲਾ ਤੁਹਾਡੀ ਮੁਹੱਬਤਾਂ ਨਾਲ ਤੁਸੀਂ ਉੱਧਰ ਦੇ ਉੱਧਰ ਮਿਲ ਕੇ ਆਓ, ਦੇਖ ਕੇ ਆਓ। ਅਸੀਂ ਇੱਧਰ ਆਉਂਦੇ ਹਾਂ, ਅਸੀਂ ਤੁਹਾਨੂੰ ਵੇਖਦੇ ਹਾਂ। ਇਸ ਤਰੀਕੇ ਨਾਲ ਜੇ ਪਿਆਰ ਮੁਹੱਬਤ ਨਾਲ ਵਿਰਾਵਾਂ ਜਿਵੇਂ ਰਹੋਗੇ, ਵੱਡੇ ਛੋਟੇ ਅਦਬ ਨਾਲ, ਇੱਜ਼ਤ ਨਾਲ, ਤਾਂ ਮੇਰਾ ਖਿਆਲ ਹੈ ਕਿ ਸਾਨੂੰ ਕਿਸੇ ਚੁੜੇਲ ਦਾ ਹੱਥ ਨਹੀਂ ਪੈਣਾ ਹੈ। ਅੱਲਾਹ ਕਰੇ ਸਾਡਾ ਇਵੇਂ ਰਾਬਤਾ ਰਹੇ, ਮੁਹੱਬਤ ਰਹੇ। ਇਹ ਮੇਰੀ ਬੇਨਤੀ ਹੈ। ਔਰ ਮੈਂ ਤੁਸੀਂ ਤੁਹਾਡੇ ਵਰਗੇ ਬੰਦਿਆਂ ਨੂੰ ਮੈਨੂੰ ਸਿਆਣਾ ਕਰ ਦਿੱਤਾ, ਮੈਂ ਤਾਂ ਪਿੰਡੂ ਬੰਦਾ ਸੀ। ਹੁਣ ਇਹ ਕਿ ਜੋ ਮੈਂ ਸ਼ਬਾਸ ਕਲੰਦਰ ਦਾ, ਮੈਂ ਐਡੀ ਵੱਡੀ ਕਲਾਕਾਰ ਨਹੀਂ ਹਾਂ, ਲੇਕਿਨ ਤੁਹਾਡੀ ਮੁਹੱਬਤ, ਤੁਹਾਡਾ ਪਿਆਰ, ਜੋ ਵੀ ਮੈਨੂੰ ਯਾਦ ਹੈ, ਮੇਰੇ ਆਪਣੇ ਰਾਜਸਥਾਨੀ ਹੈ, ਇੱਥੋਂ ਦੀ ਮੇਰੀ ਪੈਦਾਇਸ਼ ਹੈ, ਪਾਕਿਸਤਾਨ ਨੇ ਮੈਨੂੰ ਪਰਵਰਿਸ਼ ਕੀਤਾ, ਜਵਾਨ ਕੀਤਾ, ਮੇਰੇ ਵਾਸਤੇ ਸੱਜੀ ਖੱਬੀ ਆਖੋ ਤੁਸੀਂ। ਜੋ ਮੈਨੂੰ ਯਾਦ ਹੈ, ਮੈਂ ਸ਼ਬਾਸ ਕਲੰਦਰ ਤੋਂ ਸ਼ੁਰੂ ਕਰਦੀ ਹਾਂ। ਉਸੇ ਦਰ ਤੋਂ ਮੈਨੂੰ ਜਾਗ ਲੱਗੀ ਹੈ, ਅਤੇ ਮੇਰੀ ਇਬਾਦਤ ਹੈ ਕਿ ਮੈਂ ਜਿੱਥੇ ਵੀ ਸਟੇਜ 'ਤੇ ਹੋਵਾਂਗੀ, ਚਾਹੇ ਅਮਰੀਕਾ, ਚਾਹੇ ਕਿਹੜਾ ਵੀ ਤਖ਼ਤ ਕਿਉਂ ਨਾ ਹੋਵੇ, ਰਿਸ਼ਵਾ ਮੈਂ ਬਾਬੇ ਜੀ ਤੋਂ ਸ਼ੁਰੂ ਕਰਾਂਗੀ, ਉਹਦੇ ਬਾਅਦ ਜੋ ਮੇਰੇ ਗਾਏ ਹੋਏ ਮੈਂ ਤੁਹਾਨੂੰ ਸੁਣਾਵਾਂਗੀ। ਗੁਪਤਾ ਜੀ ਹੈ ਜਿਹੜੇ, ਜਿਨ੍ਹਾਂ ਨੇ ਇੰਤਜ਼ਾਮ ਕੀਤਾ, ਇਹਨਾਂ ਨੇ ਬੜੀ ਇੰਨੇ ਕੁ ਵਕਫੇ ਦੇ ਵਿੱਚ ਭੱਜ ਦੌੜ ਕੀਤੀ ਕਿ ਰਿਸ਼ਵਾ ਆਪਣੇ ਇੰਡੀਆ ਪਾਕਿਸਤਾਨ ਦਾ ਤਲਕ ਹੋਵੇ, ਮੁਹੱਬਤ ਹੋਵੇ। ਤੂੰ ਆਈ ਹੋਈ ਹੈ ਵਲੀਆਂ ਦੇ ਵਾਸਤੇ, ਬਜ਼ੁਰਗਾਂ ਦੇ ਵਾਸਤੇ, ਲੇਕਿਨ ਸਾਨੂੰ ਹੀ ਕੁਝ ਸੁਣਾ ਜਾ। ਫਨਕਾਰ ਕਿਸੇ ਦਾ ਬਣਿਆ ਨਹੀਂ ਹੈ। ਆਪਣੇ ਗੋਪਾਲ ਜੀ ਹੈ ਜਿਹੜੇ ਕੰਪੋਜ਼ਰ ਹੈ, ਕੁਝ ਇਹ ਵੀ ਅੱਛੇ ਭਲੇ ਆਦਮੀ ਨਾਲ ਨਵੀਨ ਹੈ, ਜੋ ਸਾਡੇ ਮਿਊਜ਼ੀਸ਼ੀਅਨ ਹੈ। ਇਹ ਦੇਖ ਲਓ, ਅਸੀਂ ਇੰਡੀਆ ਪਾਕਿਸਤਾਨ ਦੇ ਆਰਟਿਸਟ ਹਾਂ ਜਿਹੜੇ, ਅਸੀਂ ਇੱਕੋ ਹੀ ਜਾਣ ਬੈਠੇ, ਉਹ ਬਿਲਕੁਲ ਚੁੱਪ ਕਰਕੇ ਅਸੀਂ ਤੁਹਾਡੀ ਗੱਲ ਸੁਣਾ ਰਹੇ ਹਾਂ, ਉਹ ਸੁਣ ਰਹੇ ਹਾਂ। ਅਤੇ ਇਸ ਤਰੀਕੇ ਨਾਲ ਮੁਹੱਬਤ ਪਿਆਰ ਸਾਡਾ ਵੱਧਦਾ ਰਹੇ ਪੁੱਤਰ। ਮੁਫਤ ਸਰਸੀ ਜ਼ਿੰਦਗੀ ਪਿਆਰ ਕਰਨੇ ਕੇ ਲੀਏ, ਵਕਤ ਲਾਤੇ ਹੈ ਕਹਾਂ ਸੇ ਲੋਗ ਨਫ਼ਰਤ ਕੇ ਲੀਏ, ਉਹ ਘੜੀ ਚੰਗੀ ਜਿਹੜੀ ਲੰਘ ਜਾਵੇ ਪਿਆਰ ਦੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street Northeast Calgary।

जो लावे सो कुल तरावे, उधार हुआ है

0: ਨਾਮ ਦਿਵਾਇਓ। ਸਰਬ ਸੁਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ।
1: ਕੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦੁਸਰਾਤ ਦੁਇਦਾਈ ਦਾਇਆ ਖਿਲੇ ਸਗਲ ਜਗਤ।

ਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਛੰਤ ਕਰ ਚੌਥਾ।

ਸਾਜੀ ਹੈ ਕਰਿਆ ਸੰਜਿਠੋ ਚਾ ਦਾਤਾ ਕਰਤਾ ਆਪ ਤੂੰ ਕੁਛ ਦੇਵੇ ਕਰੇ ਪਸਾ ਤੂੰ ਜਾਨੋ ਇਸ ਸਭ ਸੇ ਦਿਲ ਐਸੇ ਜਿੰਦ ਕਮਾ ਕਰਿਆ ਸੰਜਿਠੋ ਚਾ ਕਰਿਆ ਸੰਜਿਠੋ ਚਾ।

0: जीवन मुक्त सो आखिए मर जीवे मरिया जन नानक सतगुर मेल हर जग दुतर तरिया।
1: ਸਲੋਕ ਮਹਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਲ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਦੇ ਅੱਖ ਹੈ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਇਨ ਸੱਚ ਜੋ ਮਰ ਜਮੈ ਸੋ ਕੱਚ ਨਿਕੱਚ ਮਹਲਾ ਪਹਿਲਾ
0: ਵੱਡੀ ਵਡਿਆਈ ਜਾਂ ਵੱਡਾ ਨਾਂ ਵੱਡੀ ਵਡਿਆਈ ਜਾਂ ਸੱਚ ਨਿਆਂ ਵੱਡੀ ਵਡਿਆਈ ਜਾਂ ਨਿਚਲ ਥਾਉ ਵੱਡੀ ਵਡਿਆਈ ਜਾਣਿਆ ਲਾਉ ਵੱਡੀ ਵਡਿਆਈ ਬੂਝੈ ਸਭ ਭਾਉ ਵੱਡੀ ਵਡਿਆਈ ਜਾਂ ਪੁੱਛ ਨਾ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ
1: ਇਹੋ ਜਗ ਸੱਚੀ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਇੱਕ ਨਾ ਹੁਕਮ ਸਮਾਏ ਲਏ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਪਹਾਣੇ ਕੱਢ ਲਏ ਇੱਕ ਨਾ ਮਾਇਆ ਵਿੱਚ ਨਿਵਾਸ ਏਵ ਪੇ ਆਖ ਨਾ ਜਾਪਈ ਜੇ ਕਿਸੇ ਆਣੇ ਰਾਸ
0: ਨਾਨਕ ਗੁਰਮੁਖ ਜਾਣੀਐ ਜਾਂ ਕੋ ਆਪ ਕਰੇ ਪਰਵਾਸ ਬੜੇ ਨਾਨਕ ਜੀ ਉਪਾਇ ਕੈ ਲਿਖਣਾ ਵੈ ਧਰਮ ਬਹਾਲਿਆ ਉੱਤੇ ਸੱਚੇ ਹੀ ਸੱਚ ਨਿਬੜੈ ਚੁਣ ਵੱਖ ਕਢੈ ਜਜਮਾਲਿਆ ਥਾਉਣ ਪਾਇਨ ਕੂੜਿਆ ਮੋਹ ਕਾਲੇ ਦੋ ਜਿਤ ਚਾਲਿਆ ਤਿਰਨਾਇਰ ਤੇ ਸਿਜਣ ਗਏ ਹਾਰ ਗਏ ਸਿੱਖ ਗਣ ਵਾਲਿਆ ਲਿਖਣਾ ਵੈ ਧਰਮ ਬਹਾਲਿਆ ਧਰਮ ਬਹਾਲਿਆ ਧਰਮ ਬਹਾਲਿਆ
1: ਲਿਖਣਾ ਵੇ ਧਰਮ ਬਹਾਲਿਆ ਲਿਖਣਾ ਵੇ ਧਰਮ ਬਹਾਲਿਆ।

0: ਮੇਰਾ ਮਨ ਅਨ ਸ਼ਬਦ ਵਿਗਾਸਿਆ ਜਪ ਅਨਤ ਤਰੰਗਾ ਅਨਤ ਤਰੰਗਾ ਮਿਲ ਸੰਤ ਜਨਾ ਹਰ ਪਾਇਆ ਨਾਨਕ ਸਤ ਸੰਗਾ ਨਾਨਕ ਸਤ ਸੰਗਾ
1: ਸਲੋਕ ਮਹਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀਵ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰੇ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ ਰਾਹ

0: ਨਾਨਕ ਬੋਜਾਂ ਪੂਰੇ ਭਾਗ ਮਹਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣਿਆ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀਆਂ ਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਂ ਕੋਤਾ ਕੌੜੀ ਆਪਿਨੈ ਭੋਗ ਭੋਗ ਹੈ। ਹੋਏ ਭਸਮੜ ਭੌਰ ਸਿਧਾਇਆ ਵੱਡਾ ਹੋਆ ਦੁਨੀਦਾਰ ਗੱਲ ਸੰਗਲ ਤੱਤ ਚਲਾਇਆ ਕਿ ਕਰਨੀ ਕਿ ਗਵਾਚੀ ਹੈ ਪਹਿਲੇ ਖਾ ਕਰ ਸਮਝਾਇਆ ਤਾਂ ਹੋਈ ਪਾਉਂਦੇ ਹੁਣ ਸੁਣਿਆ ਪਿਆਰ ਆਇਆ ਮਨ ਅੰਦੇ ਜਨਮ ਗਵਾਇਆ ਜਨਮ ਗਵਾਇਆ ਜਨਮ ਗਵਾਇਆ
0: ਥੋੜੀ ਆਪਿਨੈ ਭੋਗ ਭੋਗ ਹੋਏ ਭਸਮੜ ਭੌਰ ਸਿਧਾਇਆ ਵੱਡਾ ਹਵਾ ਦੁਨੀਦਾਰ ਗੱਲ ਸੰਗਲ ਕੱਤ ਚਲਾਇਆ ਅੱਗੇ ਕਰਨੀ ਕੀਰਤ ਵਾਚੀ ਹੈ ਪਹਿਲੇ ਖਾ ਕਰ ਸਮਝਾਇਆ ਆਓ ਨਾ ਹੋਵੇ ਪਾਉਦੀ ਹੁਣ ਸੁਣਿਆ ਕਹਿ ਰੁਆਇਆ ਮਨ ਦੇ ਜਨਮ ਗਵਾਇਆ ਮਨ ਦੇ ਜਨਮ ਗਵਾ।

0: ਅਗਨ ਕੱਢੇ ਵੇਗਾਰ, ਪੈ ਵਿੱਚ ਧਰਤੀ ਦੱਬੀ ਭਾਰ, ਪੈ ਵਿੱਚ ਇੰਦ ਫਿਰੇ ਸਿਰ ਭਾਰ, ਪੈ ਵਿੱਚ ਰਾਜਾ ਧਰਮ ਦੁਆਰ, ਪੈ ਵਿੱਚ ਸੂਰਜ ਪੈ ਵਿੱਚ ਚੰਦ, ਕੋਹ ਕਰੋੜੀ ਚਲਤਨੰਤ, ਪੈ ਵਿੱਚ ਸਿੱਧ ਬੁੱਧ ਸੁਰਨਾਥ, ਪੈ ਵਿੱਚ ਆਡਾਣੇ ਆਕਾਸ, ਪੈ ਵਿੱਚ ਜੋਤ ਮਹਾਬਲ ਸੋਰ, ਪੈ ਵਿੱਚ ਆਵਹਿ ਜਾਵਹਿ ਪੋਰ, ਸਗਲਿਆ ਪਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸਚੇ ਮਹਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ, ਕੀਤੀਆਂ ਕਨ ਕਹਾਣੀਆਂ, ਕੀਤੇ ਵੇਦ ਵਿਚਾਰ, ਕੀਤੇ ਨੱਚੇ ਮੰਗਤੇ ਗਿੜਮੁੜ ਪੂਰੇ ਤਾਨ, ਬਾਜ਼ਾਰੀ ਬਾਜ਼ਾਰ ਮੈਂ ਆਏ ਕੜੇ ਬਾਜ਼ਾਰ, ਗਾਵੇ ਰਾਜੇ ਰਾਣੀਆਂ ਬੋਲੇ ਅਲਪਤਾਲ, ਲੱਖ ਟਕਿਆਂ ਕੇ ਮੁੰਦੜੇ ਲੱਖ ਟਕਿਆਂ ਕੇ ਹਾਰ, ਜਿੱਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਛਾਰ, ਗਿਆਨ ਨਾ ਗੱਲੀ ਢੂੰਡੀਏ ਕਥਨਾ ਕਰੜਾ ਸਾਰ, ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖਵਾਰ, ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ, ਸਤਿਗੁਰ ਪਾਏ ਜੀਉ ਬਹੁਤ ਜਨਮ ਭਰਮਿਆ, ਤਾਂ ਸਤਿਗੁਰ ਸਭ ਦੱਸਣਾ, ਸਤਿਗੁਰ ਜੀਵ ਦਾਤ ਕੋ ਨਹੀਂ, ਸਭ ਸੁਣਿਓ ਲੋਕ ਸਭਾ, ਸਤਿਗੁਰ ਮਿਲੇ ਸੱਚ ਪਾਇਆ, ਜਿਨ ਵਿੱਚੋਂ ਆਪ ਗਵਾਇਆ, ਜੀ ਸੱਚੋ ਸੱਚ ਬੁਝਾਇਆ, ਸੱਚ ਬੁਝਾਇਆ, ਸੱਚ ਬੁਝਾਇਆ,
0: ਥੋੜੀ ਨਜ਼ਰ ਕਰੇ ਜੀ ਆਪਣੇ ਤੇ ਨਜ਼ਰੀ ਸਤਿਗੁਰ ਪਾਇਆ, ਇਹ ਜੇ ਬਹੁਤ ਜਨਮ ਭਰਮਿਆ, ਤਾਂ ਸਤਿਗੁਰ ਸਭ ਸੁਣਾ, ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣੇ ਲੋਕ ਸਵਾਇਆ, ਸਤਿਗੁਰ ਮਿਲਿਆ ਸੱਚ ਪਾਇਆ, ਜਿਹਨੇ ਵਿੱਚੋਂ ਆਪ ਗਵਾਇਆ, ਜਿਹਨੇ ਸੱਚੇ ਸੱਚ ਬੁਝਾਇਆ, ਜਿਹਨੇ ਸੱਚੇ ਸੱਚ ਬੁਝਾਇਆ,
1: ਗੁਰ ਰਾਮਦਾਸ ਰਾਖੋ ਸਰਣਾ।

ਗੁਰਮੁਖ ਢੂੰਡ ਢੂੰਡਿਆ ਹਰ ਸੱਜਣ ਲਦਾ ਰਾਮ ਰਾਜੇ ਪੰਚਾਨ ਕਾਇਆ ਕੋਟਗੜ।

0: ਬੁੱਧਾ।
1: ਸਲੋਕ ਮਹਲਾ ਪਹਿਲਾ, ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾ, ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ, ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ, ਨਾਨਕ ਮੂਸੇ ਗਿਆਨ ਵੀ ਹੋਣੀ ਹਾਏ ਗਿਆ ਜਮਕਾਲ ਮਹਿਲਾ ਪਹਿਲਾ।
0: ਵਾਇਨ ਚੀਲੀ ਨੱਚਣ ਗੁਰ ਪੈਰ ਹਲਾਇਨ ਫੀਰਨ ਸਿਰ, ਉੱਡ ਉਡਰਾਵਾ ਝਾਟੇ ਪਾਏ ਵੇਖੈ ਲੋਕ ਹੱਸੈ ਘਰ ਜਾਏ, ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜੈ ਧਰਤੀ ਨਾਲ, ਗਾਵਣ ਗੋਪੀਆਂ ਗਾਵਣ ਕਾਨ ਗਾਵਣ ਸੀਤਾ ਰਾਜੇ ਰਾਮ, ਨਿਰਭਉ ਨਿਰੰਕਾਰ ਸਤਨਾਮ ਜਾ ਕਾ ਕੀਆ ਸਗਲ ਜਹਾਨ, ਸੇਵਕ ਸੇਵੈ ਕਰਮ ਚੜਾਓ ਪਿੰਨੀ ਰਹਿੰਜਨਾ ਮਨ ਚਾਓ, ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ, ਕੋਲੂ ਚਰਖਾ ਚੱਕੀ ਚੱਕ ਥਲ ਵਰੌਲੈ ਬਹੁਤ ਅਨੰਤ, ਲਾਟੂ ਮਧਾਣੀਆਂ ਅਨਗਾਹ ਪੰਖੀ ਭਾਉਂਦੀਆਂ ਲੈ ਨਸਾਹ, ਸੂਏ ਝਾੜ ਭਵਾਈਏ ਜੰਤ ਨਾਨਕ ਭਾਉਂਦਿਆਂ ਗਣਤ ਨੰਦ, ਬੰਧਨ ਬੰਦ ਪਵਾਏ ਸੋਏ ਪਿਆ ਕਿਰਤ ਨੱਚੈ ਸਭ ਕੋਏ, ਨੱਚ ਨੱਚ ਹੱਸੈ ਚਲੈ ਸਿਰੋਏ ਉੱਡ ਨਾ ਜਾਏ ਸਿੱਧ ਨਾ ਹੋਏ, ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ ਮਨ ਭਉ ਤਿਨਾ ਮਨ ਭਉ ਪੌੜੀ ਨਾਮ ਤੇਰਾ ਨਿਰੰਕਾਰ ਹੈ, ਨਾਇ ਲੈ ਨਰਕ ਨ ਜਾਈਏ ਜਿਉ ਪਿੰਡ ਸਭ ਕਿਸਦਾ, ਦੇਖਾ ਜੈ ਆਪ ਗਵਾਈਏ ਜੇ ਲੋੜੈ ਚੰਗਾ ਆਪਣਾ, ਕਰ ਪੁੰਨ ਹੋ ਨੀਚ ਸਦਾਈਏ ਜੇ ਜਰਵਾਣਾ ਪਰ ਹਰੈ, ਜਰਵੀਸ ਕਰੇਂਦੀ ਆਈਏ ਹੋ ਰਹੇ ਨਾ ਭਰੀਏ ਪਾਈਏ, ਭਰੀਏ ਪਾਈਏ, ਭਰੀਏ ਪਾਈਏ,
1: ਭਰੀਏ ਪਾਈਏ।

0: ਜਾਣੇ ਤਿਨਾ ਭੇ ਤੇਰੀ ਸਾਰ। ਨਾਨਕ ਭਗਤਾ ਭੁੱਖ ਸਲਾਹਣ ਸਚਨਾਮ ਆਧਾਰ, ਸਦਾ ਆਨੰਦ ਰਹੇ ਦਿਨ ਰਾਤੇ, ਗੁਣਵੰਤਿਆਂ ਪਾਛਾਰ ਮਹਲਾ ਪਹਿਲਾ।
1: ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਘੜ ਭਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬੱਪੜੀ ਝੜ ਝੜ ਪਵੇ ਅੰਗਿਆਰ, ਨਾਨਕ ਜਿਨ ਕਰਤੇ ਕਾਰਨ ਕੀਆ, ਸੋ ਜਾਣੈ ਕਰਤਾਰ ਪੌੜੀ, ਬਿਨ ਸਤਿਗੁਰ ਕਿਨੈ ਨ ਪਾਇਓ, ਬਿਨ ਸਤਿਗੁਰ ਕਿਨੈ ਨ ਪਾਇ, ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ, ਆਪ ਸੁਣੈ ਸਤਿਗੁਰ ਮਿਣੇ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ ਉਤਮ ਵਿਚਾਰ ਹੈ, ਜਿਨ ਸੱਚੀ ਸਿਉ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ, ਦਾਤਾ ਪਾਇਆ, ਦਾਤਾ ਪਾਇਆ,
0: ਥੋੜੀ ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖੇ ਹੁਣ ਕਰ ਪ੍ਰਗਟਾ ਸੁਣਾਇਆ, ਸਤਿਗੁਰ ਮੇਰਾ ਸਦਾ ਮੁਕਤ ਹੈ, ਜਿਹਨੇ ਵਿੱਚੋਂ ਮੋਹ ਚੁਕਾਇਆ, ਉਤਮ ਇਹ ਵਿਚਾਰ ਹੈ ਜਿਹਨੇ ਸੱਚੇ ਸਿਉ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ,
1: ਗੁਰਮੁਖ।

0: ਹਰ ਕੰਮੇ ਨਾਨਕ ਹਰ ਕੰਮੇ।
1: ਸਲੋਕ ਮਹਲਾ ਪਹਿਲਾ, ਹੋਂ ਚ ਆਇਆ ਹੋਂ ਚ ਗਿਆ, ਹੋਂ ਚ ਜੰਮਿਆ ਹੋਂ ਚ ਮੁਆ, ਹੋਂ ਚ ਦਿੱਤਾ ਹੋਂ ਚ ਲਿਆ, ਹੋਂ ਚ ਖੱਟਿਆ ਹੋਂ ਚ ਗਿਆ, ਹੋਂ ਵਿੱਚ ਸੱਚਿਆਰ ਕੂੜਿਆਰ, ਹੋਂ ਵਿੱਚ ਪਾਪੁਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਏ ਹੋਂ ਵਿੱਚ ਧੋਵੈ, ਹੋਂ ਵਿੱਚ ਜਾਤੀ ਜਿਨਸੀ ਖੋਵੈ, ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ, ਮੋਖ ਮੁਕਤੀ ਸਾ ਨ ਜਾਣਾ, ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ, ਹੋਂ ਮੈਂ ਕਰ ਕਰ ਜੰਤ ਉਪਾਇਆ, ਹੋਂ ਮੈਂ ਬੁਝੇ ਤਾਂ ਦਰ ਸੁਝੇ।

0: ਹਉ ਮੈਂ ਹਾਂ ਜਾਤ ਹੈ, ਹਉ ਮੈਂ ਕਰਮ ਕਮਾਏ, ਹਉ ਮੈਂ ਬੰਧਨਾ ਫਿਰ ਫਿਰ ਜੋ ਨੀ ਪਾਹੇ, ਹਉ ਮੈਂ ਕਿੱਥੋਂ ਪੁਜੈ ਕਿਤ ਸੰਜਮ ਜਾਏ, ਹਉ ਮੈਂ ਹੋ ਹੁਕਮ ਹੈ ਪਿਆ ਕਿਤ ਫਿਰਾਏ, ਹਉ ਮੈਂ ਦੀਰਗ ਰੋਗ ਹੈ ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਨਾਨਕ ਕਹੇ ਸੁਣੋ ਜਨੋ ਇਤ ਸੰਜਮ ਦੁਖ ਜਾਏ, ਪੌੜੀ ਸੇਵ ਕੀਤੀ ਸੰਤੋਖੀ
1: ਜਿਨ ਸਚੋ ਸੱਚ ਤੇ ਆਇਓ ਨੀ ਬੰਦੇ ਪੈ ਨਾ ਰੱਖੇ ਹੋ, ਕਰ ਸੁਕ੍ਰਿਤ ਧਰਮ ਕਮਾਇਓ ਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ, ਨਿਤ ਦੀ ਵਹਿ ਚੜੈ ਸਵਾਇਆ,
2: ਵੱਡਿਆਈ
0: ਵੱਡਾ ਪਾਇਆ, ਵੱਡਾ ਪਾਇਆ ਵੱਡਾ ਪਾਇਆ,
3: ਸੇਵ ਕੀਤੀ ਸੰਤੋਖੇ ਜਿਨ ਸਚੋ ਸੱਚ ਤੇ ਆਇਆ, ਉਹਨੀ ਮੰਦੇ ਪੈ ਨਾ ਰੱਖਿਓ, ਕਰ ਸੁਕਰ ਧਰਮ ਕੁਮਾਇਆ, ਉਹਨੀ ਦੁਨੀਆ ਤੋੜੇ ਬੰਦਨਾ, ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ, ਨਿੱਤੇ ਵਿਚੜੇ ਸਵਾਇਆ, ਵਡਿਆਈ ਵੱਡਾ ਪਾਇਆ।

होके तंग तके हर जन हर हर होया नानक हर इक नानक हर इक।

0: ਮਾਨੁਆ ਮੰਡਲਾ ਖੰਡਾਵਰ ਪੰਡਾ ਹਾਂ ਅੰਡਜ ਜੇਰਜ ਉਤ ਭੋਜਾ ਖਾਣੀ ਸੇਤ ਜਾ ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਹਾਂ ਨਾਨਕ ਜੰਤ ਉਪਾਏ ਕੇ ਸੰਭਾਲੇ ਸਭਨਾ ਜਿਨ ਕਰਤੇ ਕਨਾ ਕੀਆ ਚਿੰਤਾ ਭੇ ਕਰਨੀ ਤਾਹ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੁਹਾਰੀ ਸਵਾਸਥ ਤਿਸ ਤਿਸ ਦਿਬਾਣ ਅਭਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹਲਾ ਪਹਿਲਾ
1: ਲੱਖ ਨਿੱਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਮਾਣ ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬਿਬਾਣ ਲੱਖ ਸੁਰਤਨ ਸੰਗਰਾਮ ਰਣ ਮੈਂ ਛੁਟੈ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਏ ਪਾਠ ਪੁਰਾਣ ਜਿਨ ਕਰਤੇ ਕਰਣਾ ਕੀਆ ਲਿਖਿਆ ਮਨ ਜਾਨ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇਹ ਤਿਸ ਮਿਲੈ ਸੱਚ ਤਾਂ ਤਿੰਨੀ ਸੱਚ ਤੁਮੈ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਕਾਹੇ ਆਇਆ ਵਿੱਚ ਦੁਨੀਆ ਕਾਹੇ ਆਇਆ
2: ਸੱਚਾ ਸਾਹਿਬ ਏਕੋ ਜਿਨ ਸੱਚ ਸੱਚ ਵਰਤਾਇਆ ਜਿਸ ਤੋਂ ਦੇ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਵਿੱਚ ਦੁਨੀਆ ਕਾਹੇ

0: ਸਲੋਕ ਮਹਲਾ ਪਹਿਲਾ ਪੜਪੜ ਗੱਡੀ ਲੱਦੀ ਹੈ ਪੜਪੜ ਭਰੀਐ ਸਾਥ ਪੜਪੜ ਬੇੜੀ ਪਾਈਐ ਪੜਪੜ ਗੱਡੀਐ ਖਾਸ ਪੜੀਐ ਜਿੱਥੇ ਬਰਸ ਬਰਸ ਪੜੀਐ ਜਿੱਥੇ ਮਾਸ ਪੜੀਐ ਜਿੱਥੇ ਆਰਜਾ ਪੜੀਐ ਜਿੱਥੇ ਸਾਸ ਨਾਨਕ ਲੇਖੇ ਇੱਕ ਗੱਲ ਔਰ ਹੋਮੈ ਚਖਣਾ ਚਾਕ ਮਹਲਾ ਪਹਿਲਾ
1: ਲਿਖ ਲਿਖ ਪੜਿਆ ਤੇਤਾ ਕੜਿਆ ਬਹੁ ਤੀਰਥ ਭਵਿਆ ਤੇਤੋ ਲਵਿਆ ਬਹੁ ਭੀਕੀਆ ਦੇਹੀ ਦੁਖ ਜੀਆ ਸਹੋਵੇ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁਖ ਪਾਇਆ ਦੂਜਾ ਪਾਇਆ ਵਸਤਰ ਨਾ ਪਹਿਰੇ ਐਨਸ ਕਹਿਰੇ ਮੋਨ ਵੀ ਗੂਤਾ ਕਿਉ ਜਾਗੈ ਗੁਰ ਬਿਨ ਸੂਤਾ ਪੱਗ ਉਪਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰ ਛਾਈ ਪਾਈ ਮੂਰਖ ਅੰਧੇ ਪਤ ਗਵਾਈ ਵਿਣ ਨਾਮੇ ਪਛਤਾਏ ਨਾ ਪਾਈ ਰਹੇ ਬਿਬਾਣੀ ਮਣੀ ਮਸਾਣੀ ਅੰਧ ਨਾ ਜਾਣੈ ਫਿਰ ਪਛਤਾਣੀ ਸਤਿਗੁਰ ਭੇਟੈ ਸੋ ਸੁਖ ਪਾਏ ਹਰ ਕਾ ਨਾ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੀਸੀ ਤੀ ਨਿਹ ਕੇਵਲ ਹਉ ਮੈਂ ਸ਼ਬਦ ਜਲਾਇ ਕੌੜੀ ਭਗਤ ਤੇਰੀ ਮਨ ਪਾਵਦੇ ਦਰ ਸੋਹਣ ਕੀਰਤ ਗਾਵਦੇ ਨਾਨਕ ਕਰਮ ਬਾਹਰੇ ਦਰ ਢੋ ਨਾਲੇ ਨੀ ਧਾਉਂਦੇ ਕਮੂ ਨਾ ਬੁੱਝਣ ਆਪਣਾ ਅਣ ਹੁੰਦਾ ਆਪ ਗਣਾਂਦੇ ਹੁਣ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਂਦੇ ਤਿਲ ਮੰਗਾ ਜੇ ਤੁਝੇ ਤੇ ਆਏਂਦੇ ਤੁਝੇ ਤੇ ਆਏਂਦੇ ਤੁਝੇ ਤੇ ਆਏਂਦੇ
0: ਪੌੜੀ ਭਗਤ ਤੇਰੇ ਮਨ ਭਾਵ ਦੀ ਦਰ ਸੁਣ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਦਰ ਢੋ ਨਾ ਲੈਣੀ ਧਾਵਦੇ ਇੱਕ ਮੂਲ ਨਾ ਬੁੱਝਣਾ ਆਪਣਾ ਅਣ ਹੁੰਦਾ ਆਪ ਗਣਾਂਦੇ ਹਾਉ ਢਾਡੀ ਕਾ ਨੀਚ ਜਾਤ ਹੋਰ ਤੁਮ ਜਾਤ ਸਦਾਏਂਦੇ ਤੈਨੂੰ ਮੰਗਾਂ ਜੀ ਤੁਝੇ ਧਿਆਏਂਦੇ ਤੈਨੂੰ ਮੰਗਾਂ ਜੀ ਤੁਝੇ ਧਿਆਏਂਦੇ
1: ਸੱਚ ਸ਼ਾਹ ਹਮਾਰਾ ਤੂੰ ਧਣੀ ਸਭ ਜਗਤ ਵਣ ਜਾਰਾ ਰਾਮ ਰਾਜੇ ਸਭ ਭਾਂਡੇ ਤੁਧੇ ਸਾਜਿਆ ਵਿੱਚ ਵਸਤ ਹਰ ਥਾਰਾ ਵਿੱਚ ਵਸਤ ਹਰ ਥਾਰਾ ਜੋ ਪਾਵੇ ਭਾਂਡੇ ਵਿੱਚ ਵਸਤ ਸਾ

0: ਭੰਡਾਰਾ, ਹਰ ਭਗਤ ਭੰਡਾਰਾ, ਭਗਤ ਭੰਡਾਰਾ।
1: ਸਲੋਕ ਮਹਲਾ ਪਹਿਲਾ। ਕੋੜ ਰਾਜਾ, ਕੋੜ ਪ੍ਰਜਾ, ਕੋੜ ਸਭ ਸੰਸਾਰ, ਕੋੜ ਮੰਡਪ, ਕੋੜ ਮਾੜੇ, ਕੋੜ ਬੈਸਨਹਾਰ, ਕੋੜ ਸੋਇਨਾ, ਕੋੜ ਰੁਪਾ, ਕੋੜ ਪਹਿਨਹਾਰ, ਕੋੜ ਕਾਇਆ, ਕੋੜ ਕੱਪੜ, ਕੋੜ ਰੂਪ ਪਾਰ, ਕੋੜ ਮੀਆਂ, ਕੋੜ ਬੀਬੀ, ਖੱਪ ਹੋਏ ਖਾਰ, ਕੋੜ ਕੂੜੇ ਨਿਹੋ ਲੱਗਾ, ਵਿਸਰਿਆ ਕਰਤਾਰ, ਕਿਸ ਨਾਲ ਕਿਚੈ ਦੋਸਤੀ, ਸਭ ਜਗ ਚਲਣਹਾਰ, ਕੋੜ ਮਿੱਠਾ, ਕੋੜ ਮਾਖਿਓ, ਕੋੜ ਡੋਬੇ ਪੋਰ, ਨਾਨਕ ਵਖਾਣੇ ਬੇਨਤੀ, ਤੁਦ ਬਾਜ ਕੋੜੋ ਕੋੜ ਮਹੱਲਾ ਪਹਿਲਾ।
0: ਸੱਚ ਤਾਂ ਪਰ ਜਾ

ਵਿੱਚ ਦੇ ਕਰਤਾ ਵੀ ਸੱਚ ਤਾਂ ਪਰ ਜਾਣੀਐ ਜਾਂ ਸਿੱਖ ਸੱਚੀ ਲੇ ਦਇਆ ਜਾਣੈ ਜੀ ਕੀ ਕਿਛ ਪੁੰਨ ਦਾ।

0: ਦਿੱਤੀ ਜਿਨ ਸੱਚ ਪੱਲੇ ਹੋਏ ਪੌੜੀ ਦਾਨ ਮਹਿੰਡਾ ਤਲਿਖਾ ਜੀ ਮਿਲੈ ਮਸਤਕ ਲਾਈਏ ਕੂੜਾ ਲਾਲ ਛੱਡੀਏ ਹੋਏ ਇੱਕ ਮਨ ਅਲੱਖ ਤੇ ਆਈਏ ਫਲ ਤੇਰੇ ਹੋ ਪਾਈਏ ਜੀ ਵੇਹੀ ਕਾਲ ਕਮਾਈਏ ਜੇ ਹੋਵੇ ਪੂਰਬ ਲਿਖਿਆ ਤਾਂ ਧੂਰ ਤੇਰਾ ਦੀ ਪਾਈਏ ਮਤ ਥੋੜੀ ਸੇਵ ਗਵਾਈਏ ਸੇਵ ਗਵਾਈਏ ਮਤ ਥੋੜੀ ਸੇਵ ਗਵਾਈਏ
1: ਥੋੜੀ ਦਾਨ ਮਹੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ ਕੂੜਾ ਲਾਲਚ ਛੱਡੀਏ ਹੋਏ ਇੱਕ ਮਨ ਅਲੱਖ ਧਿਆਈਏ ਫਲ ਤੇ ਵੇਹੋ ਪਾਈਏ ਜੇ ਵੇਹੀ ਕਾਰ ਕਮਾਈਏ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾ ਦੀ ਪਾਈ ਮਤ ਥੋੜੀ ਸੇਵ ਗਵਾਈਏ ਮਤ ਥੋੜੀ ਸੇਵ ਗਵਾਈਏ
0: ਹਮ ਕਿਆ ਗੁਣ

सब तुझे ध्यावे दिन रात, सब तुझे ध्यावे दिन रात।

ਸਤ ਗੁਰ ਪਰਸਾਦ ਕਾਚੀ ਦੇ ਮੋਹਨ ਬਾਂਦੀ ਸੱਠ ਕਠੋਰ ਕੁਚੀਲ ਕੋ ਗਿਆਨੀ ਤਾ

0: ਰੰਚਕ ਰੇਤ ਖੇਤ ਤਨ ਰਿਮਤ ਦੁਰਲਭ ਦੇਹ ਸਵਾਰ ਤਰੀ ਖਾਨ ਪਾਨ ਸੋਦੇ ਸੁਖ ਪੁੰਚਤ ਸੰਕਟ ਕਾਟ ਬਿਪਤ ਹਰੀ ਮਾਤ ਪਿਤਾ ਭਾਈ ਅਰਬੰਦਪ ਬੋਜਨ ਕੇ ਸਭ ਸੂਝ ਪਰੀ ਬਰਦਮਾਨ ਹੋਵਤ ਨਿਤ ਪ੍ਰਤਨਿਤ ਆਵਤ ਨਿਕਟ ਬਿਖੰਭ ਜਰੀ ਰੇ ਗੁਣਹੀਨ ਦੀਨ ਮਾਇਆ ਕਿਰਮ ਸਿਮਰ ਸਵਾਮੀ ਏਕ ਕਰੇ ਕਰ ਗਲੇ ਹੋ ਕਿਰਪਾਲ ਕਿਰਪਾ ਨਿਦ ਨਾਨਕ ਕਾਟ ਪਰਮ ਪਰੀ ਰੇ ਮਨ ਮੂਸ ਬਿਲਾ ਮੈਂ ਕਰਬਤ ਕਰਤਬ ਕਰਤ ਮਹਾਮੁਗਨਾ ਸੰਪਦ ਦੋਲ ਝੋਲ ਸੰਗ ਚੂਲਤ ਮਾਇਆ ਮਗਨ ਪਰਮਤ ਕੁਗਨਾ ਸੁਤ ਬਨਤਾ ਸਾਜਨ ਸੁਖ ਬੰਦਪ ਤਾਂ ਸਿਓ ਮੋਹ ਬੜਿਓ ਸੋ ਕਨਾ ਬੋਇਓ ਬੀਜ ਅਹੰਗ ਮਮ ਅੰਕਰ ਬੀਤਤ ਆਉਤ ਕਰਤ ਅਗਨਾ ਮਿਰਤ ਮੰਜਾਰ ਪਸਾਰ ਮੁਖ ਨਰਖਤ ਪੁੰਚਤ ਪੁਗਤ ਪੋਖ ਪੁਖਨਾ ਸਿਮਰ ਗੋਪਾਲ ਦਿਆਲ ਸਤ ਸੰਗਤ ਨਾਨਕ ਜਗ ਜਾਨਤ ਸੁਪਨਾ ਸਿਮਰ ਗੋਪਾਲ ਦਿਆਲ ਸਤ ਸੰਗਤ ਨਾਨਕ ਜਗ ਜਾਨਤ ਸੁਪਨਾ
1: ਦੇਹ ਨਾ ਗਹਿ ਨਾ ਨੇਹ ਨਾ ਨੀਤਾ ਮਾਇਆ ਮਤ ਕਹਾਂ ਲੋ ਗਾਰੋ ਸ਼ਤਰ ਨ ਪਤਰ ਨ ਚੌਰ ਨ ਚਾਵਰ ਬਹਿਤੀ ਜਾਤ ਰਿਸੇ ਨਾ ਵਿਚਾਰੋ ਰੱਥ ਨਾ ਸੁਨ ਗਤ ਸਿੰਘਾਸਨ ਸ਼ਿਨ ਮੈਂ ਤਿਆਗਤ ਨਾਮ ਸਿਧਾਰੋ ਸੂਰ ਨ ਬੀਰ ਨ ਮੀਰ ਨ ਖਾਨਮ ਸੰਗ ਨ ਕਹੂ ਦਿਸ਼ਟ ਨਿਹਾਰੋ ਕੋਟ ਨਾ ਓਟ ਨਾ ਕੋਸ ਨਾ ਛੋਟਾ ਕਰਤ ਵਿਕਾਰ ਦਹੁ ਕਰ ਚਾਰੋ ਮਿੱਤਰ ਨਾ ਪੁੱਤਰ ਕਰਤਰ ਸਾਜਣ ਸਾਖ ਉਲਟਤ ਜਾਤ ਬਿਰਹ ਕੀ ਸ਼ਾਰੋ ਦੀਨ ਦਿਆਲ ਪੁਰਖ ਪ੍ਰਪੂਰਨ ਛਿਨ ਛਿਨ ਸਿਮਰੋ ਅਗਮ ਅਪਾਰੋ ਸ੍ਰੀ ਪਤਨਾਥ ਸਰਨ ਨਾਨਕ ਜਨ ਹੇ ਭਗਵੰਤ ਕਿਰਪਾ ਕਰ ਤਾਰੋ ਹੇ ਭਗਵੰਤ ਕਿਰਪਾ ਕਰ ਤਾਰੋ ਬ੍ਰਹਮਾਦਿਕ ਸ਼ਿਵ ਛੰਦ ਮੁਨੀਸ਼ਵਰ ਰਸਕ ਰਸਕ ਠਾਕਰ ਗੁਣ ਗਾਵਤ ਇੰਦਰ ਮਨਿੰਦਰ ਖੋਜ ਤੇ ਗੋਰਖ ਤਰਨ ਗਗਨ ਆਵਤ ਫੁਨ ਤਾਵਤ ਸਿੱਧ ਮਨੁੱਖ ਦੇਵਰ ਦਾਨਵ ਇੱਕ ਤਿਲ ਤਾਕੋ ਮਰਮ ਨਾ ਪਾਵਤ ਪ੍ਰਿਆ ਪ੍ਰਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਤਾਕੇ ਦਰਸ ਸਮਾਵਤ ਤਿਸੇ ਤਿਆਗ ਆਣ ਕੋ ਜਾਚੈ ਮੁਖ ਦੰਤ ਰਸਨ ਸਗਲ ਕਸ ਜਾਵਤ ਰੇ ਮਨ ਮੂੜ ਸਿਮਰ ਸੁਖ ਦਾਤਾ ਨਾਨਕ ਦਾਸ ਤੁਝੇ ਸਮਝਾਵਤ ਰੇ ਮਨ ਮੂੜ ਸਿਮਰ ਸੁਖ ਦਾਤਾ ਨਾਨਕ ਦਾਸ ਤੁਝੇ ਸਮਝਾਵਤ
2: ਪ੍ਰਾਨ ਮਾਨ ਦਾਨ ਮਗ ਜੋਹਨ ਹੀਤ ਚੀਤ ਦੇ ਲੇਲੇ ਪਾਰੀ ਸਾਜਨ ਸੈਨ ਮੀਤ ਸੁਤ ਪਾਈ ਤਾਹੋ ਤੇ ਲੈ ਰਖੀ ਨਿਰਾਰੇ ਪਾਵਨ ਪਾਵਨ ਕੂਰਕ ਮਾਵਨ ਇਹ ਵਿਦ ਕਰਤ ਔਤਨ ਜਾਰੀ ਕਰਮ ਧਰਮ ਸੰਜਮ ਸੁਚਨੇਮਾ ਚੰਚਲ ਸੰਗ ਸਗਲ ਵਿਦਹਾਰੇ ਪਸ ਪੰਖੇ ਬਿਰਖ ਸਥਾਵਰ ਬਹੁ ਵਿਦ ਜੋਨ ਪਰਮਿਓ ਅਤ ਪਾਰੀ ਖਿਨ ਪਲ ਚਸਾ ਨਾਮ ਨੇ ਸਿਮਰਿਓ ਦੀਨਾ ਨਾਥ ਪ੍ਰਾਨ ਪਸਾਰੀ ਖਾਣ ਪਾਨ ਮਿਰਠਸ ਭੋਜਨ ਅੰਤ ਕੀ ਵਾਰ ਪੋਤ ਕਤ ਖਾਰੀ ਨਾਨਕ ਸੰਤ ਚਰਨ ਸਮੁਦਰੇ ਹੁਰ ਮਾਇਆ ਮਗਨ ਚਲੇ ਸਭ ਡਾਰੀ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ ਤਨ ਗੋਬਿੰਦ ਦਿਓ ਅੰਗਦ ਅਨੰਤ ਮੂਰਤ ਨਿਜ ਤਾਰੀ ਅਗੰਮ ਗਿਆਨ ਰਸ ਰਸਿਓ ਹੋ ਗੁਰ ਅਮਰਦਾਸ ਕਰਤਾਰ ਕੀਓ ਵਸ वाहो वाहो कर त्यायो श्री गुरु रामदास जयो जय जग में तें हर परम पद पा।

ਵਿਸਟਾ ਅਸਤ ਕ੍ਰਿਮ ਉਦਰ ਭਰਿਓ ਹੈ। ਦਹ ਦਿਸ ਧਾਏ ਮਹਾ ਭਿਖਿਆ ਕੋ, ਪਰ ਧਨ ਛੀਨ ਅਗਿਆਨ ਹਰਿਓ ਹੈ। ਜੋਬਨ ਬੀਤ ਜਰਾ

0: ਸਿਫਤ ਕੀ ਗੋਰੇ ਰਾਮਦਾਸ ਰਾਖੋ ਸਰਨਾਈ ਇੱਕ ਅਰਦਾਸ ਪਾਠ ਕੀਰਤ ਕੀ ਗੋਰੇ ਰਾਮਦਾਸ ਰਾਖੋ ਸਰਨਾਈ
1: ਸੁਖ ਟਲ ਗੁਰ ਸੇਵਿਆ ਅਹਨਿਸ ਸਹਿਜ ਸੁਭਾਇ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਾਮਦੀ ਨੂਰ ਅਰਸੋ ਕੁਰਸੋ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੁੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ

संत उदरण दयालं आश्रम गोपाल कीर्तन है निर्मलं

तन तन तन तन तन तन तन रामदास गुर तन तन

ਕੱਢੇ ਤੁਦ ਸਾਪਰ ਵਾਰਿਆ ਮਾਰ ਕੱਢੇ ਤੁਦ ਸਾਪਰ ਵਾਰਿਆ ਧਨ ਧਨ ਧਨ ਧਨ ਧਨ ਧਨ ਧਨ ਧਨ ਧਨ ਧਨ ਰਾਮਦਾਸ ਗੁਰ ਧਨ ਧਨ।

0: धन धन धन धन धन धन धन धन धन धन रामदास गुर धन धन
1: रामदास गुर
0: धन धन।

0: ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੇ ਮਾਏ ਸਤਿਗੁਰੂ ਮੈਂ ਪਾਇਆ,
1: ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਧੀਆਂ ਵਧਾਈਆਂ,
0: ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਉਣ ਆਈਆਂ,
1: ਸ਼ਬਦੋਤ ਗਾਵੋ ਹਰੀ ਕੇਰਾ ਮਨ ਜਨੇ ਵਸਾਇਆ,
0: ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਹੇ ਮਨ ਮੇਰਿਆ ਤੂੰ
1: ਸਦਾ ਰਹੋ ਹਰ ਨਾਲ,
0: ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ,
1: ਅੰਗੀਕਾਰ ਹੋ ਕਰੇ ਤੇਰਾ ਅਰਥ ਸਭ ਸਵਾਰਨਾ,
0: ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ,
1: ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ,
0: ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ,
1: ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ,
0: ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ,
1: ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ,
0: ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ ਦਿਨ ਭੁੱਖਾਂ ਸਭ ਗਵਾਈਆਂ,
1: ਕਰ ਸ਼ਾਂਤ ਸੁਖ ਮਨ ਆਏ ਵਸਿਆ ਇੱਛਾ ਸਭ ਬੁਝਾਈਆਂ,
0: ਸਦਾ ਕੁਰਬਾਨ ਕੀਤਾ ਗੁਰ ਵਿਟਹੁ
1: ਜਿਸ ਦੀਆਂ ਇਹ ਵਡਿਆਈਆਂ,
0: ਕਹਿ ਨਾਨਕ ਸੁਣੋ ਸੰਤੋ
1: ਸ਼ਬਦ ਧਰੋ ਪਿਆਰੋ,
0: ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਹਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ
1: ਕਲਾ ਜਿਤ ਕਰ ਤਾਰੀਆਂ,
0: ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ
1: ਮਾਰਿਆ
0: ਸੁਣੋ ਵਡਪਾਗਿਓ ਸਗਲ ਮਨੋਰਥ ਪੂਰੇ,
1: ਬ੍ਰਹਮ ਕਬ ਪਾਇਆ
0: ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਸੁਣਤੇ ਪੁਨਿਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ,
1: ਬਿਨ ਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ,
0: ਸੁਣਤੇ ਪੁਨਿਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ।
2: ਬੋਲੋ ਜੀ ਵਾਹੇ ਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੁ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮ ਦਾਸੈ ਹੋਈ ਸਹਾਈ, ਅਰਜਨ ਹਰਗੋਬਿੰਦ ਨਾਮ ਸਿਮਰਾਂ ਸ੍ਰੀ ਹਰ ਰਾਇ, ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਇ, ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਤਾਇ, ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਾਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ, ਚਾਲੀਆਂ ਮੁਕਤਿਆਂ ਹਾਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣ ਡਿੱਠ ਕੀਤਾ, ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ, ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਵਾਹ।

ਆਈ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਨਾਂ ਦੀ ਕਮਾਈ ਦਾ

ਪੰਜਾਂ ਤਖ ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਾਰ ਕੇ ਬੋਲੋ ਜੇ ਵਾਹਿਗੁਰੂ, ਬੋਲੋ ਜੇ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ। ਖਾਲਸਾ ਜੀ ਸਾਹਿਬ

ਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸ ਜੀ ਕੇ ਬੋਲ ਬਲ ਬੋਲੋ ਜੇ ਵਾਹੇ ਗੁਰੂ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਪ੍ਰਸਾਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ

ਮਤ ਪਤ ਦਾ ਰੱਖਾਂ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਆ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਣ, ਨੇਉਟਿਆਂ ਦੀ ਓਟ, ਧੰਨ ਧੰਨ।

ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਾਰਾਂ ਘਰਾਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁੱਖ ਹੋਵੇ ਨਾਮ ਚੇਤੇ ਆਵੇ ਸਿੱਖਾਂ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਪੁਸਤਕ ਤੋਰ ਹਰ ਲਿਖਿਆ ਬਿਨਾ ਸਤਗੁਰ ਮਿਲਿਆ ਰਾਮ ਰਾਜ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਘਟ ਬਲਿਆ ਹਰ ਲਤਾ ਰਤਨ ਪਦਾਰਥੋ
1: ਬਾਉਣ ਨ ਚਲਿਆ ਜਨ ਨਾਨਕ ਨਾਮ ਅਰਾਧਿਆ
0: ਅਰਾਧ ਹਰ ਮਿਲਿਆ ਅਰਾਧ ਹਰ ਮਿਲਿਆ
2: ਸਲੋਕ ਮਹਲਾ ਪਹਿਲਾ ਨਾਨਕ ਮੇ ਸਰੀਰ ਕਾ ਇਕ ਰਥ ਇਕ ਰਥਵਾ ਜੁਗ ਜੁਗ ਫੇਰ ਵਟਾਹੀਐ ਗਿਆਨੀ ਬੁਝੇ ਤਾਹੇ ਸਤ ਜੁਗ ਰਾ ਸੰਤੋਖ ਕਾ ਧਰਮ ਅਗੇ ਰਥਵਾ ਰੇਤੇ ਰਥ ਜਤੇ ਕਾ ਜੋਰ ਅਗੇ ਰਥਵਾ ਦੁਆਪਰ ਰਥ ਤਪੇ ਕਾ ਸਤ ਅਗੇ ਰਥਵਾ ਕਲਯੁਗ ਰਥ ਅਗਨ ਕਾ ਕੋੜ ਅਗੇ ਰਥਵਾ ਮਹਲਾ ਪਹਿਲਾ
0: ਸ਼ਾਮ ਕਹੇ ਸਿਤੰਬਰ ਸਵਾਮੀ ਸੱਚ ਮੈਂ ਅਛੈ ਸਾਚ ਰਹੇ ਸਭ ਕੋ ਸਚ ਸਮਾਵੈ ਰਿਗ ਕਹਿ ਰਹਿਆ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ ਨਾਏ ਲੈ ਪ੍ਰਾਛਤ ਜਾਏ ਨਾਨਕ ਤਉ ਮੁਖੰਤਰ ਪਾਏ ਜੁਜ ਮੈਂ ਜੂਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ ਕਲ ਮੈਂ ਬੇਦ ਥਰਮਣ ਹੁਆ ਨਾਉ ਖੁਦਾਈ ਅਲਹੋ ਪਿਆ ਨੀਲ ਵਸਤਰ ਲੈ ਕੱਪੜੇ ਪਹਿਰੇ ਤੁਰ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪੜੇ ਗੁਣੇ ਤਿੰਨ ਚਾਰ ਵਿਚਾਰ ਪਾਉ ਭਗਤ ਕਰਨੀ ਸਦਾਏ ਤੋ ਨਾਨਕ ਮੁਖੰਤਰ ਪਾਏ ਪੌੜੀ ਸਤਿਗੁਰ ਵਿਟੋ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜੇ ਕਰ ਉਪਦੇਸ਼ ਗਿਆਨ ਅੰਜਨ ਦੀਆ ਇਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲਗੇ ਡੂਬੇ ਸੇਵਣ ਜਾਰਿਆ ਸਤਿਗੁਰੂ ਹੈ ਗੋਹਿਤਾ ਫਿਰ ਲੈ ਕਿਨੈ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਪਾਰ ਉਤਾਰਿਆ ਪਾਰ ਉਤਾਰਿਆ
2: ਪੌੜੀ ਸਤਿਗੁਰੂ ਵਿਟੋ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਦਰ ਦੀਆਂ ਨੀਵੀਂ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬਹੁਤਾ ਵਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰ
0: ਜਿਨੀ ਐਸਾ ਹਰ ਨਾਮ ਨਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ ਮਾਨਸ ਜਨਮ ਦੁਲਮ ਨਾਮ ਬਿਨਾ ਬਿਰਥਾ ਸਭ ਜਾਏ ਬਿਰਥਾ ਸਭ ਜਾਏ ਹੁਣ ਮਤੈ ਹਰ ਨਾਮ ਨਬੀ ਜਿਓ ਅਗੇ ਭੁੱਖਾ ਕਿਆ ਖਾਏ ਅਗੇ ਭੁੱਖਾ ਕਿਆ ਖਾਏ ਮਨ ਮੁਖਾਨੋ ਫਿਰ ਜਨਮ ਹੈ ਨਾਨਕ ਹਰ ਪਾਏ ਨਾਨਕ ਹਰ ਪਾਈ
2: ਸਲੋਕ ਮਹਲਾ ਪਹਿਲਾ ਸਿਮਰ ਰੁਕਸ ਰਾਏ ਰਾ ਅਤ ਦੀਰਘ ਆਤਮੁਚ ਹੋਏ ਜੇ ਆਵਹਿ ਆਸ ਕਰ ਜਾਹਿ ਨਿਰਾਸ ਕਿਤ ਫਲ ਫਿੱਕੇ ਫੁਲ ਬਕ ਬਕੇ ਕਮ ਨ ਆਵਹਿ ਪਤ ਮਿੱਠਤ ਨੀਵੇਂ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ ਧਰਤ ਰਾਜੂ ਤੋਲੀਏ ਨਿਵੇਂ ਸੋ ਗੋਰਾ ਹੋਏ ਅਪਰਾਧੀ ਦੂਣਾ ਨਿਵੇ ਜੋ ਹੁੰਤਾ ਮਿਰਗਾ ਹੈ
0: ਪੜ ਪੁਸਤਕ ਸੰਧਿਆ ਬਾਦੰਗ ਸਿਲ ਪੂਜ ਸਬਗਲ ਸਮਾਦੰਗ ਮੁਖ ਝੂਠ ਵਿਭੂਖਣ ਸਾਰੰਗ ਤ੍ਰੈਪਾਲ ਤਿਹਾਲ ਵਿਚਾਰੰਗ ਗਲਮਾਲਾ ਤਿਲਕ ਲਾਟੰਗ ਦੁਇ ਧੋਤੀ ਵਸਤਕ ਪਾਟੰਗ ਜੇ ਜਾਣਸ ਬ੍ਰਹਮੰ ਕਰਮੰ ਸਭ ਕੋਕਟ ਨਿਸ਼ਚਉ ਕਰਮੰ ਕਹੋ ਨਾਨਕ ਨਿਸ਼ਚਉ ਧਿਆਵੈ ਵਿਣ ਸਤਿਗੁਰ ਵਾਟ ਨ ਪਾਵੇ ਪੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀ ਮਨ ਭਾਵ ਦੇ ਰਹ ਭੀੜ ਹੈ ਅੱਗੇ ਜਾਵਣਾ ਨੰਗਾ ਦੋਸਤ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਕਰ ਔਗਣ ਪਛੋਤਾਵਣਾ ਪਛੋਤਾਵਣਾ ਪਛੋਤਾਵਣਾ
2: ਨੰਗਾ ਦੋਸਕ ਚਾਲਿਆ ਤਾਂ ਦਿਸੇ ਖਰਾ ਡਰਾਵਣਾ ਕਰ ਔਗਣ ਪਛੋਤਾਵਣਾ ਕਰ ਔਗਣ ਪਛੋਤਾ
0: तू हर तेरा सब को सब तुत उपाए राम राजे किछ हाथ किसैद किछ नहीं सब चल है चलाए सब
2: चल है चलाए
0: जिन तू मिले प्यारे से तुद मिले जो हर मान पाए जो हर मान पाए जन नानक सतगुर पेटिया हर नाम तराए हर नाम तराए।
2: श्लोक महला पहला। दया कपाह संतोख सूत जत गंडी सतवट एह जिन जी का है ता पांडे कत ना एह टुटे ना मल लगे ना एह जल न जाए तन समान स्नान का जो गल चले पाए चौकड़ मल अणाए बह चौके पाया सिखा कन चढ़ाइया गुर ब्राह्मण थिया ओह मुआ चढ़ पिया वे तगा गया महला पहला।
0: लख चोरियां लख जारियां लख कूड़ियां लख गाल लख ठगियां पैनामियां रात दिन सिनाल तक कपाहो कती है बामन वटे आए कोह बकरारे नखाया सब को आखे पाए होए पुराना सुटिया पीपर पाईए होर नानक तक ना टुटई जे तग होवे जोर महला पहला।
2: नाय मने पत उपजे सलाही सच सो दर गहे अंदर पाईए तग ना टूटस पूत महला पहला।
0: तग ना इंद्री तग ना नारी पलके थुप वै नित दाड़ी तग ना पैरी तग ना हथी तग ना जेवा तग ना खी वे तगा पे वत्ते वट धागे अवरा कत्ते लै बाड़ करे वे आहो कड़का गल दसै राहो सुन वेखो लोकां इउं विडाण मन अन्ना नाउ सुजाण पौड़ी साहिब होए दयाल कृपा करे कसाईकार कराए सी सो सेवक सेवा करे जिसनो हुक्म मनाए सी हुक्म मन्ने होवे प्रवान ता खसमे
2: महल पाए सी खसमे पावे सो करे
0: मनु चिंदिया सो फल पाए सी तां दर गहे पैदा जाए सी पैदा जाए सी पैदा जाए सी
3: पौड़ी साहिब होए दयाल कृपा करे कसाईकार कराए सी तो सेव सेवा करे जिसनों हुक्म मनाए सी हुक्म मनिया होवे प्रवान ता खसमे का महल पाए सी खसमे भावे सो करे मनो चिंतिया सो फल पाए सी दादर के पैदा जाए सी दादर के पैदा जाए सी।

0: ਤੇ ਜਨ ਸੁਗੜ ਸਿਆਣੇ ਰਾਮ ਰਾਜ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਈ ਖਰੇ ਹਰ ਭਾਣੇ ਹਰ ਸੰਤਾਨੋ ਹੋਰ ਥਾਉ ਨਹੀਂ ਹਰ ਮਾਣ ਮਾਣੇ ਜਨ ਨਾਨਕ ਨਾਮ ਦੀਵਾਨ ਹੈ ਹਰ ਤਾਣ ਸਤਾਣੇ ਹਰ ਤਾਣ ਸਤਾਣੇ
1: ਸਲੋਕ ਮਹਲਾ ਪਹਿਲਾ ਜੇ ਮਹਾ ਕਾ ਘਰ ਮਹੇ ਘਰ ਮ ਪਿਤਰੀ ਦੇ ਅਗੈ ਵਸਤ ਸਿਆਣੀਐ ਪਿਤਰੀ ਚੋਰ ਕਰੇ ਵੱਡੀਐ ਹੈ ਹੱਥ ਦਲਾਲ ਕੇ ਮੁਸਵੀ ਇਹ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਹਲਾ ਪਹਿਲਾ
0: ਜਿਉਂ ਜੋਰੂ ਸਰਣਾਵਣੀ ਆਵੇ ਵਾਰੋ ਵਾਰ ਜੂਠੀ ਜੂਠਾ ਮੁਖ ਵਸੈ ਨਿਤ ਨਿਤ ਹੋਏ ਖੁਆਰ ਸੂਚੇ ਨਾ ਆਖੀਐ ਬਹਿਜ ਪਿੰਡਾ ਧੋਏ ਸੂਚੇ ਸੀ ਨਾਨਕਾ ਜਿਨ ਮਨ ਵਸਿਆ ਸੋਇ ਕੌੜੇ ਤੁਰੇ ਭਲਾਣੇ ਪਾਉਣ ਵੇ ਹਰ ਰੰਗੀ ਹਰਮ ਸਵਾਰਿਆ ਕੋਠੀ ਮੰਡ ਮਾੜੀਆਂ ਲਾਏ ਬੈਠੇ ਘਰ ਪਾਸ ਸਾਰਿਆਂ ਚੀਰ ਕਰਨ ਮਨ ਭਾਵਦੇ ਹਰ ਭੋਜਨ ਨਾਹੀ ਹਾਰਿਆ ਕਰ ਗੁਰਮੈ ਸਿਖਾਇਆ ਵੇਖ ਮਹਿਲਤ ਮਰਨ ਵਿਸਾਰਿਆ ਜਰ ਆਈ ਜੋਬਨ ਹਾਰਿਆ ਜੋਬਨ ਹਾਰਿਆ ਜਰ ਆਈ ਜੋਬਨ ਹਾਰਿਆ
2: ਕੌੜੀ ਤੁਰੇ ਭਲਾਣੇ ਪਾਉਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰ ਪਸਾਰਿਆ ਚੀਜ ਕਰਨ ਮਨ ਭਾਵਦੇ ਹਰ ਪੁੱਜਣ ਨਾਹੀ ਹਾਰਿਆ ਕਰ ਫਰਮਾਸ ਖਾਇਆ ਵੇਖ ਮਹਲਤ ਮਰਨ ਵਿਸਾਰਿਆ ਜਾ ਰਹੇ ਜੋ ਬਨਹਾਰਿਆ ਜਾ ਰਹੇ ਜੋ ਬਨਹਾਰ
0: ਜਿੱਥੇ ਜਾਏ ਵਹ ਮੇਰਾ ਸਤ ਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਗੁਰ ਸਿੱਖੀ ਸੋ ਥਾਨ ਪਾਲਿਆ ਲੈ ਤੁਰ ਮੁਖ ਲਾਵਾ ਲੈ
1: ਤੁਰ ਮੁਖ ਲਾਵਾ
0: ਗੁਰ ਸਿੱਖਾਂ ਕੀ ਕਾਲ ਥਾਏ ਪਈ ਜਿਨ ਹਰ ਨਾਮ ਤੇ ਆਵਾ
1: ਨਾਮ ਤੇ
0: ਤਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਤਿਨ ਹਰ ਪੂਜ ਕਰਾਵਾ ਪੂਜ ਕਰਾਵਾ
1: ਲੋਕ ਮਹਲਾ ਪਹਿਲਾ ਜੇਕਰ ਸੋਤਕ ਮੰਨੀਐ ਸਭ ਤੇ ਸੋਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅਨ ਕੇ ਜੀਆ ਬਾਜ ਨਾ ਕੋਏ ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ ਸੋਤਕ ਕਿਉਂ ਕਰ ਰੱਖੀਐ ਸੋਤਕ ਪਵਿਰ ਸੋਏ ਨਾਨਕ ਸੂਤਕ ਏਵਨ ਉਤਰੇ ਗਿਆਨ ਉਤਾਰੇ ਧੋਏ ਮਹਲਾ ਪਹਿਲਾ
0: ਮਨ ਕਾ ਸੂਤਕ ਲੋਭ ਹੈ ਜਿਹਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰ ਤ੍ਰਿਆ ਪਰ ਧਨ ਰੂਪ ਕੰਨੀ ਸੂਤਕ ਕੰਨ ਪਹਿਲਾ ਇਤਬਾਰੀ ਖਾਏ ਨਾਨਕ ਹੰਸਾ ਆਦਮੀ ਬੱਧੇ ਜੰਪੁਰ ਜਾਏ ਮਹੱਲਾ ਪਹਿਲਾ ਸਭੋ ਸੂਤਕ ਭਰਮ ਹੈ ਦੂਜੇ ਲੱਗੇ ਜਾਏ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਦਿੱਤੋ ਨਿਜਕ ਸੰਭਾਹੇ ਨਾਨਕ ਜਿਨੀ ਗੁਰਮੁਖ ਬੂਝਿਆ ਤਿਨਾ ਸੋਤਕ ਨਾ ਪੌੜੀ ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਿਮਰਤ ਨਦਰੀਆਂ ਆਈਆਂ ਜਾਂ ਤਿਸ ਭਾਣਾ ਤਮਨ ਵਸਾਈਆਂ ਕਰ ਹੁਕਮ ਮਸਤ ਖਤ ਧਰ ਵਿੱਚ ਹੁਮਾਰ ਕੱਢੀਆਂ ਬੁਰਿਆਈਆਂ ਸਹਿਤ ਉੱਠੇ ਨੌਨਿਤ ਪਾਈਆਂ ਨੌਨਿਤ ਪਾਈਆਂ ਨੌਨਿਤ ਪਾਈਆਂ
2: ਪੌੜੀ ਸਤਿਗੁਰ ਵੱਡਾ ਕਰ ਸਲਾਹੀਆਂ ਵੱਡੀਆਂ ਵਡਿਆਈਆਂ ਸਹਿ ਮਿਲੇ ਤੇ ਨਦਰੀਆਂ ਆਈਆਂ ਜਾਂ ਤਿਸ ਭਾਣਾ ਤੋਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚ ਮਾਰ ਕੱਢੀਆਂ ਬੁਰਿਆਈਆਂ ਸਹਿਤ ਉੱਠੇ ਨੁਰਤ ਪਾਈਆਂ ਸਹਿਤ ਉੱਠੇ ਨੁਰਤ ਪਾ
0: ਗੁਰ ਸਿੱਖਾਂ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਰੀ ਰਾਮ ਰਾਜੇ

0: ਭੁੱਖ ਸਭ ਗਈ ਤਿੰਨ ਪਿੱਛੇ ਹੋਰ ਖਾਏ ਕਨੇਰੀ ਤਿੰਨ ਨਾਨਕ ਹਰ ਪੁੰਨ ਬੀਜਿਆ ਫਿਰ ਤੋਟ ਨਾ ਆਵੇ ਫਿਰ ਤੋਟ ਨਾ ਆਵੇ ਹਰ ਪੁੰਨ ਕੀਰੀ
1: ਸਲੋਕ ਮਹਲਾ ਪਹਿਲਾ ਪਹਿਲਾ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ ਸੁੱਚੇ ਅੱਗੇ ਰੱਖੇ ਹੁਣ ਕੋਈ ਨਾ ਭਿੱਟੇ ਹੋ ਜਾਏ ਸੁੱਚਾ ਹੋ ਕੇ ਜੀਵਿਆ ਲੱਗਾ ਪੜਨ ਸਲੋਕ ਕਹੋਤੀ ਜਾਈ ਸੱਟਿਆ ਕਿਸੇ ਲੱਗਾ ਦੁੱਖ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਨੂੰ

0: ਪੰਜਵਾਂ ਪਾਇਆ ਕਿੱਤ ਤਾਂ ਹੋਆ ਪਾਕ ਪਵਿੱਤ, ਪਾਪੀ ਸਿਉ ਤਨ ਗੱਡਿਆ ਥੁੱਕਾ ਪਾਈਆਂ ਤਿੱਤ, ਜਿੱਤ ਮੁੱਖ ਨਾਮ ਨਾ ਉਚਰੈ ਬਿਨ ਨਾਮ ਸਿਖਾਏ, ਨਾਨਕ ਇਵੇਂ ਜਾਣੀਐ ਤਿੱਤ ਮੁੱਖ ਥੁੱਕਾ ਪਾਹੇ ਮਹੱਲਾ ਪਹਿਲਾ।
1: ਭੰਡ ਜੰਮੀਐ ਭੰਡ ਨਿੰਮੀਐ, ਭੰਡ ਮੰਗਣ ਵਿਆਹੋ ਭੰਡ ਹੋਵੇ ਦੋਸਤੀ ਭੰਡ ਹੋ ਚੱਲੇ ਰਾਹੋ, ਭੰਡ ਮੂਹਾਂ ਭੰਡ ਪਾਲੀਐ ਭੰਡ ਹੋਵੇ ਬੰਦਾਨ, ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ, ਭੰਡ ਹੋਈ ਭੰਡ ਉਪਜੈ ਭੰਡੇ ਬਾਜ ਨਾ ਕੋਏ, ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋਏ, ਜਿਤ ਮੁਖ ਸਦਾ ਸਲਾਹੀਐ ਭਾਗਾ ਰਤੀ ਚਾਰ, ਨਾਨਕ ਤੇ ਮੁਖ ਉਜਲੀ ਤਿਤ ਸੱਚੇ ਦਰਬਾਰ, ਪੌੜੀ ਸਕੂ ਅਖੇ ਆਪਣਾ ਜਿਸ ਨਾਹੀ ਸੋ ਚੁਣ ਕੱਢੀਐ ਕੀਤਾ ਆਪੋ ਆਪਣਾ, ਆਪੇ ਹੀ ਲੇਖਾ ਸੰਡੀਐ ਜਾ ਰਹਿਣਾ ਨਾਈ ਐਤ ਜਗ, ਦਾਰ ਬਹੰਡੀਐ ਮੰਦਾ ਕਿਸ ਨਾ ਆਖੀਐ, ਪੜ ਅੱਖਰ ਇਹੋ ਬੁਝੀਐ ਮੂਰਖ ਹੈ ਨਾਲ ਨਾ ਲੁਝੀਐ, ਨਾਲ ਨਾ ਲੁਝੀਐ ਮੂਰਖ ਹੈ ਨਾਲ ਨਾ ਲੁਝੀਐ,
0: ਸਭ ਤੋਂ ਆਖੇ ਆਪਣਾ ਜਿਸ ਨਾਲ ਸੋਚਣ ਕੱਟੀਐ ਕੀਤਾ ਆਪੋ ਆਪਣਾ, ਆਪੇ ਹੀ ਲੇਖਾ ਸੰਡੀਐ ਜਾ ਰਹਿਣਾ ਨਾਹੀ ਐਤ ਜਗ ਤੱਕ ਐਤ ਗਰਬ ਹੰਡੀਐ, ਮੰਦਾ ਕਿਸ ਨਾਲ ਆਖੀਐ ਪੜ ਖਰੇ ਹੋ ਬੁਝੀਐ ਮੂਰਖੇ ਨਾਲ ਨਾ ਲੁਝੀਐ ਮੂਰਖੇ ਨਾਲ ਨਾ ਲੁਝੀਐ।

ਪਰ ਦਰਗਹਿ ਗੁਰ ਸਿੱਖ ਬਣਾਈਏ ਨਿਮਰ ਸਤਿਗੁਰ ਤੁਠਾ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਉਠਾ।

कृपा करे ता सतगुर मिले। हर हर नाम त्याई दर्शन हर दिखन के ताई।

0: महला चौथा जिन भेट मेरा पूरा सतगुरु तिन हर नाम दृढ़ावे राम रज तिसकी तृष्णा भुख सब उतरे जो हर नाम त्यावे जो हर हर नाम त्याए तिन जम नेड़ ना आवे जन नानक को हर कृपा कर नित जपे हर नाम तरावे।
1: श्लोक महला दूजा एहक नहीं आस के दूज लग जाए नानक आसक काढ़िए सद हिरै समाए चंगे चंगा कर मने मंदे मंदा होय नानक आसक नाखिए जे लेखै वते सोई महला दूजा।
0: सलाम जवाब दूवें करे मुंडो कुथा जाए नानक दूवें कूड़ियां थाए न काई पाए पौड़ी जित से वे सुपाई है सो साहिब सदा संभालिए जित की तपाई है अपना साकाल गुरी क्यों काली है मंदा मुन की चई ते लम्मे नजर निहाली है जो साहिब ना लहारी है ते वे हा पासा टाली है पिछला है ऊपर काली है ऊपर काली है ऊपर काली है
2: पौड़ी जित से वे सुपाई सो साहिब सदा संभाली है ਕੀਤਾ ਪਾਈਏ ਆਪਣਾ ਸਾ ਕਾਲ ਬਰੇ ਕਿਉਂ ਕਾਲੀ ਹੈ ਮੰਦਾ ਮੂੰਹ ਨਾ ਖਿੱਚੀ ਤੇ ਲੰਮੀ ਨਦਰ ਨਿਹਾਲੀ ਹੈ ਜੋ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਢਾਲੀ ਹੈ ਪਿਛਲਾ ਹੈ ਉੱਪਰ ਕਾਲੀ ਹੈ ਪਿਛਲਾ ਹੈ ਉੱਪਰ ਕਾਲੀ ਹੈ
0: ਜਿਨ ਗੁਰਮੁਖ ਨਾਮ ਧਿਆਇਆ ਤਿਨਾ ਤੇਰੇ ਬਿਗਨ ਨਾ ਹੋਈ ਰਾਮ ਰਾਜੇ ਜਿਨ ਸਤਿਗੁਰ ਪੁਰਖ ਮਨਾਇਆ ਤਿਨ ਪੂਜੇ ਸਭ ਕੋਈ ਤਿਨ
1: ਪੂਜੇ ਸਭ ਕੋਈ
0: ਜਿਨ ਸਤਿਗੁਰ ਪਿਆਰਾ ਸੇਵਿਆ ਤਿਨਾ ਸੁਖ ਸਾਧ ਹੋਈ ਤਿਨਾ ਸੁਖ ਸਾਧ ਹੋਈ ਜਿਨਾ ਨਾਨਕ ਸਤਿਗੁਰ ਭੇਟਿਆ ਤਿਨਾ ਮਿਲਿਆ ਹਰ ਸੋਈ ਤਿਨਾ ਮਿਲਿਆ ਹਰ ਸੋਈ।
1: ਲੋਕ ਮਹਲਾ ਦੂਜਾ ਚੱਕਰ ਲੱਗੇ ਚਾਕਰੀ ਨਾਲੇ ਗਰਭਵਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ ਆਪ ਗਵਾਏ ਸੇਵਾ ਕਰੇ ਤਾ ਕਿਛ ਪਾਏ ਮਾਨ ਨਾਨਕ ਜਿਸਨੋ ਲੱਗਾ ਤਿਸ ਮਿਲੈ ਲੱਗਾ ਸੋ ਪਰਵਾਨ। ਮਹਲਾ ਦੂਜਾ
0: ਜੋ ਜੀ ਹੋਏ ਸੋ ਗਵੈ ਮੋਕਾ ਕਹਿਆ ਵਾਉ ਬੀਜੈ ਬਿਖ ਮੰਗੈ ਅੰਮ੍ਰਿਤ ਵੇਖੋ ਇਹੋ ਮਹਲਾ ਦੂਜਾ ਨਾਲ ਇਆਣੇ ਦੋਸਤੀ ਕਦੇ ਨਾ ਵੇ ਰਾਸ ਜਿਹਾ ਜਾਣੇ ਤੀਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸ ਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਕੂੜੋ ਹੋਵੇ ਨਾਨਕ ਸਿਫਤ ਵਿਕਾਸ। ਮਹੱਲਾ ਦੂਜਾ
1: ਨਾਲ ਇਆਣੇ ਦੋਸਤੀ ਵਡਾਰ ਸੋਨੇ ਪਾਣੀ ਅੰਦਰ ਲਿਖ ਜਿਉ ਇਸ ਦਾ ਸਾਹੋ ਨਾ ਥਿਓ। ਮਹੱਲਾ ਦੂਜਾ
0: ਹੋਏ ਇਆਣਾ ਕਰੀ ਕੰਮ ਆਣ ਨ ਸਕੈ ਰਾਸ ਜੇ ਇੱਕ ਅੱਧ ਚੰਗੀ ਕਰੇ ਜੇ ਇੱਕ ਅੱਧ ਚੰਗੀ ਕਰੇ ਦੂਜੀ ਭੀ ਵੇ ਰਾਸ ਪੌੜੀ ਚਾਕਰ ਲੱਗੇ ਚਾਕਰੀ ਜੇ ਚੱਲੇ ਹਸਮੈ ਪਾਏ ਹੁਰਮਤ ਇਸਨੂੰ ਅਗਲੀ ਉਹ ਵਜੋ ਬੇਦੋਣਾ ਖਾਏ ਕਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੋਹਿਮ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਹੀ ਐਸਾ ਵਾਸ ਨਾਨਕ ਨਾ ਚੱਲੀ ਨਾਲ ਖਸਮ ਚਲੇ ਅਰਦਾਸ ਲੈ ਅਰਦਾਸ ਲੈ ਅਰਦਾਸ
2: ਥੋੜੀ ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਭਾਏ ਹੁਰਮਤ ਇਸਨੂੰ ਅਗਲੀ ਉਹ ਵਜੋ ਬਦੂ ਨਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੋਹੇ ਮੋਹੇ ਪਾਣਾ ਖਾਏ ਜਿਸ ਦਾ ਦਿੱਤਾ ਖਾਵ ਨਾ ਤਿਸ ਕਹੀਏ ਸਾਬਾਸ ਨਾਨਕ ਗੁਨਾ ਚੱਲੀ ਨਾਲ

0: ਜਿਨ ਹਰ ਸੇਤੀ ਮਨ ਮਾਨਿਆ ਸਭ ਦੁਸ਼ਟ ਚੱਕ ਮਾਰਾ ਜਨ ਨਾਨਕ ਨਾਮ ਤੇ ਆਇਆ ਹਰ ਰੱਖਣ ਹਾਰਾ ਹਰ ਰੱਖਣ ਹਾਰਾ
1: ਸਲੋਕ ਮਹਲਾ ਦੂਜਾ ਇਹਕ ਨਹੀਂ ਦਾਤ ਆਪਸ ਤੇ ਜੋ ਪਾਈਏ ਨਾਨਕ ਸਾ ਕਰਮਾਤ ਸਾਹਿਬ ਤੁਠੈ ਜੋ ਮਿਲੇ ਮਹਲਾ ਦੂਜਾ
0: ਏਕ ਨਹੀਂ ਚਾਕਰੀ ਜਿਤ ਭਉ ਖਸਮ ਨਾ ਜਾਏ ਨਾਨਕ ਸੇਵਕ ਖੰਡੀਐ ਜਿਸੀਤੀ ਖਸਮ ਸਮਾਏ ਪੌੜੀ ਨਾਨਕ ਅੰਤ ਨਾ ਜਾਪਣੀ ਹਰ ਤਾਂ ਕੇ ਪਾਰਾਵਾਰ ਆਪਰਾਏ ਸਾਖੀ ਤੇਰੇ ਆਪ ਕਰਾਏ ਮਾਰ ਇੱਕ ਨਾ ਗਲੀ ਜੰਜੀਰੀਆਂ ਇੱਕ ਤੁਰੀ ਚੜੈ ਬਸਿਆਰ ਆਪ ਕਰਾਏ ਕਰਿਆ ਹਉ ਕੈਸਿਉ ਕਰੀ ਪੁਕਾਰ ਨਾਨਕ ਨਾ ਦਿਲ ਕੀਆ ਫਿਰ ਕਿਸ ਹੀ ਕਰਨੀ ਸਾਰ ਕਰਨੀ ਸਾਰ ਕਰਨੀ ਸਾਰ
2: ਥੋੜੀ ਨਾਨਕ ਅੰਤ ਨਾ ਜਪਨੀ ਹਰ ਤਾਂ ਕੇ ਪਾਰਾਵਾਰ ਆਪ ਕਰਾਏ ਸਾਖੀ ਫਿਰ ਆਪ ਕਰਾਏ ਮਾਰ ਇੱਕ ਨਾ ਗਲੀ ਜੰਜੀਰੀਆਂ ਇੱਕ ਤੁੜੀ ਚੜੇ ਬਿਸਿਆ ਆਪ ਕਰਾਏ ਕਰੇ ਆਪ ਹੋ ਕੈਸੋ ਕਰੀ ਪੁਕਾਰ ਨਾਨਕ ਕਰਨਾ ਜਿੰਦਗੀ ਆ।

0: ਨਹਿਚਲ ਚੌਰ ਛਤ
1: ਪੌੜੀ ਵੱਡੀ ਹੋਵੇ ਡਪਾਰ ਤੇਰਾ ਮਰਤਬਾ ਰੰਗ ਪਰੰਗ ਨੇ ਕਰਦਾ ਕਰਤਬਾ ਜੀਆਂ ਅੰਦਰ ਜੀਓ ਸਭ ਜਾਣ ਲਾ ਸਭ ਤੇਰਾ ਵਸ ਤੇਰਾ ਕਰਪਲਾ ਤੇਰਾ ਘਰ ਉਹਨਾਂ ਨੇ ਵਧਾਈ ਤੁਧ ਕਰ ਮਾਣ ਮੈਂ ਤਾਂ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦੇਸੈ ਜਤ ਕਥਾ ਨਾਨਕ ਦਾਸਨ ਦਾ ਤੁਧ ਆ ਗਏ ਬਿਨਵਤਾ ਨਾਨਕ ਦਾਸਨ ਦਾ ਤੁਧ ਆ ਗਏ ਬਿਨਵਤਾ ਬਿਨਵਤਾ ਬਿਨਵਤਾ
0: ਪੌੜੀ ਵੱਡੀ ਵੱਡਾ ਅਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਪਨ ਕਰਤਬਾ ਜੀਆ ਅੰਦਰ ਜੀਓ ਸਭ ਕੁਛ ਜਾਣ ਲਾ ਸਭ ਕੁਛ ਤੇਰੇ ਵਾਸ ਤੇਰਾ ਘਰ ਭਲਾ ਤੇਰੇ ਘਰ ਆਨੰਦ ਵਧਾਈ ਤੁਧ ਘਰ ਮਾਣ ਮਹੱਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸਿਆ ਜਤ ਕਥਾ ਨਾਨਕ ਦਾਸਨ ਦਾਸ ਤੁਧ ਆਗੇ ਬਿਨਵਤਾ
1: ਸਲੂਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੀ ਨੇੜੈ ਕੀ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਲਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਲਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਬੁੱਲ ਦੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੌਤੀ ਜੀ ਸਹਾਏ ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਠ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੋ ਨਿਧ ਆਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ जहां

चंदन चांद न सर्द रुत मूल न मिटई काम शीतल थीवै नानका जपंद।

संत जनास्यों संग पाइए वड्डे पुन आठ पहर हर त्याए हर

डोलन ते राखो प्रभु नानक दे कर हथ सतना।

ਨਾ ਚਾਹੇ ਉਹ ਨਿੱਕੀ ਗੱਲ ਨੂੰ ਵੀ ਬੜੇ ਟੌਪ ਤੇ ਵੱਡੇ ਫਰੰਟ ਤੇ ਲਿਖੇਗਾ। ਪਰ ਪਿਆਰਿਓ, ਜਿਸ ਖਬਰ ਵੱਡੀ ਨੂੰ ਵੀ ਉਹ ਲੁਕਾਉਣਾ ਚਾਹੇ ਤੇ ਚੇਤੇ ਰੱਖਿਓ, ਉਹਨੂੰ ਵੀ ਨਿੱਕੀ ਜੀ ਕਿਤੇ ਡੱਬੀ ਜੀ ਬਣਾ ਕੇ ਪਿੱਛੇ ਲਾ ਦੇਗਾ। ਇਹੀ ਹਾਲ ਸਾਡੇ ਅੰਦਰ ਦਾ। ਅਸੀਂ ਕੀ ਕਰਨੇ ਆ, ਜਿਹੜੀ ਚੀਜ਼ ਜਿਸ ਪ੍ਰਤੀ ਮੇਰੇ ਅੰਦਰ ਨਫ਼ਰਤ ਤੇ, ਧਿਆਨ ਰੱਖਿਓ ਕੀ ਹੈ ਸਾਡਾ ਸਟੇਜਾਂ ਦਾ ਸਿਸਟਮ। ਮੈਨੂੰ ਪਤਾ ਜੋ ਬੰਦੇ ਸੰਗਤ ਜਾ ਗਏ ਨੇ ਤੇ ਮੈਂ ਫਿਰ ਜਿੰਨਾ ਮੇਰੇ ਅੰਦਰ ਦਾ ਗੁਬਾਰ ਹੈ ਨਾ, ਮੈਂ ਜ਼ਬਾਨ ਦੀ ਡਾਂਗ ਰਾਹੀਂ ਪੂਰੇ ਦਾ ਪੂਰਾ ਉਹਨਾਂ ਤੇ ਵਰਸਾਂ ਤੇ ਪਰਤ ਕੇ ਜਿਹੜੇ ਉਹਨਾਂ ਦੇ ਵਿਰੋਧੀ ਵਿੱਚ ਬੈਠੇ ਉਹਨਾਂ ਕਹਿਣਾ, ਜਿਹੜਾ ਆਹ ਭਾਈ ਸਾਹਿਬ ਆਇਆ ਨਾ, ਇਸ ਬੜਾ ਸੱਚ ਬੋਲਦਾ ਜੇ। ਕਿਉਂਕਿ ਸਾਡੇ ਸੱਚ ਦੀ ਪਰਿਭਾਸ਼ਾ ਵੀ ਦਵੈਸ਼ ਤੇ ਖਲੋਤੀ ਏ। ਜਿਹੜਾ ਮੇਰੇ ਮੁਤਾਬਕ ਬੋਲਦਾ ਉਹ ਸੱਚ ਕਹਿ, ਹੋ ਸਕਦਾ ਜਿਹੜਾ ਗੁਰੂ ਮੁਤਾਬਕ ਬੋਲੇ ਮੇਰੀ ਨਜ਼ਰ ਵਿੱਚੋਂ ਝੂਟਾ। ਕਿਉਂਕਿ ਸਾਡਾ ਅੰਦਰੋਂ ਥਿੱਟੀ ਗਿਆ। ਗੁਰੂ ਕਦੀ ਦਵੈਸ਼ ਚ ਨਹੀਂ ਬੋਲਦਾ। ਮੈਂ ਇੱਕ ਪ੍ਰਮਾਣ ਤੁਹਾਨੂੰ ਹੋਰ ਆਸਾਂ ਕੀ ਵਾਰ ਚੋਂ ਦੇ ਦੇਣ। ਇੱਕ ਸਲੋਕ ਅਸੀਂ ਪੜ੍ਹਨੇ ਕਿ ਅੰਦਰੋਂ ਝੂਠੇ ਪੈਜ ਬਾਹਰ, ਪਖੰਡ ਹੋ ਗਿਆ ਨਾ ਜੀ। ਅੱਗੇ ਆਉਣੇ ਨੇ ਸਲੋਕ, ਅੰਦਰ ਹੈ ਝੂਠ ਕਪਟ ਤੇ ਬਾਹਰੋਂ ਪੈਜ ਬਾਹਰ ਅਡੰਬਰ ਬੜਾ ਹੈ। ਸਤਿਗੁਰੂ ਕਹਿੰਦੇ ਨੇ, ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਆਪਣਾ ਉਹਨਾਂ ਚਾਰ ਚੁਫੇਰੇ ਵਿਸਤਾਰ ਕੀਤਾ ਹੋਇਆ। ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਅੱਠ ਸੱਠ ਤੀਰਤ ਜੇ ਨਾਵੇਂ ਉਤਰੈ ਨਾਹੀਂ ਮਹਿਲ। ਹੁਣ ਅਗਲਾ ਸਲੋਕ ਧਿਆਨ ਇਸੇ ਬਚਨ ਨੂੰ ਪੜ੍ਹੋ ਕਿ ਸਤਿਗੁਰੂ ਦਵੈਸ਼ ਚ ਬੋਲਦੇ। ਇਹਦਾ ਮਤਲਬ ਸੱਚਾਈ ਕਿਤੇ ਨਹੀਂ, ਕਮਾਈ ਕਿਤੇ ਨਹੀਂ, ਬੰਦਗੀ ਕਰਨ ਵਾਲਾ ਕੋਈ ਨਹੀਂ। ਸਤਿਗੁਰੂ ਕਦੀ ਵੀ ਉਲਾਰੂ ਹੋ ਕੇ ਨਹੀਂ ਬੋਲਦੇ। ਸਤਿਗੁਰੂ ਫਿਰ ਅੱਗੇ ਕਹਿੰਦੇ, ਜਿਨ ਪੱਟ ਅੰਦਰ ਬਾਹਰ ਗੁੱਦਰ ਤੇ ਭਲੇ ਸੰਸਾਰ। ਇੱਕ ਪਾਸੇ ਝੂਠੇ ਨੇ, ਇੱਕ ਪਾਸੇ ਸੱਚੀ ਮੁੱਚੀ ਅੰਦਰੋਂ ਜੁੜੇ ਨੇ। ਫਰਕ ਇੰਨਾ ਕਿ ਝੂਠੇ ਦੇ ਕੋਲ ਵਿਖਾਵੇ ਵਾਲਾ ਅਡੰਬਰ ਬਹੁਤ ਏ, ਸੱਚੇ ਦੇ ਕੋਲ ਸਾਦੇ ਕੱਪੜੇ ਤੇ ਮੈਲੇ ਕੱਪੜੇ ਨੇ। ਜਪਾਨ ਚ ਲੋਕ ਕਹਿੰਦੇ ਨੇ ਕਿ ਸੁੰਦਰਤਾ ਤੇ ਕਰੂਪਤਾ ਦੋ ਦੇਵੀਆਂ ਸਨ। ਉਹਨਾਂ ਦੇ ਸਾਹਿਤ ਦੀ ਕਹਾਣੀ ਅਕਸਰ ਸੁਣਾਉਂਦੇ, ਕਹਿੰਦੇ ਦੋਨੋਂ ਇਸ਼ਨਾਨ ਕਰਨ ਆਈਆਂ ਅਰਸ਼ਾਂ ਤੋਂ। ਜਿਹੜੀ ਕਰੂਪਤਾ ਸੀ ਉਹਦੇ ਕੱਪੜੇ ਵੀ ਕਰੂਪ ਸਨ ਤੇ ਸਰੂਪਤਾ ਦੇ ਕੱਪੜੇ ਵੀ ਸੋਹਣੇ ਸਨ। ਉਹ ਕਹਿੰਦੇ ਨੇ ਕਰੂਪਤਾ ਤੇ ਸਰੂਪਤਾ ਕੱਪੜੇ ਲਾ ਕੇ ਨਹਾਉਣ ਵੜੀਆਂ, ਕਰੂਪਤਾ ਨੇ ਚਲਾਕੀ ਵਰਤੀ ਉਹਨੇ ਟੁੱਬੀ ਲਾ ਕੇ ਸਰੂਪਤਾ ਵਾਲੇ ਕੱਪੜੇ ਪਾ ਕੇ ਦੁਨੀਆਂ ਚਲੀ ਗਈ। ਜਿਹੜੀ ਸਰੂਪਤਾ ਸੀ ਉਹ ਵਿਚਾਰੀ ਕਰੂਪਤਾ ਵਾਲੇ ਕੱਪੜੇ ਪਾ ਕੇ ਤੁਰੀ ਫਿਰਦੀ। ਉਹ ਕਹਿੰਦੇ ਜਿਹੜੀ ਕਰੂਪਤਾ ਸੀ ਉਹਨੇ ਅਡੰਬਰ ਬਣਾ ਲਿਆ, ਲਿਸ਼ਕ ਦੇ ਪੁਸ਼ਕ ਦੇ ਕੱਪੜੇ ਜਿਹੜੇ ਨੇ ਉਹ ਪਾ ਕੇ ਤੁਰੀ ਫਿਰਦੀ ਹੈ। ਪਰ ਸਤਿਗੁਰੂ ਦੀ ਬਾਣੀ ਚ ਜੇ ਇਸ਼ਾਰਾ ਦੇਖੀਏ, ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਅੜਸਠ ਚੀਰਤ ਜੇ ਨਾਮ ਹੈ ਉਤਰੈ ਨਾਹੀ ਮੈਲ। ਜਿਨ ਪੱਟ ਅੰਦਰ, ਜਿਨ੍ਹਾਂ ਅੰਦਰ ਨਾਮ ਦਾ ਰੇਸ਼ਮ ਹੈ, ਬਾਹਰ ਗੁੱਦੜ, ਪੁਰਾਣੇ ਕੱਪੜੇ ਨੇ ਮੈਲ ਨਾਲ ਭਰੇ ਪਏ ਨੇ। ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤੇ ਨਿਹੋ ਲੱਗਾ ਰੱਬ ਸੇਤੀ ਦੇਖਣਾ ਵਿਚਾਰ। ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਹੇ, ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾਹ ਨਾਹ। ਇਹਦਾ ਮਤਲਬ ਪਤੀ ਸੇਵਕ ਸੇਵੈ ਕਰਮ ਚੜਾਓ, ਭਿੰਨੀ ਰਹਿਣ ਜਿੰਨਾ ਮਨ ਚਾਹੋ, ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ। ਪਰ ਸਤਿਗੁਰਾਂ ਨੇ ਵਿੱਚ ਤਾਂ ਦਰਜ ਕੀਤਾ ਭਲੇ ਲੋਕੋ, ਇਸ ਗੱਲ ਨੂੰ ਕੱਲਾ ਪਖੰਡ ਨਾ ਸਮਝਿਓ, ਇੱਥੇ ਕਮਾਈ ਵਾਲਿਆਂ ਦਾ ਜੀਵਨ ਐਸਾ ਹੈ। ਹੁਣ ਇਸ ਤੋਂ ਅੱਗੇ ਆ ਗਈ ਪੌੜੀ, ਇਹਦੇ ਚ ਤਿੰਨ ਚਾਰ ਗੱਲਾਂ ਸਮਝਣ ਵਾਲੀਆਂ। ਪਹਿਲੀ ਗੱਲ ਕਿ ਸਤਿਗੁਰੂ ਨੇ ਸ਼ਬਦ ਵਰਤਿਆ ਸੀ ਨਿਰਭਉ ਨਿਰੰਕਾਰ ਸੱਚ ਨਾਮ। ਇੱਥੇ ਸਤਿਗੁਰੂ ਨੇ ਵਾਹਿਗੁਰੂ ਜੀ ਨੂੰ ਸੰਬੋਧਨ ਕਰਕੇ ਤੇ ਅੱਧੀ ਤੁਕ ਵਿੱਚ ਸਾਡੇ ਜੀਵਾਂ ਨੂੰ ਕਿਹਾ। ਉਹ ਪੌੜੀ ਦੀ ਪਹਿਲੀ ਤੁਕ ਹੈ, ਨਾਉ ਤੇਰਾ ਨਿਰੰਕਾਰ ਹੈ। ਵਾਹਿਗੁਰੂ ਜੀ ਨੂੰ ਮੁਖਾਤਬ ਕੀਤਾ, ਜਿਹਦਾ ਆਕਾਰ ਕੋਈ ਨਹੀਂ, ਆਕਾਰ ਤੋਂ ਰਹਿਤ ਹੈ। ਹਜ਼ੂਰ ਕਹਿੰਦੇ ਨੇ ਉਹਦਾ ਨਾਮ ਹੈ, ਹੇ ਵਾਹਿਗੁਰੂ ਜੀ ਤੇਰਾ ਨਾਮ ਹੈ। ਬਸ ਇਹ ਥੋੜੀ ਜੀ ਬਰੀਕ ਗੱਲ ਹੈ ਪਿਆਰਿਓ। ਕੱਲ ਅਸੀਂ ਨਿਰਾਕਾਰ ਤੇ ਸ਼ਬਦ ਕੁਝ ਵਰਤੇ, ਹੁਣ ਜਿਹੜੀ ਆਕਾਰ ਵਾਲੀ ਚੀਜ਼ ਉਹ ਬਿਣਸੇਗੀ, ਉਹਦਾ ਨਾਮ ਵੀ ਬਿਣਸੇਗਾ। ਪਰ ਜਿਹਦਾ ਆਕਾਰ ਕੋਈ ਨਹੀਂ, ਪਰ ਕਮਾਲ ਦੀ ਗੱਲ ਉਹਦਾ ਨਾਮ ਹੈ। ਨਾਉ ਤੇਰਾ ਨਿਰੰਕਾਰ ਹੈ, ਨਾਏ ਲੈ ਨਰਕ ਨਾ ਜਾਈਏ। ਪਰਮਾਤਮਾ ਤੇਰਾ ਨਾਮ ਹੈ, ਨਾਉ ਤੇਰਾ ਨਿਰੰਕਾਰ ਦਾ ਅਰਥ ਹੈ ਕਿ ਹੇ ਵਾਹਿਗੁਰੂ ਜੀ ਤੇਰਾ ਨਾਮ ਹੈ। ਨਾਮ ਹੈ ਦਾ ਮਤਲਬ ਕਿ ਜਿਹੜਾ ਤੇਰੇ ਨਾਮ ਨਾਲ ਜੁੜ ਜਾਂਦਾ ਹੈ, ਨਿਰਾਕਾਰ ਦੀ ਅਦ੍ਰਿਸ਼ਟ ਸ਼ਕਤੀ
उस शरीर विच अपनी कृपा कर ला।

0: ਪੈਂਦੀ, ਜਿਹਦੇ ਵਿੱਚ ਉਹਦਾ ਨਾਮ ਚੱਲਣ ਲੱਗ ਪੈਂਦਾ। ਉਹ ਜਿਹੜਾ ਅਸੀਂ ਕਹਿੰਦੇ ਨਾਮ ਕੋਈ ਚੀਜ਼ ਨਹੀਂ ਜੀ, ਗੁਰੂ ਨਾਨਕ ਸਾਹਿਬ ਵਾਹਿਗੁਰੂ ਜੀ ਨੂੰ ਸੰਬੋਧਨ ਕਰਕੇ ਕਹਿ ਰਹੇ, ਅਸਲ ਚ ਨਾਮ ਕੀ ਹੈ। ਚਲੋ ਅਸੀਂ ਗੁਰਮਤ ਨਾਮ ਵਾਹਿਗੁਰੂ ਸ਼ਬਦ ਪੜ੍ਹਦੇ, ਰਾਮ ਸ਼ਬਦ ਪੜ੍ਹਦੇ, ਅੱਲਾ ਸ਼ਬਦ ਪੜਿਆ ਜਾਂਦਾ, ਪਰ ਗੁਰੂ ਕੇ ਸਿੱਖੋ ਨਾਮ ਕੀ ਹੈ। ਜਿਹੜੇ ਇਹ ਕਹਿੰਦੇ ਜੀ ਨਾਮ ਕੋਈ ਚੀਜ਼ ਨਹੀਂ, ਨਰਜਿੰਦ ਹੈ, ਨਹੀਂ ਨਹੀਂ, ਮੇਰੀ ਬੇਨਤੀ ਹੈ, ਨਾਮ ਵਿੱਚ ਬੜੀ ਵੱਡੀ ਸ਼ਕਤੀ ਹੈ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਜੇ ਕੋਈ ਪੁੱਛੇ ਵੀ ਨਾਮ ਚ ਕੀ ਤਾਕਤ ਹੈ, ਮੈਂ ਉਦਾਹਰਨ ਦਿੱਤੀ ਸੀ, ਇੱਕ ਬੱਚਾ ਜਨਮ ਲੈਂਦਾ ਹੈ ਤੇ ਅਸੀਂ ਗੁਰਦੁਆਰੇ ਆ ਕੇ ਉਹਦਾ ਨਾਮ ਰੱਖਨੇ। ਹੁਣ ਜਦੋਂ ਬੱਚੇ ਦਾ ਨਾਮ ਰੱਖਿਆ, ਕਿ ਉਸ ਬੱਚੇ ਨੂੰ ਪਤਾ ਹੈ ਵੀ ਜਿਹੜਾ ਨਾਮ ਮੇਰਾ ਰੱਖਿਆ ਗਿਆ ਇਹ ਪੰਜਾਬੀ ਬੋਲਣ ਵਾਲਿਆਂ ਨੇ ਰੱਖੇ। ਜੰਮਦੇ ਬੱਚੇ ਨੂੰ ਕੋਈ ਪਤਾ ਨਹੀਂ ਅੱਖਰਾਂ ਦਾ, ਪਰ ਚੇਤੇ ਰੱਖਿਓ ਅੱਖਰਾਂ ਦਾ ਨਾਮ ਹੀ ਪਤਾ ਹੋਵੇ ਤੇ ਸਾਊਂਡ ਫਿਰ ਵੀ ਕੰਮ ਕਰਦਾ। ਸੰਗੀਤ ਕਿਉਂ ਚੁਣਿਆ ਗੁਰਦੇਵ ਨੇ? ਕਿਉਂਕਿ ਜਿਹੜੀ ਭਾਸ਼ਾ ਹੈ, ਜਿਹੜਾ ਵਾਰਤਾਲਾਪ ਹੈ, ਉਹ ਹੀ ਸਮਝਦਾ ਜਿਹੜਾ ਉਸ ਭਾਸ਼ਾ ਦਾ ਗਿਆਤਾ ਹੈ। ਮੈਂ ਪੰਜਾਬੀ ਚ ਬੋਲ ਰਿਹਾ, ਗੋਰਾ ਬਿਠਾ ਦਿਓ ਵਿਚਾਰਾ ਟਾਈਮ ਪਾਸ ਕਰੇਗਾ, ਉਹਨੂੰ ਸਮਝ ਕੋਈ ਨਹੀਂ ਪੈਣ। ਇੱਥੇ ਕੋਈ ਅਰਬੀ ਚਾਹ ਕੇ ਬੋਲੇ ਤੇ ਅਸੀਂ ਸਾਰੇ ਇੱਕ ਦੂਜੇ ਦੇ ਮੂੰਹ ਵੱਲ ਦੇਖਾਂਗੇ, ਸਾਨੂੰ ਸਮਝ ਨਹੀਂ ਪੈਣ। ਬੇਨਤੀ ਹੈ ਕਿ ਭਾਸ਼ਾ ਦੀ ਸਮਝ ਹੋਵੇ ਤੇ ਉਸ ਭਾਸ਼ਾ ਚ ਬੋਲਿਆ ਹੋਇਆ ਹੀ ਰਸ ਦਿੰਦਾ। ਪਰ ਚੇਤੇ ਰੱਖਿਓ ਕੀਰਤਨ ਵਾਸਤੇ, ਸੰਗੀਤ ਵਾਸਤੇ ਕਿਸੇ ਭਾਸ਼ਾ ਦੀ ਲੋੜ ਨਹੀਂ, ਕਿਉਂਕਿ ਸੰਗੀਤ ਤਾਂ ਰੱਬ ਦੀ ਆਪਣੀ ਆਵਾਜ਼ ਹੈ, ਇਹ ਬ੍ਰਹਿਮੰਡ ਦੀ ਆਵਾਜ਼ ਹੈ। ਇਹਦੇ ਚ ਮੇਰਾ ਖਿਆਲ ਅਰਬੀ ਚ ਕੋਈ ਗਾਏ ਕੁਛ ਵੀ ਸਮਝ ਨਾ ਪਏ, ਪਰ ਸੰਗੀਤ ਸਾਡੇ ਅੰਦਰ ਨੂੰ ਟੁੰਬੇਗਾ। ਕੋਈ ਇੰਗਲਿਸ਼ ਚ ਗਾਏ ਤਾਂ ਵੀ ਟੁੰਬੇਗਾ। ਮੇਰੇ ਸਤਿਗੁਰੂ ਨੇ ਸੰਗੀਤ ਨੂੰ ਤਾਂ ਲੈ ਕੇ ਤੁਰੇ ਕਿਉਂਕਿ ਸੰਗੀਤ ਇਕੱਲਾ ਇਨਸਾਨਾਂ ਲਈ ਨਹੀਂ, ਕਿਉਂਕਿ ਸੰਗੀਤ ਤਾਂ ਧਰਤੀ ਦੀ ਬਨਸਪਤੀ ਵਿੱਚ ਵੀ ਖੇੜਾ ਪੈਦਾ ਕਰ ਦਿੰਦਾ, ਸੰਗੀਤ ਤਾਂ ਪੰਛੀਆਂ ਦੇ ਅੰਦਰ ਵੀ ਖੇੜਾ ਪੈਦਾ ਕਰਦਾ। ਜ਼ਿਆਦਾ ਦੂਰ ਨਾ ਜਾਓ, ਸਭ ਤੋਂ ਜ਼ਹਿਰੀਲਾ ਸੱਪ ਜਿਹਦੇ ਬਾਰੇ ਕਹਿੰਦੇ ਆ ਕੰਨ ਕੋਈ ਨਹੀਂ, ਪਰ ਜਦੋਂ ਸੰਗੀਤ ਦੀਆਂ ਤਰੰਗਾਂ ਉੱਠਦੀਆਂ ਨੇ, ਇੱਕ ਜ਼ਹਿਰੀਲਾ ਸੱਪ ਵੀ ਸੱਚ ਇਹ ਜੇ ਉਸ ਬੀਨ ਦੇ ਉੱਤੇ ਨੱਚਣਾ ਸ਼ੁਰੂ ਕਰ ਦਿੰਦਾ। ਮੈਂ ਕਹਿੰਦਾ ਕਮਾਲ ਕਰ ਦਿੱਤੀ ਸਤਿਗੁਰਾਂ ਨੇ, ਉਹਨਾਂ ਨੇ ਸੰਗੀਤ ਦੀ ਚੋਣ ਕੀਤੀ। ਹਾਲਾਂਕਿ ਇਹਨੂੰ ਮਾੜਾ ਨਾ ਸਮਝੀਏ, ਸੱਤ ਸੁਰਾਂ ਚ ਸਭ ਕੁਝ ਆਉਂਦਾ ਹੈ ਜੀ। ਸੱਤ ਸੁਰਾਂ ਤਿੰਨ ਸਬਤਕ ਨੇ ਨਾ ਜਿਹੜੇ, ਚਲੋ ਖੀਰ ਵਾਲਾ ਅਤੀ ਤਾਰ ਸਬਤਕ ਤੁਸੀਂ ਕਹਿ ਦਿੰਦੇ ਹੋ, ਮੇਰੀ ਬੇਨਤੀ ਸਤਿਗੁਰਾਂ ਨੇ ਉਹਨਾਂ ਰਬਾਬ ਚੁਣੀ। ਰਬਾਬ ਨਾਲ ਜੋੜੀ ਦੀ ਲੋੜ ਨਹੀਂ ਪੈਂਦੀ, ਕਿਉਂਕਿ ਉਹਦੀ ਰਿਧਮ ਇੰਨੀ ਹੈ ਕਿ ਉਹ ਜੋੜੀ ਤੋਂ ਬਿਨਾਂ ਵੀ ਸਰ ਜਾਂਦਾ। ਪਰ ਸਤਿਗੁਰਾਂ ਨੇ ਸੰਗੀਤ ਚੁਣਿਆ। ਪਰ ਜਦੋਂ ਅਸੀਂ ਬੋਲਾਂਗੇ ਵਾਰਤਕ ਚ, ਇਹਦਾ ਰਸ ਉਹਨੂੰ ਹੀ ਆਏਗਾ ਜਿਹੜਾ ਉਸ ਭਾਸ਼ਾ ਦਾ ਜਾਣੂ ਹੈ। ਬੇਨਤੀ ਸੁਣੋ, ਹੁਣ ਅਸੀਂ ਕਹਿੰਦੇ ਹਾਂ ਨਾਮ ਕੀ ਹੈ, ਇਹ ਬੜਾ ਗਹਿਰਾ ਵਿਸ਼ਾ। ਮੈਨੂੰ ਯਾਦ ਹੈ ਕਿ ਭਾਈ ਯੋਧ ਸਿੰਘ ਵਾਈਸ ਚਾਂਸਲਰ ਰਹੇ ਨੇ, ਚਲਾਣਾ ਕਰ ਚੁੱਕੇ ਨੇ, ਉਹਨਾਂ ਇੱਕ ਕਿਤਾਬ ਲਿਖੀ ਸੀ, ਮੇਰਾ ਖਿਆਲ ਗੁਰਮਤ ਨਿਰਣੈ, ਬੜੀ ਪੁਰਾਣੀ ਗੱਲ ਹੈ, ਉਹਦੇ ਚ ਉਹਨਾਂ ਦੱਸਿਆ ਨਾਮ ਕੀ, ਬੜੀ ਡਿਟੇਲ ਨਾਲ ਉਹਨਾਂ ਗੱਲ ਕੀਤੀ। ਸ਼੍ਰੀਮਾਨ ਭਾਈ ਵੀਰ ਸਿੰਘ ਉਹਨਾਂ ਦੇ ਟੀਕੇ ਨੂੰ ਪੜ੍ਹੋ ਤੇ ਤੁਹਾਨੂੰ ਥਾਂ ਥਾਂ ਮਿਲੇਗਾ ਨਾਮ ਕੀ। ਭਾਈ ਸਾਹਿਬ ਭਾਈ ਰਣਧੀਰ ਸਿੰਘ ਉਹਨਾਂ ਦੀਆਂ ਲਿਖਤਾਂ ਪੜ੍ਹੋ ਗੁਰਮੁਖਾਂ ਦੀਆਂ, ਪਤਾ ਲੱਗੇਗਾ ਨਾਮ ਕੀ। ਕਿਤੇ ਪੜ੍ਹੋ ਪ੍ਰੋਫੈਸਰ ਸ਼ੇਰ ਸਿੰਘ ਕਸ਼ਮੀਰ ਵਾਲੇ, ਜਦੋਂ ਉਹਨਾਂ ਨੂੰ ਪੜ੍ਹਦੇ ਹਾਂ, ਆਤਮਾ ਕੀ ਵਾਹਿਗੁਰੂ ਦਰਸ਼ਨ ਤੇ ਆਤਮ ਦਰਸ਼ਨ ਕੀ। ਰਘਵੀਰ ਸਿੰਘ ਬੀਰ ਦੀਆਂ ਰਚਨਾਵਾਂ ਨੂੰ ਪੜ੍ਹੋਗੇ ਤੇ ਥੋੜੀ ਥੋੜੀ ਝਲਕ ਮਿਲੇਗੀ ਨਾਮ ਕੀ। ਕਿਉਂਕਿ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਇਹ ਅਸਲ ਚ ਬੋਲੇ ਘੱਟ ਨੇ, ਇਹਨਾਂ ਨੇ ਕਮਾਇਆ ਬਹੁਤ ਜ਼ਿਆਦਾ। ਮੈਂ ਅਰਜ਼ ਕਰਨ ਲੱਗਾ, ਨਾਉ ਤੇਰਾ ਨਿਰੰਕਾਰ ਹੈ, ਨਾਏ ਲਏ ਨਰਕ ਨਾ ਜਾਈ, ਇੱਕ ਇੱਕ ਤੁੱਕ ਅਸੀਂ ਲਈ ਜਾਵਾਂਗੇ, ਨਾਲੇ ਅਰਥ ਨਾਲੇ ਵਿਆਖਿਆ। ਬੇਨਤੀ ਹੈ ਵੀ ਨਾਮ ਚ ਕੀ ਤਾਕਤ। ਮੈਂ ਅਰਜ਼ ਕੀਤੀ, ਬੱਚੇ ਦਾ ਨਾਮ ਰੱਖ ਦਿੱਤਾ, ਉਹਨੂੰ ਕੋਈ ਪਤਾ ਨਹੀਂ ਆ ਮੇਰੇ ਮਾਪੇ ਸਿੱਖ ਨੇ ਤੇ ਹਿੰਦੂ ਮੁਸਲਮਾਨ ਕੌਣ ਨੇ, ਪਰ ਕਮਾਲ ਦੀ ਗੱਲ ਉਹਨੂੰ ਇਹ ਵੀ ਸਮਝ ਕੋਈ ਨਹੀਂ ਆ ਜੋ ਕੋਈ ਜ਼ਬਾਨ ਤੋਂ ਬੋਲਦੇ ਨੇ ਇਹ ਸ਼ਬਦਾਵਲੀ ਕੀ ਹੈ, ਇਹ ਵਾਕ ਕੀ ਨੇ। ਪਰ ਉਸ ਬੱਚੇ ਦਾ ਨਾਮ ਰੱਖਣ ਤੋਂ ਬਾਅਦ ਜਿੰਨੇ ਪਰਿਵਾਰ ਦੇ ਜੀ ਆ, ਅਸੀਂ ਉਸ ਸ਼ਬਦ ਨੂੰ ਵਾਰ ਵਾਰ ਰਿਪੀਟ ਕਰਨੇ। ਮਾਂ ਵੀ ਉਹ ਸ਼ਬਦ ਵਰਤਦੀ, ਬਾਪ ਵੀ ਵਰਤਦਾ, ਭੈਣ ਭਰਾ ਸਾਰੇ ਵਰਤਦੇ ਨੇ। ਦੇਖੋ ਜਿਸ ਬੱਚੇ ਨੂੰ ਅਜੇ ਭਾਸ਼ਾ ਦਾ ਬੋਧ ਨਹੀਂ, ਜਿਹਦੀ ਆਪਣੀ ਵਕੈਬਲਰੀ ਬਚਪਨ ਵਿੱਚ ਆਪਣੀ, ਉਹਦਾ ਕੋਸ਼ ਆਪਣਾ ਹੁੰਦਾ ਹਰ ਬੱਚੇ ਦਾ ਜਨਮ ਤੋਂ ਬਾਅਦ ਜਦੋਂ ਬੋਲਦਾ, ਉਹਨੂੰ ਭਾਸ਼ਾ ਦੀ ਸਮਝ ਨਹੀਂ, ਅੱਖਰਾਂ ਦੀ ਸਮਝ ਨਹੀਂ, ਵਰਨਮਾਲਾ ਦੀ ਸਮਝ ਨਹੀਂ, ਉਹਨੂੰ ਲਿਪੀ ਦੀ ਸਮਝ ਨਹੀਂ, ਪਰ ਕੁਝ ਮਹੀਨੇ ਨਿਰੰਤਰ ਇੱਕ ਸ਼ਬਦ ਘਰ ਵਿੱਚ ਵਾਰ ਵਾਰ ਦੁਹਰਾਇਆ ਜਾਣ ਲੱਗ ਪਿਆ, ढाई साल दे तीन महीने दे बच्चे नूं उह शब्द दी समझ पै जांदी है जदों नूं कोई आवाज मारदा सचमुच मां दा दुध चुंघदा छड के भी आवाज मारन वाले नूं दिख लग जांदा क्यों क्योंकि एक साउंड उहदे अंदर जा रही सी उस साउंड ने कहा भी तेरी बॉडी नाल इहदा संबंध है हालां उहनूं खुद बोलना नहीं आ रहा जे एक बच्चे का नाम वार वार पुकारो ते ना बोलन वाला बच्चा ना तुरन वाला बच्चा ना समझ रखन वाला बच्चा उस नाम दी आवाज नूं सुन के नाम बोलन वाले वल ध्यान देंदा है उहदे वल चलना शुरू कर देंदा है पर मैं बेनती करा प्यारियो जिहड़ा सारिया दिलां दियां जानदा है जदों उहदा नाम लैके कोई आवाज मारेगा क्यों नहीं साडे वल ध्यान दे सिर्फ एक मैं उदाहरण एडी कोई वड्डे पद्धर दी उदाहरण नहीं सिर्फ मैं बेनती कर लगा प्यारियो निराकार है पर नाम एक शक्ति सवाल उठेगा आकार दी जिदा आकार नहीं नाम किवें कह दिता बहुत कुछ ऐसा है जिदा आकार नहीं पर आकार उत्ते कब्जा करी बैठा मैं बेनती की सी क्रोध का कोई आकार नहीं पर जिदन आकार वाली बॉडी नूं पकड़दा ते बॉडी वह कुछ कर जाती कि मानवता भी शर्मसार होने लग पे आकार नहीं क्रोध हुण जिहड़ा निराकार है जिदा रूप रेख कोई नहीं ओदी एनर्जी ओदी नाम दी शक्ति केड़ी थां है मैं बेनती करा कि तुहाडे बिजनेस च नाम नहीं नाम कला गुरुद्वारे नहीं बख्श दिया जे केड़ी थां है जेता कीता तेता नाओ बिन नाम है ना ही को थां कोई थां नाम तो बिना नहीं बस फर्क इन्ना अखरी नाम फिर सवाल उठता भी अखरी नाम क्यों दिता उस एनर्जी नूं उस शक्ति नूं जिहड़ी सर्व व्यापक हर थां ते वरदी पई है जदों कोई गुरु दे दित्ते हुए उस अखरां दे नाम दा अभ्यास करदा है सच एवे कि ओ निराकार दे उस परम नाम नाल जुड़ जांदा है जदों ओ आकार रहत होवेगा नाम आकार तो बिना भी ओदी मदद करे फिर बेनती सुनो जिहड़ी मैं गल कहनी चाहुंदा ओ आकार तो बिना है पर ओदा नाम है अज मेरा तुहाडा आकार है जिद्दन साडी मौत होनी इस आकार ने सड़ना है पर अंदरों जिन्हें निकलना उदा आकार कोई इस तरह है ना जी उदा कोई आकार नहीं जदों वह निराकार अंदरों निकलेगा तो ओदी मदद कोई आकार वाला कर सकूगा मेरे अंदरों मेरी आत्मा ने निकलना तो मेरे पिछे मेरे घर दे जी दौड़ के कहने इस तरी मदद करांगे वह भल्यो आकार वाले की मदद आकार वाला ही कर सकता है तो जिदा आकार ही कोई नहीं ओदी मदद कौन करेगा गुरमुखो फिर उस आकार वाले जिदा आकार नहीं हुण निराकार है ओदी मदद सिर्फ ओ नाम करेगा जिहड़ा निराकार दा अपना नाम है देखो सब तो तेज है लाइट स्पीड सूरज दी रोशनी सब तो तेज है ना अज जे तुसी किसे चीज नूं भी आपां देखने रफ्तार लाइट स्पीड ते लाइट स्पीड तो तेज की है एक चीज होर है वह साडा मन यह लाइट स्पीड नूं भी पिछे छड़ जांदा लाइट स्पीड सब तो ज्यादा है मन की स्पीड लाइट स्पीड तो कई गुणा वधे हुण मन तो तेज कौन है मन तो तेज गुरु का शब्द है जिथे शब्द आ जाए उत्थे मन भी पिघला हो जाता क्योंकि शब्द की ताकत इतनी है मैं बेनती करा उस निराकार की जिहड़ी नाम की एनर्जी नाम की शक्ति नाम की ताकत हर पासे वरदी पई है मेरे सतगुरां ने कुछ शब्द दे दिते कहन लगे जिवें असीं वाहिगुरु शब्द कहने इस विच नाम समाया होया है फिर बेनती जे हर सिमरन मैं आप निरंकारा नाउ तेरा निरंकार है ना लए नरक ना जाइए तेरा नाम है सतगुरु कहिंदे ने सिमरन विच ओ आप समाया है मैं बेनती करांगा फिर जदों कोई उसका नाम जपदा ज्यों ज्यों अभ्यास करदा गुरमंत्र का अभ्यास सवासा नाल हो सकदा मूल मंत्र का नहीं हो सकता गुस्सा ना करो बाणी का अभ्यास नहीं सवासा नाल हो सकना क्योंकि जो सवास की गति चलती है उदो नाम खास करके असी वाहगुरु शब्द कहने वाहगुरु शब्द ही सवास विच रच मिल सकता है लगातार तुसी कोई शब्द बोल के देखो उस सवासा ते फिर अल्लाह हू फकीर बोलदा सची मुची सवास चलता है राम शब्द चलता है सवास च वाहेगुरु शब्द बनतर ऐसी दिती सतगुरां ने वह शब्द सवासां दे विच रच मिल जांदा है ਜਦੋਂ ਲਗਾਤਾਰ ਤੁਸੀਂ ਆਪਾਂ ਇਸ ਸ਼ਬਦ ਦਾ ਅਭਿਆਸ ਕਰਦੇ ਹਾਂ, ਸੱਚ ਏਵੇ ਇਸ ਸ਼ਬਦ ਵਿੱਚ ਗੁਰੂ ਦੀ ਕਿਰਪਾ ਵਰਦੀਏ, ਇਹ ਸ਼ਬਦ ਸਾਨੂੰ ਉਸ ਪਰਮ ਪਰਮਾਤਮਾ ਦੀ ਉਸ ਐਨਰਜੀ ਨਾਲ ਜੋੜ ਦਿੰਦਾ ਜਿਹਦਾ ਨਾਮ ਚਾਰ ਚੁਫੇਰੇ ਵਰਤ ਰਿਹਾ। ਮੇਰੀ ਬੇਨਤੀ ਸੁਣਾ, ਸੈਟੇਲਾਈਟ ਕੀ ਹੈ ਜੀ? ਅੱਜ ਬੰਦੇ ਨੇ ਬੌਧਿਕ ਤਲ ਤੇ ਬਹੁਤ ਕੁਝ ਦਿੱਤਾ, ਸੈਟੇਲਾਈਟ ਦਾ ਸਮਾਨ ਚ ਨਾ ਜੀ, ਉਹ ਘੁੰਮ ਰਿਹਾ, ਪਰ ਉਹ ਤਸਵੀਰਾਂ ਵੀ ਦੇ ਰਿਹਾ, ਉਹ ਸ਼ਬਦ ਵੀ ਬੋਲ ਵੀ ਦੇ ਰਿਹਾ। ਪਰ ਸੱਚ ਇਹ ਜੇ ਇਹ ਸੈਟੇਲਾਈਟ ਤਾਂ ਬੰਦੇ ਦਾ ਬਣਾਇਆ, ਇਹਦੀ ਕੋਈ ਸੀਮਾ ਹੈ? ਪਰ ਜਿਹੜਾ ਉਹਦਾ ਨਾਮ ਦਾ ਸੈਟੇਲਾਈਟ ਘੁੰਮਦਾ ਪਿਆ, ਉਹਦੀ ਕੋਈ ਸੀਮਾ? ਉਹਨੂੰ ਕਿੱਥੋਂ ਬਣਾਂਗੇ? ਜਿੱਥੇ ਵੀ ਆਪ ਬੋਲੋਗੇ, ਜਦੋਂ ਉਹਦੇ ਨਾਲ ਸੰਬੰਧ ਜੁੜ ਗਿਆ, ਪਿਆਰਿਓ, ਆਪ ਜ਼ਮੀਨ ਤੇ ਬੈਠੇ ਹੋਏ ਵੀ ਅਰਸ਼ਾਂ ਦੇ ਉਡਾਰੀ ਮਾਰਨ ਵਾਲੇ ਬਣ ਜਾਓਗੇ। ਨਿਰੰਕਾਰ ਦਾ ਨਾਮ, ਹੁਣ ਵਾਹਿਗੁਰੂ ਸ਼ਬਦ ਜਦੋਂ ਅਸੀਂ ਜਪਣੇ ਆ, ਸਾਡਾ ਰਿਲੇਸ਼ਨ ਪਰਮਾਤਮਾ ਨਾਲ ਬਣੇਗਾ। ਫਿਰ ਇਹ ਨਾਮ ਚ ਕਿੰਨੀ ਕੁ ਤਾਕਤ ਹੈ! ਮੈਂ ਸਿਰਫ ਇੱਕ ਸ਼ਬਦ ਸਤਿਗੁਰੂ ਦਾ ਸੁਣਾ ਦੇਣਾ, ਉਹਦੇ ਵਿੱਚ ਸਭ ਕੁਝ ਆਏਗਾ। ਨਰਕ ਅੱਗੇ ਦੇਖਣੇ, ਆਵਾਗੁਣ ਮੁੱਕ ਜਾਂਦਾ ਜਿਨ੍ਹਾਂ ਕੋਲ ਨਾਮ ਹੈ। ਜਦੋਂ ਹਾਲਾਂਕਿ ਸਾਡੀ ਬੋਡੀ ਚ ਦੋ ਸਰੀਰ ਹੋਰ ਨੇ, ਇੱਕ ਸਾਡਾ ਸਥੂਲ ਸਰੀਰ ਹੈ, ਇੱਕ ਸਾਡਾ ਸੂਕਸ਼ਮ ਸਰੀਰ ਹੈ, ਇੱਕ ਸਾਡਾ ਕਾਰਨ ਸਰੀਰ ਹੈ। ਆ ਸਥੂਲ ਦੀ ਆਪਣੀ ਲੋੜ ਹੈ, ਸੂਕਸ਼ਮ ਸਥੂਲ ਨਾਲੋਂ ਕਈ ਗੁਣਾ ਤਾਕਤ ਵਾਲਾ ਹੈ, ਕਾਰਨ ਸਰੀਰ ਇਸ ਤੋਂ ਅੱਗੇ ਕਿਹਾ ਜਾਂਦਾ। ਪਰ ਪਿਆਰਿਓ, ਜਿਹੜਾ ਸੂਖਮ ਹੈ ਉਹਦਾ ਆਕਾਰ ਕੀ ਬਣਾਵਾਂਗੇ? ਮੈਂ ਫਿਰ ਜਿਹੜੀ ਗੱਲ ਤੇ ਜ਼ੋਰ ਦੇਣਾ ਚਾਹੁੰਦਾ, ਆਕਾਰ ਵਾਲੀਆਂ ਚੀਜ਼ਾਂ ਦਾ ਸਾਥ ਆਕਾਰ ਦੇਵੇਗਾ, ਪਰ ਜਿਹਦਾ ਆਕਾਰ ਕੋਈ ਨਹੀਂ ਉਹਦਾ ਸਾਥ ਉਹੀ ਦੇਵੇਗਾ ਜਿਹੜਾ ਨਿਰਾਕਾਰ ਹੋਵੇਗਾ। ਉਸ ਨਿਰਾਕਾਰ ਦਾ ਜਿਹੜਾ ਨਾਮ ਹੈ, ਗੁਰੂ ਰਾਮਦਾਸ ਜੀ ਨੂੰ ਪੁੱਛੋ ਨਾਮ ਚ ਕੀ ਤਾਕਤ ਹੈ, ਸਤਿਗੁਰੂ ਕਹਿੰਦੇ ਨੇ, ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ। ਉਸ ਦਾ ਨਾਮ ਜਪ, ਉਹਨੂੰ ਧਿਆ, ਜਿਸ ਦੇ ਨਾਮ ਦਾ ਹੁਕਮ ਸਾਰੇ ਸੰਸਾਰ ਤੇ ਚੱਲਦਾ ਪਿਆ। ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਅੰਤੀ ਅਵਸਰ ਲੈ ਛਡਾਏ। ਸਤਿਗੁਰੂ ਕਹਿੰਦੇ ਅੰਤਲੇ ਸਮੇਂ, ਜੋ ਅੰਤੀ ਅਵਸਰ ਲੈ ਛਡਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ। ਸੋ ਗੁਰਮੁਖ ਨਾਮ ਜਪਿਆ ਵਡਭਾਗੀ, ਤਿੰਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਨਾਨਕ ਨਾਮ ਆਰਾਧ ਸਭਨਾ ਤੇ ਵੱਡਾ, ਸਭ ਨਾਮ ਹੈ ਅੱਗੇ ਆ ਨਿਭਾਏ। ਇਸ ਤੋਂ ਅਗਲੀ ਬੇਨਤੀ ਮੈਂ ਕਰਾਂ, ਗੁਰਮੁਖੋ, ਜਦੋਂ ਅਸੀਂ ਨਾਮ ਦੀ ਗੱਲ ਸ਼ੁਰੂ ਕੀਤੀ, ਦੇਖੋ ਕਈ ਵਾਰੀ ਮਨ ਚ ਆਵੇਗਾ ਆਹ ਜਿਹੜਾ ਜਪਿਆ ਇਹ ਅੱਗੇ ਕਿਤੇ ਜਾਂਦਾ? ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਜਿਹੜਾ ਜਪੇਗਾ ਨਿਰੰਕਾਰ ਦੇ ਨਾਮ ਨੂੰ, ਉਹ ਨਰਕ ਚ ਨਹੀਂ ਜਾਏਗਾ, ਉਹ ਦੋਜ਼ਖ ਚ ਨਹੀਂ ਜਾਏਗਾ। ਚੇਤੇ ਰੱਖੋ, ਸੁਰਗ ਤੇ ਨਰਕ ਉਹਦੀ ਮੰਜ਼ਿਲ ਹੀ ਨਹੀਂ। ਜਿਹੜਾ ਪਰਮਾਤਮਾ ਦਾ ਨਾਮ ਜਪਦਾ, ਨਾਮ ਜਪਣ ਵਾਲਾ ਇੱਕ ਦਿਨ ਨਾਮੀ ਵਿੱਚ ਅਪੇਦ ਹੋ ਜਾਂਦਾ, ਹੁਕਮ ਮੰਨਣ ਵਾਲਾ ਹੁਕਮੀ ਵੀ ਚਲਾ ਜਾਂਦਾ। ਪ੍ਰੋਫੈਸਰ ਪੂਰਨ ਸਿੰਘ ਦੀ ਕਿਤਾਬ ਹੈ, ਉਹਦੇ ਵਿੱਚ ਉਹਨਾਂ ਨੇ ਭਾਈ ਡੱਲਾ ਜੀ ਤੇ ਗੁਰੂ ਗੋਬਿੰਦ ਸਿੰਘ ਦਾ ਸੰਵਾਦ ਗੱਲਬਾਤ ਕਰਾਈ, ਉਹ ਮੈਨੂੰ ਬੜੀ ਚੰਗੀਆਂ ਲੱਗੀਆਂ। ਉੱਥੇ ਕੁਛ ਗੱਲਾਂ, ਸ਼ਬਦ ਬੜੇ ਸੋਹਣੇ ਵਰਤੇ ਉਹਨੇ। ਕਹਿੰਦੇ ਭਾਈ ਡੱਲਾ ਇੱਕ ਸਵਾਲ ਪੁੱਛਦਾ ਗੁਰੂ ਗੋਬਿੰਦ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਦੇ ਅਰਥ ਕੀ? ਆਪਾਂ ਸੁਣਦਿਆਂ ਹੀ ਕਹਾਂਗੇ, ਲਓ ਜੀ ਇਹ ਵੀ ਕੋਈ ਔਖੇ ਅਰਥ ਨੇ। ਉਹ ਪੁੱਛ ਰਿਹਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਦੇ ਕੀ ਅਰਥ ਨੇ? ਸਤਿਗੁਰੂ ਮੁਸਕਰਾ ਪੈਂਦੇ ਨੇ, ਕਹਿੰਦੇ ਨੇ ਡੱਲਿਆ, ਤੂੰ ਕੀ ਸਮਝਣਾ? ਵਾਹਿਗੁਰੂ ਜੀ ਕਾ ਖਾਲਸਾ ਦੇ ਅਰਥ ਇਹ ਨੇ ਜਿਵੇਂ ਡੱਲਾ ਤੇ ਡੱਲੇ ਦੀ ਪੈਲੀ, ਪੈਲੀ ਚਲੋ ਸ਼ਬਦ ਵਰਤਿਆ ਜ਼ਮੀਨ, ਜਿਵੇਂ ਡੱਲਾ ਤੇ ਡੱਲੇ ਦੇ ਘੋੜੇ, ਜਿਵੇਂ ਡੱਲਾ ਤੇ ਡੱਲੇ ਦੀਆਂ ਫੌਜਾਂ, ਜਿਵੇਂ ਡੱਲਾ ਤੇ ਡੱਲੇ ਦੀ ਹਵੇਲੀ, ਇਹਦੇ ਅਰਥ ਇਸ ਤਰ੍ਹਾਂ ਨਹੀਂ ਬਣਨਗੇ ਕਿ ਵਾਹਿਗੁਰੂ ਜੀ ਕਾ ਖਾਲਸਾ ਦਾ ਅਰਥ ਜਿਵੇਂ ਡੱਲੇ ਦਾ ਘਰ, ਡੱਲੇ ਦੀ ਜ਼ਮੀਨ, ਡੱਲੇ ਦੇ ਹਾਥੀ ਘੋੜੇ, ਡੱਲੇ ਦੀਆਂ ਫੌਜਾਂ, ਡੱਲੇ ਦੇ ਆਦਮੀ। ਕਹਿੰਦਾ ਮਹਾਰਾਜ, ਅਰਥ ਇਸ ਤਰ੍ਹਾਂ ਬਣਨਗੇ ਨਾ ਵਾਹਿਗੁਰੂ ਜੀ ਕਾ ਖਾਲਸਾ। ਸਤਿਗੁਰੂ ਕਹਿੰਦੇ ਨਹੀਂ, ਇਹ ਤੇਰੇ ਵਾਸਤੇ ਅਰਥ ਨੇ, ਤੇਰਾ ਵਜੂਦ ਖਤਮ ਹੋਵੇਗਾ ਪਰ ਚੀਜ਼ ਫਿਰ ਵੀ ਕਾਇਮ ਰਹੇਗੀ। ਸੁਣਿਆ ਇਸ ਬਰੀਕ ਗੱਲ ਨੂੰ, ਡੱਲੇ ਦਾ ਘਰ ਕੀ? ਡੱਲੇ ਦੀ ਹਸਤੀ ਮਰਨ ਦੇ ਨਾਲ ਤੇਰੇ ਘਰ ਦੀ ਖੂੰਦ ਖਤਮ ਹੋ ਜਾਏਗੀ? ਤੂੰ ਮਰ ਜਾਏਗਾ ਪਰ ਘਰ ਰਹੇਗਾ। ਡੱਲੇ ਦੀ ਫੌਜ, ਤੇਰੀ ਮੌਤ ਹੋ ਜਾਏਗੀ ਪਰ ਚੇਤੇ ਰੱਖੀ ਫੌਜ ਨਹੀਂ ਖਤਮ ਹੋਵੇਗੀ। ਤੇਰੀ ਡੈਥ ਤੋਂ ਬਾਅਦ ਤੇਰੇ ਮਰੱਬੇ ਨਹੀਂ ਖਤਮ ਹੋਣਗੇ। तेरी मौत तो बाद तेरिया हवेलियां नहीं खत्म हो गई। चेते रख वाहगुरु जी का खालसा इस तरह नहीं, जे मालक दी खोंद खत्म हो जाए ते उस तो बाद भी चीजा कायम ने। कह लगे वाहगुरु जी का खालसा इस तरह है जिमें सूरज ते सूरज दी किरण है। वो कहना मैं समझिया नहीं सूरज ते सूरज दी किरण। कहने समझ इस गल नूं, किरण दी खोंद तां है जे सूरज है। जे सूरज नहीं अकली किरण कदी नहीं रह सकती, जे समुंदर नहीं ते लहर कदी नहीं रह सकती। चेते रखियो जे झील नहीं ते पानी दी आड़ कदे नहीं रह सकती। जे अंदर वाहगुरु दा नाम नहीं ते खालसा कदी नहीं रह सकदा, क्योंकि उस मालक दी सिमरन करके ही खालसा है। जे सिमरन नहीं ते चेते रखो खालसा नाम दी कोई चीज नहीं। मेरी बेनती समझ गए जी। देखो वाहगुरु जी का खालसा जे अंदर संचार चल रहे, बेनती है। उन्हें अगली गल पूछी, कहिंदा दाता नाम बाणी। ये भी सवाल उठता है जी, की बाणी नाम ने? नाम जरूरी है? फिर बेनती करांगा, कई बार साडे कौम च ना लहर उठदियां रहिंदियां ने, थोड़ा जिहा उठदे ने झलकां चुलकां दिखा के भज भुज के फिर राम नाल बह बुझांदे। कोई ब्रह्म ज्ञानियां नूं जन्म देण लग पैंदा, कोई विद्वानां नूं जन्म देण लग पैंदा। वो चार क छिलड़ इकट्ठे हो गए, कहिंदे ने चलो हुण अपना काम चल गया, हुण छड्डो पर। नहीं, इस तरह नहीं। मेरी बेनती है, बाणी नाम तो वख नहीं, पर जदों कोई बाणी नाल जुड़दा उदो भी अंदर नाम दी रों चलदी है। ते प्यारियो जदों कोई नाम नाल जुड़दा उदो बाणी प्यारी लगदी है। ये मैं गुरु साहब दी हजूरी च नूं गप च नाल जायो अमृत वेले किते एक असी पाठ करने हैं, बोल के करने हैं ना जी। वो तीन का काम उदो हुंदे ने, एक साडियां अखां देखदियां ने, एक साडी जबान बोलदी, हां जी। तीजा मन ओ बेईमानी कर जांदा। अखां देखदियां ने, जबान बोलदी है, ते मनवा जिहड़ा पूरा जपजी साहिब करन तो बाद भी अंदर नूं पुछदा वे मन्ने दियां पौड़ियां पूरियां पढ़ लईआं सन। ये हालत है साडी। ये कारण के नितनेम दी बाणी विच जे एकाग्रता ना बनाओ ते बाणी पढ़ी नहीं जाणी, क्योंकि मन्ने की गत कई ना जाए, पढ़दे पढ़दे ओह पहुंच जांदे ने। सर्वखंड की बाणी रूप तिथा घाट घड़िया बहुत नूब तां कियां गल्लां कथियां ना जाए। शलोक पढ़ के कहिंदे ढाई मिनट चाहे जपजी साहिब हो गया, वो कित्थे गया? मन्ने तो चुक्या वह तीजे खंड ते जा पहुंची। सोदर दा पाठ शुरू हुंदा है ते सच्ची मुची जी केती छुट्टी नाल करके फिर सोचदा मैं तां रहरस करदा पिया सी तां जपजी साहिब हो गए। यह वापरदा लोकां नाल। जाप साहिब भुजंग प्रयात छंद नमस्तु अकाले वाला पढ़ना ते पहुंच किते होर जांदा है। रवाल दी थान सावल पढ़ जांदा है। सतगुरु ने देखो जेड़ा नेम दे हुण श्री पद श्री भगवान भजे बिन वार वार हुंदा बंदा विचल जांदा कई सवैयां च। इथों तक कि आनंद साहिब दियां पौड़ियां विच वी जदों कहे नानक आउंदा बंदा उसे पौड़ी नूं रिपीट फिर करन लग पैंदा। इहदा मतलब सी बाणी सुचेत होके पढ़ी।
1: प्रोग्राम दा ए हिस्सा तुहाडे तक कैनेडियन स्क्रू पाइल्स दे सहयोग नाल पहुंचाया जा रहा है। होम एक्सटेंशन, पैटियो डेक, प्रीकास्ट कंक्रीट स्टेप अते किसी भी तरह दी सॉफ्ट ग्राउंड जिमें गैराज फ्लोर दे स्ट्रोंग अते सिक्योर बेस लई स्क्रू पाइल्स इंस्टॉल कराउण लई जसकरन बराड नूं कॉल करो 403-439-7700 403-439-7700। प्रोग्राम दा ए हिस्सा तुहाडे तक फेयर डील फर्नीचर दे सहयोग नाल पहुंचाया जा रहा है। किसे भी तरह दे मॉडर्न, ट्रेडिशनल, कस्टमाइज्ड फर्नीचर दी जानकारी लई पिछले 33 सालां तों कैलगरी विच सेवावां दे रहे फेयर डील फर्नीचर नूं कॉल करो 403-250-5646 403-250-5646। इना दा पता है 2023 34th स्ट्रीट नॉर्थ ईस्ट कैलगरी। प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसी भी उम्र तो लैके बजुर्गां तक दी घर विच रह के संभाल करदे ने। इना दे एक्सपीरियंस्ड पंजाबी केयरगिवर्स डेली एक्टिविटीज जिवें नवाउणा, दवाई देना, अपॉइंटमेंट ते लै के जाना या सफाई विच मदद करदे ने, तुहानू जेब विचों कोई भी खर्चा नहीं आएगा। ए सीधा सरकार नू बिल करदे ने। होर जानकारी लई कॉल करो 825-760-0983 825-760-0983। प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैंपेड ग्राउंड।
2: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।

ਦਿਲ ਦੇ ਵਿੱਚੋਂ ਇੱਕ ਸਿੱਕਾ ਕੱਢਿਆ ਏ ਤੇ ਇਹਦੀ ਤਲੀ ਤੇ ਰੱਖਿਆ ਏ। ਜਾ ਬਈ ਬਾਜ਼ਾਰ ਜਾ ਤੇ ਕੁਝ ਸੌਦਾ ਲੈ ਕੇ ਆ। ਗੁਰਸਿੱਖ ਚਲਾ ਗਿਆ। ਥੋੜੀ ਦੇਰ ਬਾਅਦ ਇਹ ਖਾਲੀ ਹੱਥ ਤੁਰਿਆ ਆਉਂਦਾ ਏ ਤੇ ਆ ਕੇ ਕਹਿੰਦਾ ਏ, ਮਹਾਰਾਜ ਐ ਲਓ ਸਿੱਕਾ, ਇਹ ਚੱਲਿਆ ਕੋਈ ਨਹੀਂ। ਸਤਿਗੁਰੂ ਕਹਿੰਦੇ ਨੇ, ਬਹਾਦਰ ਸ਼ਾਹ ਬਈ ਦੇਖਦੇ ਸੀ ਤੇਰੀ ਟਕਸਾਲ ਵਿੱਚ ਬਣਿਆ ਏ, ਤੇਰੀ ਉੱਪਰ ਮੋਹਰ ਲੱਗੀ ਹੋਈ ਏ, ਤੇਰਾ ਰਾਜ ਹੈ, ਤੇਰੇ ਰਾਜ ਵਿੱਚ ਤੇਰਾ ਸਿੱਕਾ ਨਹੀਂ ਚੱਲਿਆ। ਬਹਾਦਰ ਸ਼ਾਹ ਨੇ ਤਲੀ ਤੇ ਰੱਖਿਆ, ਕਦੀ ਸੱਜੇ ਕਦੀ ਖੱਬੇ ਦੋਨੋਂ ਪਾਸੋਂ ਦੇਖਿਆ, ਫਿਰ ਕਹਿਣ ਲੱਗਾ, ਮਹਾਰਾਜ ਅਸਲ ਵਿੱਚ ਗੱਲ ਇਹ ਹੈ ਕਿ ਇਹ ਅੰਦਰੋਂ ਖੋਟਾ ਹੈ, ਜਿੰਨਾ ਸੋਹਣਾ ਇਸ ਵਿੱਚ ਹੋਣਾ ਚਾਹੀਦਾ ਏ ਓਨਾ ਹੈ ਨਹੀਂ, ਅੰਦਰੋਂ ਖੋਟਾ ਹੈ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਬਹਾਦਰ ਸ਼ਾਹ ਬਿਲਕੁਲ ਇਸੇ ਤਰ੍ਹਾਂ, ਜਿਹੜੇ ਅੰਦਰ ਦੇ ਝੂਠੇ ਹੁੰਦੇ ਨੇ ਨਾ, ਉਹ ਨਿਰੰਕਾਰ ਦੀ ਦਰਗਾਹ ਵਿੱਚ ਨਹੀਂ ਚੱਲਦੇ। ਉਗਰ ਗਿਆ ਜੈਸੇ ਖੋਟਾ ਟਬੂਆ, ਨਦਰ ਸਰਾਫਾਂ ਆਇਆ। ਜਦੋਂ ਸਰਾਫਾਂ ਦੇ ਨਦਰ ਪਿਆ ਨਾ, ਪੇਟ ਤੇ ਧੇਲੇ ਦਾ ਵੀ ਨਹੀਂ ਹੈ। ਬਾਹਰੋਂ ਤੂੰ ਪੈਜ ਬਣਾਈ ਹੋਈ ਏ, ਅੰਦਰ ਦਾ ਝੂਠਾ ਏ, ਲੋਕਾਂ ਨੂੰ ਭੁਲੇਖਾ ਪਾ ਸਕਦਾ ਏ, ਗੁਰੂ ਨੂੰ ਭੁਲੇਖਾ ਨਹੀਂ ਪਾ ਸਕਦਾ। ਜਿਹੜੀ ਗੱਲ ਮਨ ਵਿੱਚ ਏ ਉਹੀ ਮੁੱਖ ਵਿੱਚੋਂ ਬੋਲ ਦਿਆ ਕਰ, ਮਨ ਵਾਲੀ ਗੱਲ ਮੂੰਹ ਚੋਂ ਬੋਲ, ਇਹਨੂੰ ਸੱਚ ਕਹਿੰਦੇ ਨੇ। ਮਨ ਵਿੱਚ ਕੁਝ ਹੋਰ ਏ, ਮੂੰਹ ਚੋਂ ਹੋਰ ਬੋਲਦਾ ਏ, ਇਹਨੂੰ ਝੂਠ ਕਹਿੰਦੇ ਨੇ। ਇੰਜ ਨਾ ਕਰਿਆ ਕਰ।

ਇਹ ਤੇ ਤੁਹਾਡੀ ਬਾਣੀ ਵਿੱਚੋਂ ਸਾਨੂੰ ਪਤਾ ਲੱਗ ਗਿਆ ਹੈ ਕਿ ਸਾਨੂੰ ਸੱਚੀ ਬੋਲਣਾ ਚਾਹੀਦਾ ਹੈ। ਪਰ ਮਹਾਰਾਜ ਕਿਵ ਸਚਿਆਰਾ ਹੋਈਏ, ਅਸੀਂ ਸਚਿਆਰ ਕਿਵੇਂ ਹੋਈਏ ਝੂਠੇ ਸੰਸਾਰ ਵਿੱਚ। ਜਦੋਂ ਸਵੇਰੇ ਘਰੋਂ ਨਿਕਲਦੇ ਹਾਂ ਝੂਠ ਹੀ ਝੂਠ, ਜਿਹਨੂੰ ਮਿਲਦੇ ਹਾਂ ਝੂਠ, ਤੇ ਫਿਰ ਲੋਕਾਂ ਕੋਲੋਂ ਗੱਲਾਂ ਵੀ ਸੁਣਦੇ ਹਾਂ ਵੀ ਜੇ ਝੂਠ ਨਾ ਬੋਲੀਏ ਤੇ ਕੰਮ ਹੀ ਨਹੀਂ ਚੱਲਦਾ, ਜੇ ਝੂਠ ਨਾ ਬੋਲੀਏ ਕਹਿੰਦਾ ਹੈ ਦੁਕਾਨਦਾਰੀ ਨਹੀਂ ਚੱਲਦੀ, ਕਾਰ ਵਿਹਾਰ ਨਹੀਂ ਚੱਲਦਾ। ਕਿਵ ਸਚਿਆਰਾ ਹੋਈਏ? ਸਤਿਗੁਰੂ ਕਹਿਣਗੇ ਜਿਹਨੂੰ ਗੁਰੂ ਤੇ ਪੂਰਨ ਸਿਦਕ ਤੇ ਭਰੋਸਾ ਏ ਉਹ ਇਸ ਭੁਲੇਖੇ ਵਿੱਚ ਨਹੀਂ ਪੈਂਦਾ, ਜੈ ਜੈ ਰੱਖੇ ਆਪ ਤੇ ਜਾਏ ਖੜੋਗਣਾ। ਜਿੱਥੇ ਗੁਰੂ ਨੇ ਰੱਖਣਾ ਏ ਉੱਥੇ ਰਹਿਣਾ ਪੈਣਾ ਏ। ਜਿੰਨਾ ਨਿਰੰਕਾਰ ਜੀ ਨੇ ਦੇਣਾ ਏ ਉਦੋਂ ਵੱਧ ਤੇ ਮਿਲਣਾ ਹੀ ਕੋਈ ਨਹੀਂ, ਝੂਠ ਬੋਲ ਕੇ ਕਿਵੇਂ ਦੁਕਾਨ ਵੱਧ ਚਲਾ ਲਵੇ। ਪਰ ਪਿਆਰਿਓ ਝੂਠ ਬੜਾ ਪਿਆਰਾ ਲੱਗਦਾ ਹੈ, ਝੂਠ ਬੋਲ ਕੇ ਬਹੁਤ ਧਨ ਕਮਾ ਲੈਂਦਾ ਹੈ, ਝੂਠ ਬੋਲ ਕੇ ਬੜੇ ਸੁੱਖ ਕਮਾ ਲੈਂਦਾ ਹੈ। ਤੇ ਸਤਿਗੁਰੂ ਕੀ ਕਹਿੰਦੇ ਨੇ, ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੈ ਪੂ। ਝੂਠ ਬੋਲ ਕੇ ਕਮਾਲਾ ਧਨ, ਰਹਿਣਾ ਹੱਕ ਦਾ ਏ ਖਿਆਲ ਕਰੀ ਇਹ ਝੂਠ ਪੂਰਾ ਦੇ ਪੂਰੇ ਡੋਬ ਦਿੰਦਾ ਹੈ। ਕਹਿੰਦੇ ਹਨ ਬਈ ਝੂਠ ਦੇ ਬੇੜੇ ਭਰ ਕੇ ਡੁੱਬਦੇ ਨੇ, ਹੱਕ ਦਾ ਰਹਿ ਜਾਂਦਾ ਹੈ, ਕਿਉਂ ਬੋਲਦਾ ਇਹ ਝੂਠ। ਸੱਚ ਤੇ ਝੂਠ ਦੀ ਗੱਲ ਕਰਦਿਆਂ ਕਿਸੇ ਵਿਦਵਾਨ ਨੇ ਬੜੀ ਸੋਹਣੀ ਉਦਾਹਰਣ ਦਿੱਤੀ ਹੈ। ਇੱਕ ਘਣੇ ਜੰਗਲ ਦੇ ਵਿੱਚ ਬੈਠਾ ਸਾਧੂ ਬੰਦਗੀ ਕਰ ਰਿਹਾ ਹੈ ਤੇ ਇਸ ਜੰਗਲ ਨੂੰ ਅੱਗ ਲੱਗ ਗਈ। ਇੱਕ ਪ੍ਰੇਮੀ ਦੌੜਾ ਆਇਆ, ਕਹਿੰਦਾ ਹੈ ਮਹਾਂਪੁਰਸ਼ੋ ਜੰਗਲ ਨੂੰ ਅੱਗ ਲੱਗ ਗਈ ਏ, ਥੋੜੀ ਦੇਰ ਬਾਅਦ ਅੱਗ ਇੱਥੇ ਤੱਕ ਵੀ ਪਹੁੰਚ ਜਾਣੀ ਏ, ਤੁਸੀਂ ਇਹ ਜੰਗਲ ਛੱਡ ਕੇ ਚਲੇ ਜਾਓ। ਸਾਧੂ ਉੱਠਿਆ ਹੈ, ਆਸ਼ਰਮ ਦੇ ਆਲੇ ਦੁਆਲੇ ਜਿੰਨਾ ਵੀ ਬਾਲਣ ਪਿਆ ਏ ਨਾ, ਇਸ ਪੁਰਸ਼ ਨੇ ਸਾਧੂ ਨੇ ਇਕੱਠਾ ਕਰਕੇ ਬਾਲਣ ਤੇ ਉਹਨੂੰ ਅੱਗ ਲਾ ਦਿੱਤੀ ਤੇ ਫਿਰ ਚੌਂਕੜਾ ਮਾਰ ਕੇ ਬਹਿ ਗਿਆ। ਉਸ ਪ੍ਰੇਮੀ ਨੇ ਪੁੱਛਿਆ ਵੀ ਜਾਣਾ ਕੋਈ ਨਹੀਂ, ਜੰਗਲ ਨੂੰ ਅੱਗ ਲੱਗ ਗਈ। ਸਾਧੂ ਨੇ ਬੜੇ ਪਤੇ ਦੀ ਗੱਲ ਆਖੀ, ਕਹਿਣ ਲੱਗਾ ਭਲਿਆ ਅੱਗ ਉੱਥੇ ਲੱਗਦੀ ਏ ਜਿੱਥੇ ਬਾਲਣ ਪਿਆ ਹੋਵੇ, ਬਾਲਣ ਮੈਂ ਜਾਲ ਦਿੱਤਾ ਏ ਤੇ ਅੱਗ ਇੱਥੇ ਨਹੀਂ ਲੱਗ ਸਕਦੀ। ਬਿਲਕੁਲ ਇਸੇ ਤਰ੍ਹਾਂ ਸੰਸਾਰ ਵਿੱਚ ਖਿਆਲਾਂ ਦੀ ਅੱਗ ਪਈ ਲੱਗੀ ਏ, ਬਿਲਕੁਲ ਇਸੇ ਤਰ੍ਹਾਂ ਸੰਸਾਰ ਵਿੱਚ ਖਿਆਲਾਂ ਦੀ ਅੱਗ ਵੱਲ ਰਹੀ ਏ ਕਿ ਝੂਠ ਬਗੈਰ ਕੰਮ ਨਹੀਂ ਚੱਲਦਾ, ਪਰ ਗੁਰੂ ਦੇ ਸਿੱਖ ਨੇ ਇਹਨਾਂ ਖਿਆਲਾਂ ਨੂੰ ਜਾਲ ਦੇਣਾ ਏ, ਫਿਰ ਆਪ ਮੁਹਾਰੇ ਹੀ ਮੁੱਖ ਵਿੱਚੋਂ ਸੱਚ ਨਿਕਲੇਗਾ। ਜਾਲੋ ਐਸੀ ਰੀਤ, ਜਾਲ ਦੇ ਇਹੋ ਜਿਹੇ ਖਿਆਲਾਂ ਨੂੰ। ਹਾਂ ਪਿਆਰਿਓ, ਸੱਚ ਅੱਜ ਵੀ ਸੱਚ ਹੈ, ਸੱਚ ਕੱਲ੍ਹ ਨੂੰ ਵੀ ਸੱਚ ਰਹਿਣਾ ਹੈ। ਅੱਜ ਝੂਠ ਬੋਲਿਆ ਏ ਕੱਲ ਨੂੰ ਤੈਨੂੰ ਸੋਚਣਾ ਪੈਣਾ ਏ ਮੈਂ ਕੀ ਕਿਹਾ ਸੀ। ਸੱਚ ਅੱਜ ਵੀ ਸੱਚ ਏ, ਸੱਚ ਕੱਲ ਨੂੰ ਵੀ ਸੱਚ ਏ, ਕਈ ਸਾਲਾਂ ਬਾਅਦ ਵੀ ਬੋਲੇਗਾ, ਸੋਚਣਾ ਨਹੀਂ ਪੈਣਾ, ਸੱਚ ਹੀ ਰਹਿਣਾ ਏ। ਇੰਜ ਕਹਿ ਲਈਏ ਸੱਚ ਰੱਬ ਦੇ ਨਾਮ ਵਰਗਾ ਹੈ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਸੱਚ ਕਦੇ ਵੀ ਪੁਰਾਣਾ ਨਹੀਂ ਹੁੰਦਾ, ਸੱਚ ਸਦਾ ਨਵਾਂ।

ਸੰਗਤ ਮਨਮੁਖ ਬੰਦਾ ਹੋਵੇ ਉਹਦੇ ਵਿਸ਼ਵਾਸ ਚੱਲਦੇ ਨੇ, ਕੋਈ ਗੁਰਮੁਖ ਬੰਦਾ ਹੈ ਉਹਦੇ ਵਿਸ਼ਵਾਸ ਚੱਲਦੇ ਨੇ। ਇਹ ਨਹੀਂ ਹੈ ਵੀ ਜਿਹੜਾ ਬੰਦਾ ਰੱਬ ਦਾ ਨਾਮ ਜਪਦਾ ਉਹਦੇ ਸਵਾਸ ਵਧੀਆ ਚੱਲਦੇ ਨੇ, ਜਿਹੜਾ ਨਾਮ ਨਹੀਂ ਜਪਦਾ ਉਹਦੇ ਸਵਾਸ ਨਹੀਂ ਚੱਲਦੇ। ਦਿਲ ਦੀ ਧੜਕਣ ਜਿਹੜੀ ਹੈ ਉਹ ਮਨਮੁਖ ਦੇ ਸਰੀਰ ਵਿੱਚ ਵੀ ਚੱਲ ਰਹੀ ਹੈ, ਗੁਰਮੁਖ ਦੇ ਸਰੀਰ ਵਿੱਚ ਵੀ। ਸਾਹ ਜਿਹੜਾ ਹੈ ਉਹ ਮਨਮੁਖ ਵੀ ਲੈ ਰਿਹਾ, ਸੰਤ ਵੀ ਲੈ ਰਿਹਾ। ਅੱਖਾਂ ਦੀ ਜੋਤ ਰੱਬ ਨੇ ਵੇਖਣ ਵਾਸਤੇ ਮਨਮੁਖ ਨੂੰ ਵੀ ਦਿੱਤੀ ਹੈ, ਗੁਰਮੁਖ ਨੂੰ ਵੀ ਅੱਖਾਂ ਵਿੱਚੋਂ ਜੋਤ ਦਿੱਤੀ ਹੈ। ਅਕਾਲ ਪੁਰਖ ਨੇ ਇਹ ਸਭ ਕੁਝ ਸਮਾਨ ਅੰਤਰ ਸੰਸਾਰ ਵਿੱਚ ਰੱਖਿਆ, ਕੁਝ ਪ੍ਰਕਿਰਿਆ ਸਾਰਿਆਂ ਵਾਸਤੇ ਸਮਾਨ ਹੈ। ਗੁਰਮੁਖ ਨੂੰ ਵੀ ਪੈਰ ਚੱਲਣ ਵਾਸਤੇ ਦਿੱਤੇ, ਮਨਮੁਖ ਨੂੰ ਵੀ ਪੈਰ ਚੱਲਣ ਵਾਸਤੇ ਦਿੱਤੇ। ਐਂ ਕਦੇ ਵੀ ਨਹੀਂ ਹੁੰਦਾ ਜਿਹੜਾ ਬੰਦਾ ਰੱਬ ਨੂੰ ਨਹੀਂ ਮੰਨਦਾ ਉਹਨੂੰ ਰੱਬ ਅੱਖਾਂ ਨਹੀਂ ਦਿੰਦਾ ਵੇਖਣ ਵਾਸਤੇ, ਉਹਨੂੰ ਵੀ ਅੱਖਾਂ ਦਿੱਤੀਆਂ ਹੋਈਆਂ, ਉਹਦੇ ਵੀ ਸਵਾਸ ਚੱਲਦੇ ਨੇ, ਉਹਨੂੰ ਵੀ ਬੋਲਣ ਵਾਸਤੇ ਜ਼ਬਾਨ ਦਿੱਤੀ ਹੋਈ ਹੈ। ਪਰ ਸਾਧ ਸੰਗਤ ਗੁਰਮੁਖ ਜਿਹੜੇ ਹਨ ਉਹ ਗੁਰੂ ਦੀ ਜੁਗਤ ਨਾਲ ਸਵਾਸ ਸਫਲ ਕਰ ਲੈਂਦੇ ਨੇ, ਮਨਮੁਖ ਜਿਹੜੇ ਹਨ ਉਹਨਾਂ ਦੇ ਸਵਾਸ ਵਿਅਰਥ ਚਲੇ ਜਾਂਦੇ। ਗੁਰਮੁਖ ਜਿਹੜੇ ਹਨ ਉਹ ਰੱਬ ਦੇ ਦਿੱਤੇ ਪੈਰਾਂ ਨਾਲ ਚੰਗੇ ਪਾਸੇ ਚੱਲ ਕੇ ਜਾਂਦੇ, ਮਨਮੁਖ ਜਿਹੜੇ ਹਨ ਉਹ ਆਪਣੇ ਮਨ ਦੇ ਮਗਰ ਲੱਗ ਕੇ ਉਹਨਾਂ ਪੈਰਾਂ ਨਾਲ ਇਸ ਵਕਤ ਸ਼ਰਾਬ ਦੇ ਠੇਕਿਆਂ ਵੱਲ ਵੀ ਚਲੇ ਜਾਂਦੇ। ਰੱਬ ਨੇ ਪੈਰਾਂ ਦੀ ਸਮਰੱਥਾ ਸਭ ਨੂੰ ਦਿੱਤੀ ਹੋਈ ਹੈ। ਗੁਰਮੁਖ ਤੇ ਮਨਮੁਖ ਸਾਧ ਸੰਗਤ ਇਹ ਗੁਰੂ ਦੀ ਮਤ ਨਾਲ ਕੋਈ ਗੁਰਮੁਖ ਹੋ ਜਾਂਦਾ, ਮਨ ਦੀ ਮਤ ਦੇ ਮਗਰ ਲੱਗ ਕੇ ਕੋਈ ਬੰਦਾ ਮਨਮੁਖ ਹੋ ਜਾਂਦਾ। ਗੁਰਮੁਖ ਉਹਨੂੰ ਕਹਿੰਦੇ ਨੇ ਜਿਸ ਦਾ ਮੁਖ ਜਿਹੜਾ ਉਹ ਗੁਰੂ ਵੱਲ ਦੇ ਪਾਸੇ ਹੈ, ਜਿਸ ਨੇ ਗੁਰੂ ਦੀ ਮਤ ਧਾਰਨ ਕਰ ਲਈ ਉਹ ਫਿਰ ਜ਼ਬਾਨ ਤੋਂ ਤਾਂ ਮਨਮੁਖ ਵੀ ਬੋਲਦਾ ਪਰ ਉਹ ਫਿੱਕਾ ਵੀ ਬੋਲਦਾ ਹੈ, ਕੌੜਾ ਵੀ ਬੋਲਦਾ, ਝੂਠ ਵੀ ਬੋਲਦਾ। ਗੁਰਮੁਖ ਵੀ ਉਸ ਜ਼ਬਾਨ ਨਾਲ ਬੋਲਦਾ ਪਰ ਉਹਦੇ ਕੋਲ ਗੁਰੂ ਦੀ ਮੱਤ ਹੈ। ਸਾਧ ਸੰਗਤ ਉਹਦੀ ਰਸਨਾ ਫਿਰ ਸੱਚ ਬੋਲਦੀ ਹੈ, ਮਨਮੁਖ ਦੀ ਰਸਨਾ ਤੋਂ ਸੰਸਾਰ ਦੀਆਂ ਗੱਲਾਂ, ਗੁਰਮੁਖ ਦੀ ਰਸਨਾ ਤੋਂ ਹਰ ਗੱਲ ਵਿੱਚ ਨਿਕਲਦਾ ਸਤਨਾਮ ਸ੍ਰੀ ਵਾਹਿਗੁਰੂ। ਉਹ ਗੁਰੂ ਦੀ ਮੱਤ ਲੈ ਕੇ ਕਹਿੰਦਾ ਸਭ ਕੁਝ ਗੁਰੂ ਨੇ ਕੀਤਾ। ਭਾਈ ਰੱਬ ਦੇ ਹੱਥ ਹੈ, ਗੁਰੂ ਦੇ ਹੱਥ ਹੈ, ਉਹਨੂੰ ਵਾਰ ਵਾਰ ਗੁਰੂ ਯਾਦ ਆਉਂਦਾ। ਇਸ ਤਰ੍ਹਾਂ ਸੁਹਾਸ ਪਾਤਸ਼ਾਹ ਨੇ ਬਾਣੀ ਅੰਦਰ ਇੱਕ ਸ਼ਬਦ ਕਿਹਾ ਹੈ, ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਾਈ ਸਵਾਸ ਤਾਂ ਹਾਥੀ ਵੀ ਲੈਂਦਾ, ਉਹਦਾ ਸਵਾਸ ਤਾਂ ਦੂਜੇ ਨਾਲੋਂ ਬਹੁਤ ਭਾਰਾ ਸਾਹ ਹੈ। ਹਾਥੀ ਜਦੋਂ ਸਾਹ ਭਰਦਾ ਕਿੱਡਾ ਵੱਡਾ ਉਹਦਾ ਸਰੀਰ ਭਾਰਾ ਹੈ, ਬਲਸ਼ਾਲੀ ਹੈ, ਕਿੰਨੀ ਉਹ ਹਵਾ ਅੰਦਰ ਪੇਟ ਵਿੱਚ ਭਰ ਕੇ ਫਿਰ ਸਾਹ ਲੈਂਦਾ। ਤਾਂ ਕਹਿੰਦੇ ਉਹਦਾ ਸਵਾਸ ਤਾਂ ਸਾਰਿਆਂ ਨਾਲੋਂ ਬਹੁਤ ਵੱਡਾ ਸਵਾਸ ਹੈ, ਉਹ ਤਾਂ ਸਾਹ ਬਹੁਤ ਭਾਰਾ ਸਾਹ ਲੈਂਦਾ। ਕਦੇ ਧਰਤੀ ਤੇ ਪਿਆ ਹਾਥੀ ਜਦੋਂ ਸਾਹ ਲੈਂਦਾ ਉਹ ਮੂੰਹ ਦੇ ਰਾਹੀਂ ਸੁੰਡ ਰਾਹੀਂ ਜਦੋਂ ਮੂੰਹ ਰਾਹੀਂ ਹਵਾ ਬਾਹਰ ਕੱਢਦਾ ਤਾਂ ਕਿੰਨੀ ਧੂੜ ਉਡਾ ਦਿੰਦਾ, ਉਹਦਾ ਸਵਾਸ ਇੰਨਾ ਵੱਡਾ। ਆਪਾਂ ਫੂਕ ਮਾਰੀਏ ਮੂੰਹ ਨਾਲ ਤਾਂ ਤੁਸੀਂ ਮਿੱਟੀ ਨਹੀਂ ਉਡਾ ਸਕਦੇ, ਸਾਡੀ ਫੂਕ ਨਾਲ ਬਹੁਤੀ ਮਿੱਟੀ ਨਹੀਂ ਉੱਡਦੀ ਜਦੋਂ ਤੁਸੀਂ ਸਾਹ ਲੈਂਦੇ ਹੋ, ਕੋਈ ਮਿੱਟੀ ਥੋੜੀ ਉੱਡਦੀ ਸਾਹ ਲੈਣ ਨਾਲ। ਪਰ ਹਾਥੀ ਦਾ ਸਾਹ ਉਹ ਇੰਨਾ ਲੰਬਾ ਸਾਹ ਹੈ, ਉਹ ਜਦੋਂ ਪੇਟ ਵਿੱਚ ਹਵਾ ਭਰ ਕੇ ਸਵਾਸ ਲੈਂਦਾ ਤਾਂ ਪਾਤਸ਼ਾਹ ਕਹਿੰਦੇ ਭਾਈ ਉਹ ਤਾਂ ਖੇ ਉਡਾ ਦਿੰਦਾ, ਮਿੱਟੀ ਉਡਾ ਦਿੰਦਾ। ਬੰਦੇ ਦੇ ਮੁਕਾਬਲੇ ਹਾਥੀ ਦਾ ਖਾਣਾ ਉਹ 100 ਮਣ ਘਿਓ ਸ਼ੱਕਰ ਗੁੜ ਅਨਾਜ ਖਾ ਜਾਂਦਾ। ਤਾਂ ਪਾਤਸ਼ਾਹ ਬਚਨ ਕਹਿੰਦੇ 100 ਮਣ ਹਸਤੀ ਘਿਓ ਗੁੜ ਖਾਵੇ, ਕਹਿੰਦੇ ਉਹਨੂੰ 100 ਮਣ ਘਿਓ ਗੁੜ ਪਾ ਦਿਓ ਹਸਤੀ, ਕਹਿੰਦੇ ਹਾਥੀ ਨੂੰ, ਤਾਂ ਕਹਿੰਦੇ ਇੰਨਾ ਅਨਾਜ ਖਾ ਜਾਂਦਾ। ਪਰ ਉਹ ਫਿਰ ਕਰਦਾ ਕੀ, ਡੱਕੇ ਫੁੱਕੇ ਖੇ ਉਡਾਵੇ ਸਾਹ ਗਿਆ ਪਛਤਾਵੇ, ਕਹਿੰਦੇ ਇੰਨਾ ਅਨਾਜ ਖਾ ਕੇ ਫਿਰ ਸਵਾਸ ਕਿੰਨੇ ਭਾਰੇ ਸਵਾਸ ਲੈਂਦਾ ਪਰ ਉਹ ਖੇ ਉਡਾਉਂਦਾ ਸਾਹ ਲੈ ਕੇ, ਸਫਲ ਨਹੀਂ ਹੈ ਉਹਦੇ ਉਹਦੇ ਸਵਾਸ ਵਿੱਚ ਹਵਾ ਵਿੱਚ ਖੇ ਮਿੱਟੀ ਉੱਡਦੀ। ਦੂਜੇ ਪਾਸੇ ਫਿਰ ਪਾਤਸ਼ਾਹ ਨੇ ਇੱਕ ਉਦਾਹਰਨ ਦਿੱਤੀ, ਕਹਿੰਦੇ ਚਿੜੀ ਦਾ ਸਾਸ ਉਹ ਤਾਂ ਬਹੁਤ ਛੋਟਾ ਜਿਹਾ ਸਾਹ ਹੈ, ਔਰ ਹਾਥੀ ਦੇ ਮੁਕਾਬਲੇ ਚਿੜੀ ਤਾਂ ਵਿਚਾਰੀ ਅੱਧੇ ਦਾਣੇ ਨਾਲ ਰੱਜ ਜਾਂਦੀ ਹੈ। ਹਾਥੀ ਨੂੰ ਤਾਂ ਮਣਾ ਮੂਹੀ ਅਨਾਜ ਪਾਓ ਫਿਰ ਮਸੀ ਰੱਜਦੇ, ਚਿੜੀ ਨੂੰ ਤਾਂ ਦਾਣੇ ਪਾ ਦਿਓ ਤਾਂ ਅੱਧਾ ਕੁ ਦਾਣਾ ਵਿਚਾਰੀ ਚੁੰਝਾ ਮਾਰ ਕੇ ਖਾ ਲਿਆ ਉਹਦੇ ਨਾਲ ਹੀ ਰੱਜ ਜਾਂਦੀ। ਤਾਂ ਫਿਰ ਪਾਤਸ਼ਾਹ ਕਹਿੰਦੇ ਜੇ ਉਹ ਚਿੜੀ ਜਦੋਂ ਬੋਲਦੀ ਹੈ ਉਹ ਐਂ ਲੱਗਦਾ ਜਿਵੇਂ ਰੱਬ ਦਾ ਨਾਮ ਜਪ ਰਹੀ, ਅੱਧਾ ਦਾਣਾ ਖਾ ਕੇ ਵੀ ਉਹ ਚਿੜੀ ਦਾ ਮੁਕਾਬਲਾ ਹਾਥੀ ਨਹੀਂ ਕਦੇ ਕਰ ਸਕਦਾ। ਕਿਉਂ? ਕਹਿੰਦੇ ਅੱਧਾ ਦਾਣਾ ਅਨਾਜ ਖਾ ਕੇ ਵੀ ਚਿੜੀ ਆਕਾਸ਼ ਵਿੱਚ ਕਿੰਨਾ ਉੱਚਾ ਉੱਡਦੀ ਹੈ ਤੇ ਰੱਬ ਦੇ ਗੀਤ ਗਾਉਂਦੀ, ਕੁਦਰਤ ਤੋਂ ਬਲਿਹਾਰ ਜਾਂਦੀ ਹੈ, ਚਿੜੀਆਂ ਦੀ ਚੀਂ ਚੀਂ ਸਭ ਨੂੰ ਸੋਹਣੀ ਲੱਗਦੀ ਹੈ। ਹਾਥੀ ਦਿਨ ਦਿਹਾੜੇ ਦੁਪਹਿਰ ਤੱਕ ਸੁੱਤਾ ਰਹਿੰਦਾ,
ਔਰ ਚਿੜੀਆਂ ਜਿਹੜੀਆਂ ਸੂਰਜ ਉਦੇ ਹੋਣ ਤੋਂ ਪਹਿਲੇ ਬੋਲ ਪੈਂਦੀਆਂ ਨੇ। ਇਸ ਲਈ ਚਿੜੀਆਂ ਦਾ ਬੋਲਣਾ ਧਰਮ ਗਿਣਿਆ ਗਿਆ। ਤਾਂ ਹੀ ਮਹਾਰਾਜ ਨੇ ਬਾਣੀ ਅੰਦਰ ਕਿਹਾ, ਚਿੜੀ ਚੌਂਕੀ ਪੌ ਫੁੱਟੀ, ਪੌ ਫਟਾਲਾ ਹੁੰਦਾ, ਸੂਰਜ ਦੀ ਲੋ ਅਜੇ ਸ਼ੁਰੂ ਹੁੰਦੀ ਹੈ, ਸੂਰਜ ਨਿਕਲਦਾ ਨਹੀਂ ਹੈ, ਅਜੇ ਰਵਾਲਾ ਹੁੰਦਾ, ਸੂਰਜ ਦੀ ਲੋ ਲੱਗਦੀ ਹੈ, ਚਿੜੀਆਂ ਬੋਲਣ ਲੱਗ ਪੈਂਦੀਆਂ। ਸਭ ਤੋਂ ਪਹਿਲਾਂ ਪੰਛੀ ਬੋਲਦੇ, ਚਿੜੀਆਂ ਬੋਲਣੀਆਂ ਸ਼ੁਰੂ ਕਰਦੀ। ਤਾਂ ਪਾਤਸ਼ਾਹ ਨੇ ਕਿਹਾ, ਭਾਈ ਕੁਦਰਤ ਤੋਂ ਕੁਝ ਸਿੱਖ, ਸੂਰਜ ਚੜ੍ਹਨ ਤੋਂ ਪਹਿਲਾਂ ਚਿੜੀਆਂ ਬੋਲ ਰਹੀਆਂ ਨੇ, ਤੈਨੂੰ ਕੁਦਰਤ ਸਿਖਾ ਰਹੀ ਹੈ, ਤੂੰ ਇਸ ਕਰਤੇ ਪੁਰਖ ਦੀ ਸਾਜੀ, ਕੁਦਰਤ ਦੇ ਸਭ ਤੋਂ ਅਨਮੋਲ ਹੀਰਾ ਰੱਬ ਨੇ ਜੇ ਪੈਦਾ ਕੀਤਾ, ਉਹ ਮਾਨਸ ਦੇਹ ਦਾ ਬੰਦਾ ਪੈਦਾ ਕੀਤਾ, ਇਹ 84 ਲੱਖ ਜੂਨਾਂ ਤੋਂ ਸ੍ਰੇਸ਼ਟ ਦੇਹੀ ਲੈਣ ਵਾਲਿਆ।

ਫਿਰ ਇਹ ਜੁਨਾ ਵਿੱਚ ਪਟ ਪੈਂਦਾ। ਇਸ ਲਈ ਪਾਤਸ਼ਾਹ ਨੇ ਬਚਨ ਕਹੇ, ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਪਛਤਾਏ ਨਾ। ਮਹਾਰਾਜ ਫਿਰ ਕੀ ਕਰੀਏ, ਕਹਿੰਦੇ ਭਾਈ ਚਿੜੀਆਂ ਤੋਂ ਸਿੱਖ ਲਾ, ਉਹ ਸੂਰਜ ਚੜ੍ਹਨ ਤੱਕ ਕਾਲਣਿਆਂ ਵਿੱਚ ਸੁੱਤੀਆਂ ਨਹੀਂ ਰਹਿੰਦੀਆਂ, ਸੂਰਜ ਉਦੇ ਹੋਣ ਦੀ ਦੇਰ ਹੈ। ਚਿੜੀਆਂ ਆਲਣਿਆਂ ਤੋਂ ਪੰਛੀ ਬਾਹਰ ਆ ਜਾਂਦੇ ਨੇ, ਉਹ ਮਿੱਠੀ ਆਵਾਜ਼ ਨਾਲ ਕਰਤੇ ਪੁਰਖ ਦੀ ਕੁਦਰਤ ਨੂੰ ਗਾਉਂਦੇ ਨੇ, ਏਦਾਂ ਤੂੰ ਕੁਦਰਤ ਵਿੱਚ ਰਹਿਣ ਵਾਲਿਆ, ਤੈਨੂੰ ਰੱਬ ਸੁੱਤਿਆਂ ਵੀ ਆਕਸੀਜਨ ਦਿੰਦਾ, ਜਦੋਂ ਸਵੇਰੇ ਤੇਰੀ ਜਹਾਗ ਖੁੱਲੇ ਤਾਂ ਤੇਰਾ ਫਸਟ ਵਰਕ ਐਵਰੀ ਡੇ ਇਹ ਹੋਣਾ ਚਾਹੀਦਾ, ਉੱਠਦਿਆਂ ਸਾਰ ਜਪੇ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸੂਰਜ ਚੜ੍ਹਨ ਤੋਂ ਪਹਿਲਾਂ ਜਪ ਸਤਨਾਮ ਸ੍ਰੀ ਵਾਹਿਗੁਰੂ। ਪਾਤਸ਼ਾਹ ਨੇ ਪਹਿਲਾਂ ਹਾਥੀ ਦੀ ਉਦਾਹਰਨ ਦਿੱਤੀ, ਕਹਿੰਦੇ ਸੌ ਮਣ ਹਸਤੀ ਘਿਓ ਗੁੜ ਖਾਵੇ, ਇੰਨਾ ਕੁਝ ਅਨਾਜ ਖਾ ਕੇ ਉਹ ਫਿਰ ਕੀ ਕਰਦਾ, ਡੱਕੇ ਫੂਕੇ ਖੇ ਉਡਾਵੇ, ਲੰਬੇ ਲੰਬੇ ਸਾਹ ਲੈਂਦਾ, ਮਿੱਟੀ ਉਡਾ ਦਿੰਦਾ ਜਿੱਥੇ ਪਿਆ ਹੋਵੇ। ਸਾਹ ਗਏ ਪਛਤਾਵੇ, ਵਿਅਰਥ ਗਏ ਉਹਦੇ ਸਵਾਸ। ਤੇ ਦੂਜੇ ਪਾਸੇ ਅੱਧ ਗੁੱਲਾ ਚੱਕ ਚਿੜੀ ਕਾ ਚੁਗਣ, ਅੱਧ ਗੁੱਲਾ ਕਹਿੰਦੇ ਅੱਧਾ ਕਦਾਣਾ, ਕਹਿੰਦੇ ਅੱਧਾ ਕਦਾਣਾ ਖਾਂਦੀ ਹੈ ਚਿੜੀ। ਅੱਧ ਗੁਲਹਾ ਚਿੜੀ ਕਾ ਚੁਗਣ, ਗੈਣ ਚੜੀ ਬਿਲ ਲਾਏ, ਆਕਾਸ਼ ਵਿੱਚ ਉੱਡਦੀ ਅੱਧਾ ਦਾਣਾ ਖਾ ਕੇ, ਕਿੰਨਾ ਮਿੱਠਾ ਬੋਲਦੀ ਹੈ। ਸੂਰਜ ਚੜ੍ਹਨ ਤੋਂ ਪਹਿਲਾਂ ਚਿੜੀਆਂ ਪੰਛੀ ਬੋਲਣ ਲੱਗ ਪੈਂਦੇ ਨੇ, ਅੱਧਾ ਅੱਧਾ ਦਾਣਾ ਖਾ ਕੇ ਰੱਜ ਜਾਂਦੇ ਨੇ ਭਾਈ ਉਹਨਾਂ ਦੇ ਬੋਲਣ ਕਰਕੇ। ਫਿਰ ਮਹਾਰਾਜ ਨੇ ਕਿਹਾ, ਖਸਮੈ ਭਾਵੈ ਊਹਾਂ ਚੰਗੀ, ਉਹ ਚਿੜੀ ਹਾਥੀ ਨਾਲੋਂ ਚੰਗੀ ਹੈ। ਖਸਮੈ ਭਾਵੈ ਊਹਾਂ ਚੰਗੀ, ਜੇ ਕਰੇ ਖੁਦਾਏ ਖੁਦਾਏ, ਉਹਦੀ ਚੀਂ ਚੀਂ ਐਂ ਲੱਗਦੀ ਹੈ ਜਿਵੇਂ ਖੁਦਾ ਨੂੰ ਜਪ ਰਹੀ ਹੋਵੇ, ਹਾਥੀ ਨਾਲੋਂ ਤਾਂ ਕਿਤੇ ਚੰਗੀ ਉਹ ਚਿੜੀ ਹੈ ਜਿਹਨੂੰ ਨਾਮ ਚੇਤੇ ਆ ਰਿਹਾ, ਸਤਨਾਮ ਸ੍ਰੀ ਵਾਹਿਗੁਰੂ। ਤੂੰ ਭਾਈ 84 ਲੱਖ ਜੂਨਾਂ ਦਾ ਸ੍ਰੇਸ਼ਟ ਮਾਨਸ ਦੇਹੀ ਹੈ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ, ਫਿਰ ਇਸ ਕੁਦਰਤ ਦੇ ਅੰਦਰ ਇਹ ਤੇਰੇ ਦਿੱਤੇ ਹੋਏ ਸਵਾਸ ਰੱਬ ਦੇ ਸਫਲ ਹੋ ਜਾਣ, ਫਿਰ ਤੂੰ ਮਨਮੁੱਖ ਨਹੀਂ ਰਹੇਗਾ, ਫਿਰ ਤੇਰੇ ਵਾਸਤੇ ਇਹ ਜੀਵਨ ਹਰ ਰੋਜ਼ ਨਵੀਨ, ਨਵਾਂ ਜੀਵਨ, ਸਭ ਕੁਝ ਨਵਾਂ, ਸਭ ਕੁਝ ਨਵਾਂ। ਸਤ ਸੰਗਤ, ਪੁਰਾਣੀ ਚੀਜ਼ ਮਨੁੱਖ ਨੂੰ ਸਕੂਨ ਨਹੀਂ ਦਿੰਦੀ, ਸੁੱਖ ਨਹੀਂ ਦਿੰਦੀ। ਇਸੇ ਲਈ ਲੋਕਾਂ ਦੀਆਂ ਕਈ ਵਾਰ ਆਪਣੇ ਘਰ ਦੇ ਰੰਗ ਰੋਗਨ ਤੋਂ ਨਜ਼ਰਾਂ ਅੱਕ ਜਾਂਦੀਆਂ ਨੇ, ਉਹ ਕਹਿੰਦੇ ਨੇ ਆਹ ਚੀਜ਼ ਬਦਲੋ, ਹੋਣਾ ਕੁਝ ਬਦਲੋ, ਘਰ ਦੇ ਪੜਦੇ ਕਰਟਨ ਬਦਲ ਦਿਓ। ਉਹ ਸੁਖੀ ਹੋਣਾ ਚਾਹੁੰਦਾ, ਜਦੋਂ ਕੋਈ ਨਵੀਂ ਚੀਜ਼ ਉਹਦੇ ਕੋਲ ਆਉਂਦੀ ਹੈ, ਕੱਪੜੇ ਨਵੇਂ ਪਹਿਨਦਾ, ਉਦੋਂ ਤੁਹਾਨੂੰ ਸਕੂਨ ਜਿਹਾ ਮਹਿਸੂਸ ਹੁੰਦਾ। ਕੁਝ ਪਲਾਂ ਵਾਸਤੇ ਕੋਈ ਚੀਜ਼ ਨਵੀਂ ਖਰੀਦੋ, ਤੁਹਾਨੂੰ ਸੁੱਖ ਮਹਿਸੂਸ ਹੁੰਦਾ। ਘਰ ਨਵਾਂ ਖਰੀਦਿਆ ਹੋਵੇ, ਮਨ ਨੂੰ ਸਕੂਨ ਆਉਂਦਾ, ਗੱਡੀ ਨਵੀਂ ਖਰੀਦੀ ਹੋਵੇ ਸਕੂਨ ਆਉਂਦਾ, ਸੂਟ ਨਵਾਂ ਸਵਾਇਆ ਹੋਵੇ ਥੋੜੀ ਦੇਰ ਸਕੂਨ ਰਹਿੰਦਾ ਮਨ ਦੇ ਅੰਦਰ, ਜਦੋਂ ਤੱਕ ਦੂਜੇ 10-20 ਜਣੇ ਵੇਖ ਨਾ ਲੈਣ। ਪਰ ਇਹ ਸੱਚਾਈ ਹੈ, ਉਹ ਪਦਾਰਥਾਂ ਵਿੱਚੋਂ ਜਿਹੜਾ ਸਕੂਨ ਹੈ ਸਾਧ ਸੰਗਤ, ਥੋੜੇ ਸਮੇਂ ਬਾਅਦ ਅਲੋਪ ਹੋ ਜਾਂਦਾ। ਤੁਹਾਡਾ ਤਜਰਬਾ ਰਹਿਣਾ। ਮੈਂ ਇਹ ਕਈ ਵਾਰ ਕਥਾ ਦਰਬਾਰ ਸਾਹਿਬ ਤੋਂ ਵੀ ਰੱਖੀ, ਛਕਣ ਵਾਸਤੇ ਭੋਜਨ ਪ੍ਰਸ਼ਾਦਾ ਥਾਲ ਵਿੱਚ ਪਰੋਸ ਲਓ, ਜਦੋਂ ਤੁਸੀਂ ਖਾਂਦੇ ਹੋ, ਇੱਕ ਬੁਰਕੀ ਗ੍ਰਹਿ ਤੋੜ ਕੇ ਖਾਧੀ, ਬੰਦਾ ਕਹਿੰਦਾ ਵੀ ਦਾਲ ਬਹੁਤ ਸਵਾਦ ਹੈ, ਇੱਕ ਚਮਚਾ ਖੀਰ ਦਾ ਪਹਿਲਾਂ ਖਾਧਾ ਵੀ ਖੀਰ ਬਹੁਤ ਸਵਾਦ ਬਣੀ ਹੈ, ਸਬਜ਼ੀ ਬਹੁਤ ਟੇਸਟੀ ਹੈ। ਪਰ ਇਹ ਸਿਰਫ 1-2 ਬੁਰਕੀਆਂ ਗ੍ਰਹਿਆਂ ਨਾਲ ਤੁਹਾਨੂੰ ਸਵਾਦ ਲੱਗਦਾ ਰਸਨਾ ਦਾ, ਉਹ ਤੋਂ ਬਾਅਦ ਬਾਕੀ ਪ੍ਰਸ਼ਾਦੇ ਜਿਹੜੇ 2-4 ਛੱਕੇ ਉਹਦਾ ਪੇਟ ਭਰਨ ਲਈ ਖਾਧੇ, ਫਿਰ ਨਹੀਂ ਉਹ 'ਚ ਸਵਾਦ ਸੀ। ਪਹਿਲੀਆਂ 2 ਗ੍ਰਹਿਆਂ 2-4 ਚਮਚਿਆਂ ਵਿੱਚ ਰਸਨਾ ਜ਼ੁਬਾਨ ਕਹਿੰਦੀ ਹੈ ਸਵਾਦ ਹੈ, ਫਿਰ ਤਾਂ ਪੇਟ ਭਰਨ ਤੱਕ ਖਾਂਦੇ ਹੋ, ਬਸ ਉਹ ਸਵਾਦ ਅਲੋਪ ਹੋ ਜਾਂਦਾ। ਜਦੋਂ ਘਰ ਨਵਾਂ ਖਰੀਦਿਆ ਮਨ ਨੂੰ ਸਕੂਨ ਮਿਲਦਾ, ਫਿਰ ਉਸ ਤਰ੍ਹਾਂ ਦੇ ਹੋ ਜਾਂਦੇ ਹੋ ਜਿਵੇਂ ਪੁਰਾਣੇ ਘਰ ਵਿੱਚ ਸੀ। ਜਿੱਦਣ ਸੂਟ ਨਵਾਂ ਸਵਾਇਆ ਉਹ 19 ਦੇਰ ਮਨ ਨੂੰ ਸਕੂਨ ਹੈ, ਜਦੋਂ 1 ਵਿਆਹ ਉਹਦੇ ਨਾਲ ਖਾ ਲਿਆ, 10-20 ਨੇ ਵੇਖ ਲਿਆ, ਫਿਰ ਉਦਾਂ ਦਾ ਹੋ ਗਿਆ ਜਿਹੜੇ ਬਾਕੀ ਕਵੜ ਵਿੱਚ ਟੰਗੇ ਹੋਏ ਨੇ। ਔਰ ਕਈ ਵਾਰ ਤਾਂ ਇਸ ਗੱਲੋਂ ਲੋਕਾਂ ਨੂੰ ਇਤਰਾਜ਼ ਰਹਿੰਦਾ, ਉਹ ਕਿਸੇ ਵਿਆਹ ਸ਼ਾਦੀ ਤੇ ਜਾਣਾ ਹੋਵੇ ਪਹਿਲਾਂ ਕਲੇਸ਼ ਹੁੰਦਾ, ਮੇਰੇ ਕੋਲ ਤਾਂ ਸੂਟ ਹੀ ਨਹੀਂ ਕੋਈ ਪਾਉਣ ਨੂੰ, ਹੁਣ 20 ਟੰਗੇ ਹੁੰਦੇ ਨੇ, ਪੁੱਛੋ ਭਾਈ ਆ ਜਿਹੜੇ ਪਹਿਲਾਂ ਟੰਗੇ ਹੋਏ ਅਲਮਾਰੀ ਵਿੱਚ, ਕਹਿੰਦੇ ਇਹ ਤਾਂ ਮੈਂ ਉਦੋਂ ਪਾਇਆ ਸੀ ਵਿਆਹ ਤੇ, ਇਹ ਤਾਂ ਉਦੋਂ ਉਹਨਾਂ ਵੇਖ ਲਿਆ। ਇਹਦਾ ਮਤਲਬ ਜਦੋਂ ਉਹ 2-4 ਵਾਰ ਪਹਿਨ ਲਿਆ, ਕਿਸੇ ਨੇ ਵੇਖ ਲਿਆ, ਉਹਦੇ ਵਿੱਚੋਂ ਸਕੂਨ ਮੁੱਕ ਗਿਆ। ਪਾਤਸ਼ਾਹ ਨੇ ਕਿਹਾ, ਜੇ ਤੂੰ ਚਾਹੁੰਦੇ ਤੇਰੇ ਜੀਵਨ ਵਿੱਚ ਸਕੂਨ ਆਨੰਦ ਸੁੱਖ ਸਦਾ ਨਵਾਂ ਰਵੇ, ਇੱਕੋ ਹੀ ਚੀਜ਼ ਸਦਾ ਨਵੀਨ ਹੈ, ਉਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ, ਤੂੰ ਰੋਜ਼

ਸਦਾ ਦਾਤਾਂ ਦੇਣ ਵਾਲਾ ਹੈ, ਸਦਾ ਨਵਾਂ ਹੈ, ਤੈਨੂੰ ਵੀ ਨਵੀਨ ਰੱਖੇਗਾ, ਸੁਖੀ ਰੱਖੇਗਾ। ਇਸ ਲਈ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ, ਸਤਨਾਮ ਸ੍ਰੀ ਵਾਹਿਗੁਰੂ, ਤੇਰਾ ਮਨ ਸੁਖੀ। ਇੱਕ ਆਪਣੀ ਸੁਰਤ ਟਕਾ ਕੇ ਇੱਕ ਵਾਰ ਸਤਿਗੁਰ ਜੀ ਦੇ ਨਾਮ ਵਿੱਚ ਸੁਰਤ ਜੋੜੋ, ਮੰਗ ਕਰੋ ਗੁਰੂ ਦੇ ਕੋਲੋਂ, ਕਿਉਂਕਿ ਸਾਧ ਸੰਗਤ ਨਾਮ ਮੰਗਣਾ ਪੈਂਦਾ, ਆਪਣੇ ਆਪ ਨਹੀਂ ਤੁਸੀਂ ਜਪ ਸਕਦੇ। ਇਹ ਤੁਹਾਡੀ ਜ਼ਿੰਦਗੀ ਦਾ ਤਜਰਬਾ ਰਹਿਣਾ, ਸਾਰੇ ਦਿਨ ਦਾ ਸਵੇਰ ਤੋਂ ਹੁਣ ਤੱਕ ਕੇ ਵਿਚਾਰ ਕਰਕੇ ਵੇਖ ਲਿਓ ਕਿੰਨੀਆਂ ਗੱਲਾਂ ਕੀਤੀਆਂ ਤੁਸੀਂ ਘਰ ਵਿੱਚ, ਘਰ ਦੀਆਂ, ਬਾਹਰ ਦੀਆਂ, ਬੱਚਿਆਂ ਨੂੰ ਆਵਾਜ਼ਾਂ ਮਾਰੀਆਂ, ਕੰਮ ਕਰ ਲਓ, ਉਹ ਕੰਮ ਕਰ ਲਓ, ਸਵੇਰ ਤੋਂ ਲੈ ਕੇ ਬੋਲੀ ਗਏ। ਹੁਣ ਯਾਦ ਕਰੋ 10 ਘੰਟਿਆਂ ਵਿੱਚ, 12 ਘੰਟਿਆਂ ਚ ਕਿੰਨੀ ਵਾਰ ਤੁਸੀਂ ਵਾਹਿਗੁਰੂ ਕਿਹਾ। ਕੋਈ ਭਾਗਾਂ ਵਾਲਾ ਹੋਣਾ ਜਿਹਨੇ 5-10 ਵਾਰ, 20 ਵਾਰ ਕਿਹਾ, ਨਹੀਂ ਤਾਂ ਸਾਰਾ ਦਿਨ ਵਾਹਿਗੁਰੂ ਕਹੇ ਨਹੀਂ ਹੋਇਆ, ਹੋਰੇ ਗੱਲਾਂ ਸੰਸਾਰ ਦੀਆਂ ਮੁੱਕੀਆਂ। ਨਹੀਂ, ਵਾਹਿਗੁਰੂ ਉਹੀ ਉਹ ਰਸਨਾ ਜਪਦੀ ਹੈ ਜੇ ਅਕਾਲ ਪੁਰਖ ਵਾਹਿਗੁਰੂ ਦੀ ਨਜ਼ਰ ਹੋ ਜਾਏ। ਇਸ ਲਈ ਨਾਮ ਮੰਗਣਾ ਪੈਂਦਾ, ਬਾਕੀ ਗੱਲਾਂ ਮੰਗਣ ਦੀ ਲੋੜ ਨਹੀਂ ਹੈ, ਉਹ ਤਾਂ ਉਹੀ ਚੱਲੀ ਜਾਂਦੀਆਂ ਸੰਸਾਰ ਵਿੱਚ। ਪਾਤਸ਼ਾਹ ਨੇ ਕਿਹਾ ਨਾਮ ਗੁਰੂ ਕੋਲੋਂ ਮੰਗ, ਹੱਥ ਜੋੜ ਕੇ ਰੋਜ਼ ਕਿਹਾ ਕਰ ਗੁਰੂ ਨੂੰ, ਫਿਰਤ ਫਿਰਤ ਪ੍ਰਭ ਆਇਆ, ਪੜੋ ਫਿਰਤ।

ਹੁਣ ਤੂੰ ਕਰਮ ਕਰੀ ਚੱਲ ਮਿਲੇਗਾ ਨਹੀਂ। ਮਹਾਰਾਜ ਕਿਉਂ? ਕਹਿਣ ਲੱਗੇ ਮਿਲਾਪ ਤਾਂ ਕਿਰਪਾ ਨਾਲ ਹੈ। ਉਹਦੇ ਅੱਗੇ ਅਰਦਾਸ ਕਰ, ਤੇਰਾ ਮਨ ਗੁਰੂ ਦੇ ਸ਼ਬਦ ਨਾਲ ਜੁੜ ਜਾਏ, ਤੈਨੂੰ ਮਤ ਗੁਰੂ ਦੀ ਮਿਲ ਜਾਏ। ਅਰਦਾਸ ਕਰਕੇ ਕਹਿ ਪਾਤਸ਼ਾਹ ਕਿਰਪਾ ਕਰਕੇ ਮੇਲ ਲਓ, ਕਿਉਂਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਇਸ ਲਈ ਅਰਦਾਸ ਕਰ, ਇੱਕ ਵਾਰ ਚਿੱਤ ਜੋੜ ਕੇ ਕਹੋ

0: ਭਾਈ ਬਾਣੀ ਸੁਣਨ ਨਾਲ ਤਾਂ ਸੰਤਾਪ ਦੂਰ ਹੁੰਦੇ, ਬਾਣੀ ਸੁਣਨ ਨਾਲ ਤਾਂ ਕੱਲ ਕਲੇਸ਼ ਮਿਟਦੇ ਨੇ, ਬਾਣੀ ਸੁਣਨ ਦੇ ਨਾਲ ਤਾਂ ਮਨ ਦੇ ਵਿਕਾਰ ਰੁਕਦੇ ਨੇ। ਜੇ ਆਪਾਂ ਕਹੀਏ ਸਾਡੇ ਘਰ ਆਵਾਜ਼ ਜ਼ਿਆਦਾ ਸੁਣਦੀ ਹੈ, ਸਪੀਕਰ ਉੱਧਰ ਘੁਮਾ ਲਓ, ਫਿਰ ਤਾਂ ਭਾਗ ਹੀ ਮਾੜੇ ਨੇ। ਤਾਂਹੀਓ ਪਾਤਸ਼ਾਹ ਨੇ ਕਿਹਾ ਭਾਈ ਜਿਨ੍ਹਾਂ ਦੇ ਭਾਗ ਲੜੀ ਕਮਜ਼ੋਰ, ਜਿਨ੍ਹਾਂ ਦੇ ਭਾਗ ਮਾੜੇ, ਉਹ ਗੁਰੂ ਕੋਲ ਬਹਿ ਨਹੀਂ ਸਕਦੇ। ਜਿਨ ਕੇ ਚਿੱਤ ਕਠੋਰ ਹੈ ਸੇ ਬਹਿਨ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੁੜਿਆਰਾ ਚਿੱਤ ਉਦਾਸ। ਓਏ ਬਲਸ਼ਲ ਕਰ ਝੱਤ ਕੱਢ ਦੇ, ਫਿਰ ਜਾਏ ਬਹਿ ਕੁੜਿਆਰਾ ਪਾਸ, ਕੁੜਿਆਰ ਕੁੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਜਿਨ੍ਹਾਂ ਦੇ ਭਾਗ ਚੰਗੇ ਗੁਰਸਿੱਖਾਂ ਦੇ, ਉਹੀ ਗੁਰੂ ਵੱਲ ਆਉਂਦੇ। ਪਾਤਸ਼ਾਹ ਨੇ ਕਿਹਾ ਹਰ ਬੰਦਾ ਚਾਹੁੰਦਾ ਹੈ ਮੈਨੂੰ ਸੁੱਖ ਮਿਲੇ। ਭਾਈ ਤੇਰੇ ਜੀਵਨ ਦੇ ਅੰਦਰ ਸੁੱਖ ਆਨੰਦ ਬਣ ਸਕਦਾ, ਤੂੰ ਉਹਦੇ ਵਾਸਤੇ ਕੀ ਕਰ? ਪਹਿਲਾਂ ਤਾਂ ਉਦਾਹਰਨ ਦਿੱਤੀ, ਜੇ ਤੂੰ ਨਾਮ ਨਾ ਜਪਿਆ ਫਿਰ ਤੇਰੀ ਹਾਲਤ ਐ ਹੋ ਸਕਦੀ ਹੈ ਜਿਵੇਂ ਦੁੱਧ ਤੋਂ ਬਗੈਰ ਗਾਂ ਹੈ, ਉਹਨੂੰ ਲੋਕ ਛੱਡ ਦਿੰਦੇ ਨੇ ਵਾਰਾ, ਕੌਣ ਉਹਨੂੰ ਪਾਣੀ ਪੱਠੇ ਪਾਉਂਦਾ? ਜਿਵੇਂ ਪਾਣੀ ਤੋਂ ਬਗੈਰ ਫਸਲ ਸੁੱਕ ਜਾਂਦੀ ਹੈ, ਬੀਜ ਜਿੰਨਾ ਮਰਜ਼ੀ ਤੁਸੀਂ ਮਹਿੰਗਾ ਲਿਆ ਕੇ ਯੂਨੀਵਰਸਿਟੀ ਤੋਂ ਬੀਜ ਦਿਓ, ਜ਼ਮੀਨ ਜਿੰਨੀ ਮਰਜ਼ੀ ਉਪਜਾਊ ਹੋਵੇ, ਪਾਣੀ ਤੋਂ ਬਗੈਰ ਫਸਲ ਮਰ ਜਾਂਦੀ ਹੈ। ਏਦਾਂ ਯਾਦ ਰੱਖਿਓ, ਬਾਣੀ ਤੋਂ ਬਗੈਰ ਸਿੱਖੋ ਘਰਾਂ ਵਿੱਚੋਂ ਸਿੱਖੀ ਸੁੱਕ ਜਾਂਦੀ ਹੈ। ਜੇ ਚਾਹੁੰਦੇ ਹੋ ਘਰ ਵਿੱਚ ਸਿੱਖੀ ਰਵੇ, ਫਿਰ ਤੁਹਾਨੂੰ ਬਾਣੀ ਪੜ੍ਹਨੀ ਪਏਗੀ। ਬਾਣੀ ਤੋਂ ਬਗੈਰ ਸਿੱਖੀ ਦੀ ਫਸਲ ਨਹੀਂ ਘਰ ਵਿੱਚ ਹੋਣ ਵਾਲੀ, ਇਹ ਸਿੱਖੀ ਸੁੱਕ ਜਾਏਗੀ। ਇਸ ਲਈ ਪਾਤਸ਼ਾਹ ਨੇ ਬਚਨ ਕਹੇ, ਸਭ ਤੋਂ ਪਹਿਲਾਂ ਅਰਦਾਸ ਕਰ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਨ ਤੇਰਾ ਮਨ ਸ਼ਬਦ ਨਾਲ ਮਿਲੇ। ਅਰਦਾਸ ਕਰ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦੇ ਦਿਸ ਭਰਮੇ ਥਕਾਏ ਪ੍ਰਭ ਕੀ ਸ਼ਾਮ। ਧੇਨ ਦੁਧੈ ਤੇ ਬਾਹਰੀ, ਧੇਨ ਕਹਿੰਦੇ ਗਾਂ ਨੂੰ, ਧੇਨ ਦੁਧੈ ਤੇ ਬਾਹਰੀ ਕਿਤੇ ਨਾ ਆਵੇ ਕਾਮ, ਜਲ ਬਿਨ ਸਾਹ ਕੁਮਲਾਵਤੀ ਉਪਜੈ ਨਾਹੀ ਧਾਮ। ਮਹਾਰਾਜ ਫਿਰ ਅਸੀਂ ਸੁਖੀ ਹੋਣਾ ਚਾਹੁੰਦੇ, ਹਰ ਬੰਦਾ ਚਾਹੁੰਦਾ ਮੇਰੇ ਜੀਵਨ ਵਿੱਚ ਆਨੰਦ ਆਵੇ। ਫਿਰ ਪਾਤਸ਼ਾਹ ਨੇ ਬਚਨ ਕਹੇ ਭਾਈ ਆਨੰਦ ਵਾਸਤੇ ਤਾਂ ਤੈਨੂੰ ਰੱਬ ਨੂੰ ਚੇਤੇ ਕਰਨਾ, ਉਸ ਪਰਮਾਤਮਾ ਨੂੰ ਜਿਹਨੇ ਤੈਨੂੰ ਮਾਤਾ ਦੇ ਗਰਭ ਦੇ ਅੰਦਰ ਵੀ ਸਲਾਮਤ ਰੱਖਿਆ, ਉਹਨੂੰ ਚੇਤੇ ਕਰ। ਲੋਕ ਮਨ ਦਾ ਇੰਜੋਏ ਕਰਨ ਵਾਸਤੇ ਨਾ ਵੀ ਜੀਵਨ ਵਿੱਚ ਆਨੰਦ ਹੋਵੇ, ਹਿਲ ਸਟੇਸ਼ਨਾਂ ਤੇ ਜਾਂਦੇ ਨੇ, ਹਰਿਆਵਲ ਵਾਲੀ ਜਗ੍ਹਾ ਤੇ ਜਾਣਗੇ, ਹਜ਼ਾਰਾਂ ਰੁਪਈਆ ਖਰਚਣਗੇ। ਨਵਾਂ ਵਿਆਹਿਆ ਜੋੜਾ ਉਹ ਸਾਧ ਸੰਗਤ ਘੁੰਮਣ ਫਿਰਨ ਵਾਸਤੇ ਮਨਾਲੀ ਉੱਪਰ ਕੁਫਰੀ ਚਲੇ ਗਏ, ਜਿੱਥੇ ਕਿਤੇ ਸਨੋਅ ਪੈਂਦੀ ਹੈ ਉਹ ਜਗ੍ਹਾ ਤੇ ਚਲੇ ਗਏ। ਹਜ਼ਾਰਾਂ ਰੁਪਈਆ ਮਹਿੰਗਾ ਉੱਥੇ ਕਿਰਾਏ ਤੇ ਰੂਮ ਮਿਲਦਾ, ਹੋਟਲ ਮਿਲਦਾ। ਤੋਂ ਘਰ ਵਾਲੇ ਬੜੇ ਅਮੀਰ ਸੀ, ਉਹਨਾਂ ਕਿਹਾ ਵੀ ਘੁੰਮ ਫਿਰ ਕੇ ਆਓ, ਇੰਜੋਏ ਕਰੋ। ਉਹ ਘੁੰਮਣ ਫਿਰਨ ਚਲੇ ਗਏ, ਕਾਹਦੇ ਵਾਸਤੇ ਜੀ? ਮਨ ਆਨੰਦਿਤ ਰਵੇ, ਮਨ ਕਿਸੇ ਤਰ੍ਹਾਂ ਪ੍ਰਸੰਨ ਰਵੇ, ਮਨ ਦੇ ਅੰਦਰ ਆਨੰਦ ਖੁਸ਼ੀ ਖੇੜਾ ਰਵੇ, ਮਨ ਖੜਾਓ ਵਿੱਚ ਚਲਾ ਜਾਏ। ਪਰ ਤੁਸੀਂ ਹੈਰਾਨ ਹੋਵੋਗੇ ਉਹ ਜਗ੍ਹਾ ਤੇ ਉੱਥੇ ਜਾ ਕੇ ਵੀ ਨਾ, ਜਿੱਥੇ ਕੁਫਰੀ ਸਨੋਹ ਪੈਂਦੀ ਹੈ, ਹਜ਼ਾਰਾਂ ਰੁਪਈਆ ਖਰਚ ਕੇ ਉੱਥੇ ਪਹੁੰਚ ਗਏ, ਉੱਥੇ ਜਾ ਕੇ ਵੀ ਕੱਲ ਕਲੇਸ਼ ਨੇ ਖਹਿੜਾ ਛੱਡਿਆ ਨਹੀਂ, ਉੱਥੇ ਜਾ ਕੇ ਉਹ ਲੜਕੇ ਨੇ ਸੁਸਾਈਡ ਕਰ ਲਈ, ਆਤਮ ਹੱਤਿਆ ਕਰ ਲਈ। ਉਹਨਾਂ ਨੇ ਬਾਅਦ ਵਿੱਚ ਉਹ ਲੜਕੀ ਵਾਲੇ ਫਸਾਏ। ਕਹਿਣ ਤੋਂ ਭਾਵ ਇਹ ਹੈ, ਮਨ ਦੇ ਆਨੰਦ ਦਾ ਸੰਬੰਧ ਬਾਹਰਲੇ ਪਦਾਰਥਾਂ ਨਾਲ ਨਹੀਂ। ਜਿਹਨੂੰ ਅਕਾਲ ਪੁਰਖ ਨੇ ਨਜ਼ਰ ਕੀਤੀ, ਤੁਹਾਨੂੰ ਘਰ ਦੇ ਕੱਚੇ ਕੋਠਿਆਂ ਵਿੱਚ ਵੀ ਆਨੰਦ ਹੈ, ਇਸ ਘਰ ਵਿੱਚ ਵੀ ਆਨੰਦ ਹੈ, ਜੇ ਚੇਤੇ ਆਉਂਦਾ ਸਤਨਾਮ ਸ੍ਰੀ ਵਾਹਿਗੁਰੂ। ਜਿਸ ਘਰ ਵਿੱਚ ਸਤ ਸੰਤੋਖ ਨਾਮ ਬਾਣੀ ਦਾ ਅਭਿਆਸ ਹੈ, ਉੱਥੇ ਸਦਾ ਹੀ ਆਨੰਦ ਹੈ, ਕਿਉਂਕਿ ਆਨੰਦ ਦਾ ਰਾਹ ਗੁਰੂ ਕੋਲੋਂ ਪੁੱਛੋ ਨਾ ਕੀ ਹੈ। ਪਾਤਸ਼ਾਹ ਨੇ ਕਿਹਾ ਭਾਈ ਆਨੰਦ ਹੈ ਚੇਤ ਗੋਬਿੰਦ ਰਾਧੀ ਹੈ, ਪੜੋ ਹੋਵੇ ਆਨੰਦ ਘਣਾ। ਤੈਨੂੰ ਘਣਾ ਆਨੰਦ ਆ ਸਕਦਾ, ਪਰ ਸਤਿਗੁਰੂ ਤੋਂ ਬਗੈਰ ਨਹੀਂ, ਕਿਉਂਕਿ ਆਨੰਦ ਭਇਆ ਮੇਰੀ ਮਾਏ, ਪੜੋ ਸਤਿਗੁਰੂ ਮੈਂ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਉਂਝ ਵਾਰੀ ਤੌਰ ਤੇ ਤਾਂ ਹਰ ਬੰਦਾ ਜਿਹਨੂੰ ਪੁੱਛ ਲਓ ਕਹਿੰਦਾ ਚੜ੍ਹਦੀ ਕਲਾ, ਉਹ ਤਾਂ ਘਰ ਜਾ ਕੇ ਵੇਖੋ ਨਾ ਕੀ ਹੈ। ਬਾਹਰੀ ਤੌਰ ਤੇ ਹਰ ਬੰਦਾ ਕਹਿੰਦਾ ਨਹੀਂ ਜੀ ਆਨੰਦ ਆਨੰਦ ਹੈ, ਪਰ ਪਾਤਸ਼ਾਹ ਨੇ ਕਿਹਾ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਾਹਦੇ ਨਾਲ ਕਿਰਪਾ ਕਰੇ ਪਿਆਰਿਆ। ਹੁਣ ਕਿਰਪਾ ਦੀ ਡੈਫੀਨੇਸ਼ਨ ਲੋਕਾਂ ਨੇ ਗਲਤ ਸਮਝ ਲਈ, ਕਿਰਪਾ ਦੀ ਪਰਿਭਾਸ਼ਾ ਇਹ ਸਮਝ ਲਈ ਵੀ ਜੇ ਕਾਰੋਬਾਰ ਬਹੁਤ ਚੱਲ ਪਿਆ ਬੜੀ ਕਿਰਪਾ, ਜੇ ਇਹਦਾ ਮੁੰਡਾ ਬਾਹਰ ਚਲ ਗਿਆ ਜੀ, ਕੈਨੇਡਾ ਦਾ ਬਣ ਗਿਆ, ਬਹੁਤ ਕਿਰਪਾ ਜੀ। ਉਹ ਤਾਂ 5-10 ਸਾਲਾਂ ਬਾਅਦ ਵੇਖਿਓ ਨਾ ਕੀ ਹੋਣਾ, ਉਹ ਤਾਂ ਬਾਅਦ ਵਿੱਚ ਕਹਾਣੀ ਸਮਝ ਆਉਣੀ ਹੈ, ਇਹਨੂੰ ਕਿਰਪਾ ਨਾ ਸਮਝੋ ਤੁਸੀਂ। ਪਾਤਸ਼ਾਹ ਨੇ ਕਿਹਾ ਭੁਲੇਖਾ ਹੈ, ਕਿਸੇ ਦੇ ਬੱਚੇ ਬਾਹਰ ਚਲੇ ਗਏ ਬੜੀ ਕਿਰਪਾ ਜੀ, ਜ਼ਮੀਨ ਹੋਰ ਖਰੀਦ ਲਈ ਹੈ, ਕਿਰਪਾ ਬਹੁਤ ਹੈ। ਨਹੀਂ, ਇਹ ਕਿਰਪਾ ਦੀ ਪਰਿਭਾਸ਼ਾ ਨਹੀਂ ਹੈ, ਇਹ ਕਿਰਪਾ ਦੀ ਪਰਿਭਾਸ਼ਾ ਨਹੀਂ। ਪਾਤਸ਼ਾਹ ਫਿਰ ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਹੁਣ ਕਿਰਪਾ ਦੀ ਪਰਿਭਾਸ਼ਾ ਕੀ ਹੈ? ਕਰ ਕਿਰਪਾ ਕਿਲ ਵਿਖ ਕੱਟੇ, ਜੇ ਸਾਡੇ ਪਾਪ ਕੱਟੇ ਜਾਣ, ਜੇ ਸਾਡੇ ਕੀਤੇ ਹੋਏ ਕਰਮ ਕੱਟੇ ਜਾਣ, ਜੇ ਭਿਆਨਕ ਕਿਲ ਵਿਖ ਪਾਪ ਕੱਟੇ ਜਾਣ, ਫਿਰ ਤਾਂ ਹੈ ਕਿਰਪਾ। ਕਰ ਕਿਰਪਾ ਕਿਲ ਵਿਖ ਕੱਟੇ, ਕਾਹਦੇ ਨਾਲ? ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੇ ਸਾਰਿਆ। ਕਹੇ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਭਾਈ ਤੇਰਾ ਅੰਦਰੋਂ ਮੋਹ ਮੁੜ ਗਿਆ ਸੰਸਾਰ ਦੇ ਪਦਾਰਥਾਂ ਵੱਲੋਂ, ਵਿਕਾਰਾਂ ਵੱਲੋਂ, ਤੇਰੇ ਕਿਲ ਵਿੱਚ ਕੱਟੇ ਜਾ ਰਹੇ ਨੇ। ਤੂੰ ਫਿਰ ਜਪ ਸਤਨਾਮ ਸ੍ਰੀ ਵਾਹਿਗੁਰੂ, ਹਰ ਹਾਲਤ ਵਿੱਚ ਤੈਨੂੰ ਵਾਹਿਗੁਰੂ ਯਾਦ ਆਵੇ, ਫਿਰ ਆਨੰਦ ਹੈ। ਤੇ ਜੇ ਕੰਮ ਨਾ ਬਣੇ ਫਿਰ ਉਰਝਾ ਜਾਏ, ਮੁਰਝਾ ਜਾਏ, ਦੁਖੀ ਹੋ ਜਾਏ, ਘਰ ਵਿੱਚ ਕੱਲ ਕਲੇਸ਼ ਹੋਰ ਵਧੇ, ਫਿਰ ਕਾਹਦਾ ਆਨੰਦ ਹੈ? ਆਨੰਦ ਜਾਇਦਾਦ ਵਿੱਚ ਨਹੀਂ ਹੈ। ਇੱਕ ਦਿਨ ਮੈਂ ਕਥਾ ਸੁਣਾਈ, ਦੋ ਭਰਾਵਾਂ ਵਿੱਚ ਝਗੜਾ ਰਿਹਾ ਥੋੜੀ ਜਿਹੀ ਜ਼ਮੀਨ ਦਾ। ਜ਼ਮੀਨ ਉਹਨਾਂ ਦੇ ਕੋਲ ਸਾਧ ਸੰਗਤ ਕੋਈ 9-10 ਕਿੱਲੇ 9 ਕਿੱਲੇ ਜ਼ਮੀਨ ਹੋਣੀ ਹੈ। ਤਾਂ ਉਹ ਪਿਓ ਨੇ ਕੀ ਕੀਤਾ, ਵੀ ਦੋਵਾਂ ਭਰਾਵਾਂ ਨੂੰ 4-4 ਵੰਡ ਦਿੱਤੇ, 1 ਕਿੱਲਾ ਉੱਪਰਲਾ ਰੱਖ ਲਿਆ। ਭਾਈ ਜਿਹੜਾ ਸਾਡੀ ਸੇਵਾ ਕਰੂ, ਉਨੀ ਦੇਰ ਉਹ ਇਸ ਕਿੱਲੇ ਦਾ ਮਾਲਕ ਹੈ, ਇਹਦੀ ਵਟਾਈ ਕਮਾਈ ਉਹ ਖਾਏਗਾ। ਤੋ ਪਿਓ ਗੁਜ਼ਰ ਗਿਆ, ਬਾਅਦ ਵਿੱਚ ਮਾਈ ਰਹੀ, ਉਨੀ ਦੇਰ ਉਹ ਜਿਹੜਾ ਛੋਟਾ ਲੜਕਾ ਉਹ ਖਾਈ ਗਿਆ, ਉਹਨੂੰ ਵਾਹੀ ਗਿਆ। ਮਾਤਾ ਦੇ ਗੁਜਰਨ ਤੋਂ ਬਾਅਦ ਹੁਣ ਉਹ ਰੌਲਾ ਪੈ ਗਿਆ ਉਸ 1 ਕਿੱਲੇ ਦਾ। ਬੜਾ ਕਹਿੰਦੇ ਵੀ ਹੁਣ ਮਾਤਾ ਗੁਜ਼ਰ ਗਈ ਹੈ, ਅੱਧੋ ਅੱਧੀ ਕਰ ਭਾਈ, 4 ਕਨਾਲਾਂ ਦੇ ਹੁਣ। ਤੇ ਉਹ ਕਹਿੰਦਾ ਮੈਂ ਮਾਤਾ ਦੀ ਸੇਵਾ ਕੀਤੀ ਹੈ, ਮੈਂ ਕਿਵੇਂ ਦਵਾਂ ਤੈਨੂੰ? ਜਦੋਂ ਕਿਸੇ ਨੂੰ ਪੁੱਛ ਪਛਾ ਵੀ ਹੋਇਆ, ਉਹਨੇ ਕਿਹਾ ਜੀ ਮਾਤਾ ਤਾਂ ਮੇਰੇ ਨਾਮ ਕਰ ਗਈ ਹੈ, ਮੈਂ ਸੇਵਾ ਕੀਤੀ ਹੈ। ਸਭ ਪਿੰਡ ਨੂੰ ਪਤਾ ਸੀ ਵੀ ਮਾਈ ਦੀ ਸੇਵਾ ਉਹਨੇ ਕੀਤੀ ਹੈ, ਪਰ ਇਸ ਗੱਲ ਦਾ ਨਹੀਂ ਸੀ ਪਤਾ ਵੀ ਮਾਤਾ ਦੇ ਗੁਜਰਨ ਤੋਂ ਬਾਅਦ ਉਹ 1 ਕਿੱਲੇ ਦੀ 4-4 ਕਨਾਲਾਂ ਦੁੱਧ ਦੀ ਮਾਲਕ ਨੇ। ਜਿੰਨੀ ਦੇਰ ਮਾਤਾ ਪਿਤਾ ਬੈਠੇ ਨੇ, ਮਾਤਾ ਦੀ ਸੇਵਾ ਕਰਕੇ ਉਹਦੀ ਬਿਠਾਈ ਕਮਾਈ ਉਹ ਖਾਏਗਾ। ਹੁਣ ਰੌਲਾ ਸਿਰਫ 4 ਕਨਾਲਾਂ ਜਗ੍ਹਾ ਦਾ ਹੈ। ਦੋਵਾਂ ਭਰਾਵਾਂ ਦਾ ਝਗੜਾ ਵਧਿਆ, ਬੋਲ ਬਰਾਲਾ ਵਧਿਆ, ਪੰਚਾਇਤਾਂ ਹੋਈਆਂ, ਥਾਣੇ ਤੱਕ ਗੱਲ ਗਈ, ਅਖੀਰ ਅਦਾਲਤ ਵਿੱਚ ਕੇਸ ਪਾ ਦਿੱਤੇ। ਇਹ ਕੇਸ ਸਾਧ ਸੰਗਤ 2-2.5 ਸਾਲ ਚੱਲਦਾ ਰਿਹਾ। ਜਿਵੇਂ ਜਿਵੇਂ ਕਲੇਸ਼ ਚੱਲਿਆ, ਜਿਵੇਂ ਜਿਵੇਂ ਕੇਸ ਚੱਲਿਆ, ਤਿਵੇਂ ਤਿਵੇਂ ਕਲੇਸ਼ ਵਧਿਆ। ਕਿਉਂਕਿ ਜਦੋਂ ਬੰਦਾ ਥੱਕ ਹਾਰ ਕੇ ਅਦਾਲਤ ਚੋਂ ਤਰੀਕ ਤੋਂ ਆਉਂਦਾ ਨਾ, ਇੱਕ ਤੇ ਉੱਥੇ ਬਣਦਾ ਕੁਝ ਨਹੀਂ, ਬਹਿ ਕੇ ਸ਼ਾਮਾਂ ਤੱਕ ਉਹ ਤਰੀਕ ਭੁਗਤ ਕੇ ਆਉਂਦਾ, ਵਕੀਲ ਤਰੀਕ ਲੈ ਦਿੰਦਾ, ਔਰ ਆਉਣ ਲੱਗੇ ਨੂੰ ਕਹਿੰਦਾ ਸਰਦਾਰ ਜੀ ਕਾਗਜ਼ ਕਢਾਇਆ ਅੰਦਰੋਂ, 1200 ਰੁਪਈਆ ਦੇ ਦਿਓ। 200-300 ਕਿਰਾਇਆ ਵੀ ਲਾਇਆ, 1200-1400 ਲੈ ਵੀ ਲਿਆ, 1500 ਖਰਚ ਕੇ ਖਾਲੀ ਘਰ ਨੂੰ ਆਉਂਦਾ, ਤੇ ਫਿਰ ਘਰ ਵਿੱਚ ਕੱਲ ਕਲੇਸ਼ ਵੱਧਦਾ। ਹਰੇਕ ਤਰੀਕੇ 1000-2000 ਉਹਨਾਂ ਲੈਣਾ ਹੀ ਹੁੰਦਾ, ਕਲੇਸ਼ ਵੱਧਦਾ ਗਿਆ। ਉਹ ਸੱਜਣ ਮੈਨੂੰ ਕਹਿੰਦਾ ਭਾਈ ਸਾਹਿਬ ਜੀ ਬਹੁਤ ਦੁਖੀ ਸੀ। ਮੈਂ ਉਹਨੂੰ ਕਿਹਾ ਵੀ ਦੁਖੀ ਕਿਸ ਗੱਲੋਂ? ਰੱਬ ਨੇ ਤਾਂ ਕਿਸੇ ਨੂੰ ਦੁਖੀ ਕੀਤਾ ਹੀ ਨਹੀਂ, ਕਿਉਂਕਿ ਰੱਬ ਦਾ ਨਾਮ ਤਾਂ ਸੁਖਦਾਤਾ ਹੈ, ਦੁਖਦਾਤਾ ਤਾਂ ਹੈ ਹੀ ਨਹੀਂ। ਉਹ ਤਾਂ ਸਭ ਨੂੰ ਸੁੱਖ ਦਿੰਦਾ ਹੈ, ਦੁੱਖ ਤਾਂ ਬੰਦੇ ਨੇ ਖੁਦ ਕ੍ਰੀਏਟ ਕੀਤੇ ਨੇ। ਮੈਂ ਉਹਨੂੰ ਕਿਹਾ ਵੀ ਦੁੱਖ ਕਿਸ ਗੱਲ ਦਾ? ਉਹ ਕਹਿੰਦਾ ਜੀ ਦੁਖੀ ਬਹੁਤ ਹੈ, ਘਰ ਚ ਕੱਲ ਕਲੇਸ਼ ਬਹੁਤ ਹੈ, ਹੁਣ ਮੁੰਡਾ ਵੀ ਕਹਿਣਾ ਨੀ ਮੰਨਦਾ ਜੀ, ਇਹ ਹੋਣ ਲੱਗ ਪਿਆ, ਇੱਕ ਮੇਰੇ ਭਰਾ ਨਾਲ ਕੇਸ ਚੱਲਦਾ। ਜਦੋਂ ਉਹਨੇ ਕੇਸ ਦੀ ਡਿਟੇਲ ਦੱਸੀ, ਮੈਂ ਉਹਨੂੰ ਕਿਹਾ ਵੀ ਸੁਖੀ ਹੋ ਸਕਦਾ ਅੱਜ ਹੀ ਹੋ ਸਕਦਾ, ਤੇਰੇ ਦੁੱਖਾਂ ਦੇ ਕਾਰਨ ਮੁੱਕ ਸਕਦੇ ਨੇ ਭਾਈ, ਤੂੰ ਸੁਖੀ ਹੋ ਸਕਦਾ, ਤੇਰੇ ਹੱਥ ਵੱਸ ਹੈ, ਕਿਸੇ ਹੋਰ ਦੇ ਨਹੀਂ, ਅੱਜ ਹੀ ਹੋ ਸਕਦਾ। ਉਹ ਕਹਿੰਦਾ ਭਾਈ ਸਾਹਿਬ ਰਾਹ ਦੱਸੋ, ਕੋਈ ਪਾਠ ਦੱਸੋ, ਮਾਫ਼ ਕਰਿਓ, ਬਾਣੀ ਸਦਾ ਹੀ ਸੁਖਦਾਈ ਹੈ, ਪਰ ਤੁਸੀਂ ਕੱਲ ਕਲੇਸ਼ ਵੀ ਰੱਖੋ ਤੇ ਕਹੋ ਜੀ ਕੋਈ ਪਾਠ ਦੱਸ ਦਿਓ, ਇਸ ਤਰ੍ਹਾਂ ਥੋੜੀ ਹੋ ਸਕਦਾ। ਗੁਰੂ ਦਾ ਉਪਦੇਸ਼ ਧਾਰਨ ਕਰਨਾ ਪਏਗਾ, ਗੁਰੂ ਦੀ ਬਾਣੀ ਕੱਲਾ ਮੰਤਰ ਨਹੀਂ ਹੈ ਵੀ ਘਰ ਵਿੱਚ ਮੰਤਰ ਪੜੋ ਜੀ, ਆਹ ਸ਼ਬਦ ਕਰੋ ਤਾਂ ਆਹ ਸਿੱਧੀ ਹੋ ਜਾਂਦੀ ਹੈ। ਕਈਆਂ ਨੇ ਵੀ ਰੌਲਾ ਪਾਇਆ ਹੋਇਆ, ਪੰਥ ਵਿੱਚ ਏਦਾਂ ਦੇ ਵੀ ਗੁੱਟ ਕੇ ਕਈਆਂ ਨੇ ਛਾਪ ਦਿੱਤੇ ਜਿੱਥੇ ਸ਼ਬਦਾਂ ਦਾ ਲਿਖਿਆ ਹੋਇਆ ਵੀ ਜੇ ਤੁਸੀਂ ਕੇਸ ਜਿੱਤਣਾ ਹੈ ਤਾਂ ਸ਼ਬਦ ਦਾ ਜਾਪ ਕਰੋ, ਜੇ ਵਿਦੇਸ਼ ਦਾ ਕੰਮ ਨਹੀਂ ਬਣਦਾ ਆਹ ਸ਼ਬਦ ਦਾ ਜਾਪ ਕਰੋ, ਇਹ ਤਾਂ ਦੂਜਿਆਂ ਵਾਲਾ ਕੰਮ ਹੋ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਇਸ ਤਰ੍ਹਾਂ ਦਾ ਕੋਈ ਮੰਤਰ ਨਹੀਂ। ਹਾਂ ਇੱਕ ਜ਼ਰੂਰ ਕਿਹਾ, ਆਪਣੇ ਘਰ ਵਿੱਚ ਨਾਮ ਜਪਣਾ ਸ਼ੁਰੂ ਕਰ, ਨਾਮ ਸਾਰੇ ਸੁੱਖ ਦਿੰਦਾ, ਸੁੱਖ ਨਾਹੀਂ ਬਹੁਤੇ ਧਨ ਖੱਟੇ, ਸੁੱਖ ਨਾਹੀਂ ਪੇਖੇ ਨਿਰਤ ਨਟੇ, ਸੁੱਖ ਨਾਹੀਂ ਬਹੁ ਦੇਸ਼ ਕਮਾਏ, ਸਰਬ ਸੁੱਖਾਂ ਸਾਰੇ ਸੁੱਖ ਕਾਹਦੇ ਵਿੱਚ, ਹਰ ਹਰ ਗੁਣ ਗਾਏ, ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ, ਕੱਲ ਕਲੇਸ਼ ਮਿਟਣਗੇ ਸਾਰੇ ਸੁੱਖ ਮਿਲਣਗੇ। ਉਹ ਚੇਚੇ ਤੌਰ ਤੇ ਨੀ ਕੋਈ ਸ਼ਬਦ ਵੀ ਕੇਸ ਜਿੱਤਣ ਲਈ ਆਹ ਸ਼ਬਦ ਹੈ, ਇਹਦਾ ਮਤਲਬ ਬਾਣੀ ਤਾਂ ਸਭ ਦਾ ਭਲਾ ਕਰਦੀ ਹੈ, ਫਿਰ ਜਿਹੜਾ ਹਾਰੇਗਾ ਕੇਸ ਉਹਦਾ ਤਾਂ ਨੁਕਸਾਨ ਹੋ ਗਿਆ। ਜਦੋਂ ਉਹ ਸੱਜਣ ਮੈਨੂੰ ਕਹਿੰਦਾ ਜੀ ਕੋਈ ਪਾਠ ਦੱਸੋ, ਮੈਂ ਉਹਨੂੰ ਕਿਹਾ ਵੀ ਪਾਠ ਕੋਈ ਨੀ ਹੈ, ਬਾਣੀ ਘਰ ਵਿੱਚ ਪੜੋ, ਮਿਸ਼ਰੀ ਸਾਰੇ ਪਾਸਿਆਂ ਤੋਂ ਮਿੱਠੀ ਹੈ। ਕੋਈ ਬੰਦਾ ਕਹਿੰਦਾ ਵੀ ਮਿਸ਼ਰੀ ਕਿੱਧਰਲੇ ਪਾਸਿਓ ਖਾਵਾਂ ਮਿੱਠੀ ਕਿੱਧਰੋਂ ਹੋਏਗੀ, ਮਿਸ਼ਰੀ ਚਾਰੇ ਖੁੰਜਿਆਂ ਤੋਂ ਮਿਠਾਸ ਹੈ। ਏਦਾਂ ਬਾਣੀ ਹਰ ਪੱਖ ਤੋਂ ਸੁਖਦਾਈ ਹੈ, ਪਰ ਸੱਜਣੋ ਸੁੱਖ ਲੈਣਾ ਫਿਰ ਕੁਝ ਤਿਆਗਣਾ ਪੈਂਦਾ, ਕੁਝ ਛੱਡਣਾ ਪੈਂਦਾ। ਜੇ ਤੁਸੀਂ ਚਾਹੁੰਦੇ ਹੋ ਕੁਝ ਪ੍ਰਾਪਤ ਕਰਨਾ, ਪਹਿਲਾਂ ਕੋਲੋਂ ਕੁਝ ਛੱਡੋ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 4612, 6th ਸਟਰੀਟ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ, ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵਨਿਊ, ਸਾਊਥ ਵੈਸਟ, ਕੈਲਗਰੀ।
0: ਮਿਸ਼ਰੀ ਚਾਰੇ ਖੁੰਜਿਆਂ ਤੋਂ ਮਿਠਾਸ ਹੈ, ਏਦਾਂ ਬਾਣੀ ਹਰ ਪੱਖ ਤੋਂ ਸੁਖਦਾਈ ਹੈ, ਪਰ ਸੱਜਣੋ ਸੁੱਖ ਲੈਣਾ ਫਿਰ ਕੁਝ ਤਿਆਗਣਾ ਪੈਂਦਾ, ਕੁਝ ਛੱਡਣਾ ਪੈਂਦਾ। ਜੇ ਤੁਸੀਂ ਚਾਹੁੰਦੇ ਹੋ ਕੁਝ ਪ੍ਰਾਪਤ ਕਰਨਾ, ਪਹਿਲਾਂ ਕੋਲੋਂ ਕੁਝ ਛੱਡੋ। ਮੈਂ ਉਹਨੂੰ ਉਦਾਹਰਨ ਦਿੱਤੀ ਵੀ ਆਪਾਂ ਜ਼ਮੀਨ ਦਾ ਕੰਮ ਕਰਦੇ ਹਾਂ, ਜਿਹੜਾ ਤੂੰ ਕੁਇੰਟਲਾਂ ਵਿੱਚ ਹੁਣ ਕਣਕ ਕੱਢਣੀ ਹੈ, ਟਰਾਲੀਆਂ ਭਰ ਕੇ ਖੇਤਾਂ ਵਿੱਚੋਂ ਆਪਾਂ ਕਣਕ ਕੱਢਣੀ ਹੈ, ਹਰ ਸਾਲ ਕਣਕ ਝੋਨਾ ਟਰਾਲੀਆਂ ਭਰ ਕੇ ਖੇਤਾਂ ਚੋਂ ਕੱਢੀ ਦੀਆਂ, ਪਹਿਲਾਂ 10 ਕਿਲੋਆਂ ਵਿੱਚ ਬੀਜਿਆ ਸੀ ਤਾਂ ਕੁਇੰਟਲਾਂ ਵਿੱਚ ਤੁਸੀਂ ਪ੍ਰਾਪਤ ਕਰ ਰਹੇ ਹੋ, ਪਹਿਲਾਂ ਕੋਲੋਂ ਕਿਲੋਆਂ ਵਿੱਚ ਬੀਜ ਛੱਡਣਾ ਪੈਂਦਾ, ਫਲੀ ਭੂਤ ਹੋ ਜਾਏ ਤਾਂ ਕੁਇੰਟਲਾਂ ਚ ਫਿਰ ਆਉਂਦਾ ਟਰਾਲੀਆਂ ਭਰ ਕੇ। ਕਹਿੰਦਾ ਜੀ ਇਹ ਤੇ ਗੱਲ ਸਹੀ ਹੈ। ਮੈਂ ਉਹਨੂੰ ਕਿਹਾ ਚਾਰ ਕਨਾਲਾਂ ਜ਼ਮੀਨ ਦਾ ਕੇਸ ਚੱਲਦਾ ਛੱਡ ਦੇ। ਕਹਿੰਦਾ ਜੀ ਪੈਸਾ ਵੀ ਬਹੁਤ ਲੱਗ ਗਿਆ ਕਿਵੇਂ ਛੱਡ ਦਈਏ। ਮੈਂ ਉਹਨੂੰ ਕਿਹਾ ਹੋਰ ਨਹੀਂ ਲੱਗੇਗਾ, ਛੱਡ ਦੇ। ਜੇ ਤੂੰ ਸੁਖੀ ਹੋਣਾ ਤੈਨੂੰ ਮੈਂ ਕਹਿੰਦਾ ਅੱਜ ਹੀ ਸੁਖੀ ਹੋ ਸਕਦਾ, ਕੇਸ ਵਾਪਸ ਲੈ ਲਾ। ਤੇਰੀ ਮਾਤਾ ਦੀ ਉਹਨੇ ਸੇਵਾ ਕੀਤੀ ਹੈ, ਰਹਿਣ ਦੇ ਚਾਰ ਕਨਾਲਾਂ ਉਹਦੇ ਕੋਲ, ਕੇਸ ਵਾਪਸ ਲੈ ਲਾ। ਇਹ ਨਾ ਕਹਿ ਮੈਂ ਜ਼ਮੀਨ ਲੈਣੀ ਹੈ, ਮਨ ਚ ਇੰਨਾ ਸੋਚ। ਤੇਰੇ ਬਾਪ ਦੀ ਜਾਇਦਾਦ 8 ਕਿੱਲੇ ਸੀ, 4-4 ਆ ਗਏ, 9ਵਾਂ ਕਿੱਲਾ ਭੁੱਲ ਹੀ ਜਾਵੇ ਜ਼ਮੀਨ ਸੀ। ਗੱਲ ਤਾਂ ਮਨ ਚੋਂ ਭੁਲਾਉਣ ਦੀ ਹੈ ਨਾ। ਪਿੰਡ ਵਿੱਚ ਜਿਨ੍ਹਾਂ ਕੋਲ ਜ਼ਮੀਨ ਨਹੀਂ ਉਹ ਬੰਦੇ ਰੋਟੀ ਨਹੀਂ ਖਾਂਦੇ, ਜਿਨ੍ਹਾਂ ਬੰਦਿਆਂ ਕੋਲ ਜ਼ਮੀਨ ਥੋੜੀ ਹੈ ਉਹ ਬੰਦੇ ਕਿਤੇ ਭੁੱਖੇ ਮਰਦੇ ਨੇ, ਉਹ ਵੀ ਸੁਖੀ ਨੇ। ਮਨ ਨੂੰ ਸਮਝਾਉਣ ਦੀ ਗੱਲ ਹੈ, ਮਨ ਦਾ ਕੀ ਸਮਝਾਉਣਾ ਹੈ? ਬੋਲਿਆ ਇੱਧਰੋਂ ਪੱਟਣਾ ਤੇ ਇੱਧਰ ਲਾਉਣਾ, ਇਹ ਤੇ ਮਨ ਦੀ ਹਾਲਤ ਹੈ, ਇਹਨੂੰ ਸਮਝਾਓ ਹੈ ਹੀ ਨਹੀਂ ਸੀ ਮੇਰਾ। ਉਹ ਗੁਰੂ ਦੀ ਕਿਰਪਾ ਹੋਈ, ਗੱਲਾਂ ਨਾਲ ਉਹਦਾ ਮਨ ਟਿਕ ਗਿਆ। ਉਹਨੇ ਕਿਹਾ ਭਾਈ ਸਾਹਿਬ ਏਦਾਂ ਹੀ ਸਹੀ। ਫਿਰ ਅਗਲੀ ਸਵੇਰ ਜਾ ਕੇ ਉਹਨੇ ਕਚਹਿਰੀ ਵਿੱਚ ਵਕੀਲ ਨੂੰ ਕਿਹਾ ਜੀ ਮੇਰੇ ਤੋਂ ਸਾਈਨ ਕਰਾਓ, ਕੇਸ ਵਾਪਸ ਲੈਣਾ, ਮੈਂ ਕੇਸ ਨਹੀਂ ਲੜਨਾ। ਜ਼ਮੀਨ ਛੱਡੀ ਉਹਨੇ ਆਪਣੇ ਭਰਾ ਨੂੰ, ਚਾਰ ਕਨਾਲਾਂ ਛੱਡ ਦਿੱਤੀ। ਉਹ ਤਾਂ ਉਹਦੇ ਭਰਾ ਨੂੰ 1 ਮਹੀਨੇ ਬਾਅਦ ਅਗਲੀ ਤਰੀਕ ਤੇ ਪਤਾ ਲੱਗਾ ਵੀ ਵੱਡਾ ਭਰਾ ਤਾਂ ਕੇਸ ਵਾਪਸ ਲੈ ਗਿਆ। ਉਹ ਦੂਜੇ ਵਕੀਲ ਨੇ ਕਿਹਾ ਵੀ ਤੈਨੂੰ ਵਧਾਈ, ਉਹਨੇ ਕੇਸ ਵਾਪਸ ਲੈ ਲਿਆ, ਜ਼ਮੀਨ ਤੇਰੀ ਹੋ ਗਈ। ਉਹ ਬੜਾ ਖੁਸ਼ ਹੋਇਆ। ਸਾਧ ਸੰਗਤ 2-4 ਮਹੀਨੇ 6 ਮਹੀਨੇ ਲੰਘੇ, ਤੁਸੀਂ ਹੈਰਾਨ ਹੋਵੋਗੇ, ਕੋਲੋਂ ਕੁਝ ਛੱਡ ਕੇ ਵੇਖੋ ਰੱਬ ਚੌਗਣਾ ਦਿੰਦਾ, ਤੁਹਾਨੂੰ ਘਾਟਾ ਨਹੀਂ ਪੈਣਦਾ, ਉਹ ਘਾਟਾ ਕਦੇ ਪੈਣ ਹੀ ਨਹੀਂ ਦਿੰਦਾ, ਉਹ ਤਾਂ ਹਮੇਸ਼ਾ ਹੀ ਵਧਾਉਂਦਾ। ਪਰ ਸ਼ਰਤ ਇੱਕ ਹੈ, ਪਹਿਲਾਂ ਕੋਲੋਂ ਕੁਝ ਛੱਡ, ਉਹ ਚੌਗਣਾ ਕਰ ਸਕਦਾ, 10 ਗੁਣਾ ਵਧਾ ਸਕਦਾ। 2-4-6 ਮਹੀਨੇ ਲੰਘੇ, ਪਾਤਸ਼ਾਹ ਦੀ ਨਜ਼ਰ ਹੋਈ, ਜਿਹੜਾ ਲੜਕਾ ਉਹਦਾ ਘਰ ਚ ਕੱਲ ਕਲੇਸ ਕਰਦਾ ਸੀ ਨਾ, ਕਦੇ ਰੁੱਸ ਕੇ ਚਲਾ ਗਿਆ, ਕਦੇ ਮੋਟਰਸਾਈਕਲ ਚੁੱਕ ਕੇ ਚਲਾ ਗਿਆ, ਕਦੇ ਘਰ ਵਿੱਚ ਕੱਲ ਕਲੇਸ, ਉਸੇ ਲੜਕੇ ਨੂੰ ਗੁਰੂ ਦੀ ਨਜ਼ਰ ਕਿਰਪਾ ਹੋਈ। ਰਿਸ਼ਤੇਦਾਰੀ ਵਿੱਚੋਂ ਇੱਕ ਲੜਕੀ ਦਾ ਰਿਸ਼ਤਾ ਆ ਗਿਆ, ਉਹਨੇ ਆਈਲੈਟਸ ਕੀਤੀ ਹੋਈ ਸੀ। ਉਹ ਕਹਿੰਦੇ ਵੀ ਸਰਦਾਰ ਜੀ ਜੇ ਅੱਧੋ ਅੱਧੇ ਪੈਸੇ ਲਾ ਦਿਓ, ਆਪਾਂ ਬੱਚਿਆਂ ਦੀ ਸ਼ਾਦੀ ਕਰ ਦਿੰਦੇ। ਉਹਨੇ ਉਸ ਲੜਕੇ ਦਾ ਆਨੰਦ ਕਾਰਜ ਸ਼ਾਦੀ ਵੀ ਕਰ ਦਿੱਤੀ। ਕੁੜੀ ਤੇ ਮੁੰਡੇ ਵਾਲਿਆਂ ਦੋਵਾਂ ਧਿਰਾਂ ਨੇ 8-8 ਲੱਖ ਰੁਪਈਏ ਲਾਇਆ, 16 ਲੱਖ ਵਿੱਚ। ਉਹਦੀ ਬਹੂ ਵੀ ਬਾਹਰ ਲੜਕੀ ਚਲੀ ਗਈ, ਔਰ 3-4 ਮਹੀਨਿਆਂ ਬਾਅਦ ਉਹਨੇ ਪੇਪਰ ਭੇਜ ਦਿੱਤੇ, ਉਹਦਾ ਲੜਕਾ ਵੀ ਉਹਦੇ ਮਗਰ ਹੀ ਬਾਹਰ ਚਲਾ ਗਿਆ। ਤੇ ਮੈਂ ਉਹਨੂੰ ਫਿਰ ਜਦੋਂ ਉਹਨੇ ਵਧਾਈ ਦਿੱਤੀ ਨਾ, ਕਹਿੰਦਾ ਜੀ ਉਹ ਜਿਹੜਾ ਲੜਕਾ ਵਿਆਹਿਆ ਬਾਹਰ ਚਲਾ ਗਿਆ ਕੈਨੇਡਾ। ਬਹੂ ਚਲੀ ਗਈ ਸੀ ਮਗਰ ਪੇਪਰ ਭੇਜਤੇ, 6 ਮਹੀਨਿਆਂ ਦੇ ਵਿੱਚ ਵੀ ਛੇਤੀ ਕੰਮ ਬਣ ਗਿਆ, ਉਦੋਂ ਕੰਮ ਬਣਦੇ ਵੀ ਬਹੁਤ ਛੇਤੀ ਸੀ। ਤਾਂ ਉਹ ਕਹਿੰਦਾ ਜੀ ਵਧਾਈ ਹੋਵੇ, ਲੜਕਾ ਬਾਹਰ ਚਲਾ ਗਿਆ। ਮੈਂ ਉਹਨੂੰ ਕਿਹਾ ਸਰਦਾਰ ਜੀ ਕਿੰਨੇ ਪੈਸੇ ਲੱਗੇ? ਕਹਿੰਦਾ ਜੀ ਮੇਰਾ ਤਾਂ 8 ਲੱਗਾ, 8 ਕੁਨੀ ਲਾਇਆ ਮੇਰੇ ਕੁੜਮਾਂ ਨੇ, ਅੱਧੋ ਅੱਧੀ ਪੈਸਾ ਲੱਗਾ ਸਾਡਾ, ਸਾਰਾ ਖਰਚਾ 8 ਲੱਖ ਆਇਆ। ਤੇ ਮੈਂ ਉਹਨੂੰ ਕਿਹਾ ਸੱਜਣਾ 8 ਲੱਖ ਵਿੱਚ ਤੇਰਾ ਲੜਕਾ ਕੈਨੇਡਾ ਪਹੁੰਚ ਗਿਆ, ਇੱਥੇ ਲੋਕ 20-20 ਲੱਖ ਰੁਪਈਆ ਚੁੱਕੀ ਫਿਰਦੇ ਨੇ, ਜੇ ਤੂੰ 20 ਲੱਖ 'ਚ ਲੜਕਾ ਪਹੁੰਚਾਉਣਾ ਹੁੰਦਾ ਅੱਜ 8 'ਚ ਪਹੁੰਚ ਗਿਆ, ਇਹਦਾ ਮਤਲਬ ਤੈਨੂੰ 12 ਲੱਖ ਰੁਪਏ ਦਾ ਫਾਇਦਾ ਹੋਇਆ, ਹੁਣ ਮੈਨੂੰ 10 ਵਿੱਚ 4 ਕਨਾਲਾਂ 12 ਲੱਖ ਦੀ ਹੈਗੀ। ਕਹਿੰਦਾ ਜੀ ਇਹ ਤੇ ਗੱਲ ਸਹੀ ਹੈ, ਵੀ ਇੰਨੀ ਮਹਿੰਗੀ ਜ਼ਮੀਨ ਨਹੀਂ ਹੋਇਆ, 4 ਕਨਾਲਾਂ 12 ਲੱਖ ਦੀ ਨਹੀਂ ਹੈ। ਤਾਂ ਸਾਧ ਸੰਗਤ ਉਹਦਾ ਮਨ ਪ੍ਰਸੰਨ ਹੋ ਗਿਆ। ਉਹ ਕਹਿੰਦਾ ਜੀ ਠੀਕ ਹੈ, ਲੜਕਾ ਚਲਾ ਗਿਆ। ਉਹ ਤੋਂ ਬਾਅਦ ਅਕਾਲ ਪੁਰਖ ਦੀ ਨਜ਼ਰ ਹੋਈ, ਉਹ 6-7 ਮਹੀਨਿਆਂ ਬਾਅਦ ਉਹਦਾ ਛੋਟਾ ਭਰਾ ਰੋਜ਼ ਵੇਖਦਾ ਵੀ ਕਦੋਂ ਬੜਾ ਭਾਈ ਮੈਨੂੰ ਰਸਤੇ 'ਚ ਮਿਲੇ। ਮੈਂ ਬਾਂਹ ਫੜ ਕੇ ਰੋਕ ਕੇ ਕਹਿਣਾ ਭਰਾਵਾ ਰੁੱਸਿਆ ਕਿਉਂ ਫਿਰਦਾ, ਜ਼ਮੀਨ ਮੈਂ ਤੈਨੂੰ ਛੱਡੀ। ਉਹ ਦੋਵੇਂ ਭਰਾ 6 ਮਹੀਨਿਆਂ ਬਾਅਦ ਛੋਟੇ ਨੇ ਵੀ ਮਾਫ਼ੀ ਮੰਗ ਲਈ, ਹੱਥ ਜੋੜ ਕੇ ਕਿਹਾ ਵੀਰਾ ਮੈਂ ਫਸਲ ਭਰਾ ਵੱਢ ਲਈ ਹੈ, ਭਾਜੀ ਤੁਹਾਡੀ ਜਗ੍ਹਾ ਛੱਡ ਦਿੱਤੀ 4 ਕਨਾਲਾਂ, ਚਾਹੇ ਵਾਹਲੋ ਚਾਹੇ ਰੱਖ। ਦੋਵੇਂ ਭਰਾ ਇਕੱਠੇ ਖੂਹ ਤੇ ਬਹਿੰਦੇ ਨੇ, ਮਿਲਦੇ ਜੁਲਦੇ ਨੇ, ਪਰਿਵਾਰ ਖੁਸ਼ਹਾਲ ਹੈ। ਕੁਝ ਕੋਲੋਂ ਛੱਡ ਕੇ ਵੇਖੋ, ਤੁਸੀਂ ਸੁਖੀ ਹੋ ਜਾਓਗੇ। ਇਹੀਓ ਗੱਲ ਪਾਤਸ਼ਾਹ ਨੇ ਕਹੀ ਹੈ, ਭਲਿਆ ਜਿੰਨੀ ਦੇਰ ਤੂੰ ਕੋਲੋਂ ਕੋਈ ਛੱਡਦਾ ਨਹੀਂ ਉਨੀ ਦੇਰ ਸੁਖੀ ਨਹੀਂ ਹੋ ਸਕਦਾ। ਤੇਰੇ ਸੁੱਖਾਂ ਦਾ ਕਾਰਨ ਵੀ ਤੂੰ ਹੈ, ਤੇਰੇ ਦੁੱਖਾਂ ਦਾ ਕਾਰਨ ਵੀ ਤੂੰ। ਜੇ ਤੂੰ ਸੁਖੀ ਹੋਣਾ

ਕੋਲੋਂ ਛੱਡ ਤੈਨੂੰ ਸਭ ਕੁਝ ਮਿਲ ਸਕਦਾ। ਪਰ ਦੇਣ ਵਾਲਾ ਦਾਤਾ ਹੈ, ਇਹ ਯਾਦ ਰੱਖੀ ਕਿ ਦਦਾ ਦਾਤਾ ਏਕ ਹੈ ਸਭ ਕੋ ਦੇਵਣ ਹਾਰ। ਜੇ ਉਹ ਦੇਣ ਤੇ ਆ ਜਾਏ ਤੁਹਾਡੀਆਂ ਕੌਡੀਆਂ ਦੀ ਜ਼ਮੀਨ ਕਰੋੜਾਂ ਦੇ ਪਾ ਹੋ ਜਾਂਦੀ ਹੈ, ਜੇ ਉਹ ਖੋਣ ਤੇ ਆ ਜਾਏ ਫਿਰ ਕਰੋੜਾਂ ਵਾਲੀ ਵੀ ਕੌਡੀਆਂ ਚ ਜਾਂਦੀ। ਇਸ ਲਈ ਆਪਾਂ ਉਸ ਦਾਤੇ ਦਾ ਸ਼ੁਕਰ ਕਰਕੇ ਜਪਣਾ ਹੈ

ਮੁਰਾਦੀ ਹੈ ਰੱਬ ਨੂੰ ਚੇਤੇ ਕਰ। ਹੋਵੇ ਆਨੰਦ ਘਣਾ ਸੰਤ ਜਨਾ ਮਿਲ ਪਾਈਏ ਰਸਨਾ ਨਾਮ ਭਣਾ। ਰੱਦਣ ਜਿਹੜਾ ਉਹ ਹੈ ਤੁਹਾਡੇ ਮਨ ਦੇ ਅੰਦਰ ਵਾਹਿਗੁਰੂ ਦੀ ਯਾਦ, ਪਰ ਉਹ 24 ਘੰਟੇ ਤੁਰਦਿਆਂ ਫਿਰਦਿਆਂ ਉੱਠਦਿਆਂ ਬਹਿੰਦਿਆਂ ਕਿਰਤ ਕਰਮ ਕਰਦਿਆਂ ਰੱਬ ਯਾਦ ਰਵੇ, ਉਹਦੇ ਵਾਸਤੇ ਸ਼ੁਰੂਆਤ ਵਿੱਚ ਰਸਨਾ ਤੋਂ ਪਹਿਲਾਂ ਜਪ ਵਾਹਿਗੁਰੂ ਵਾਹਿਗੁਰੂ। ਸੰਤ ਜਨਾ ਮਿਲ ਪਾਈਏ ਰਸਨਾ ਨਾਮ ਭਣਾ। ਉੱਠਦਿਆਂ ਬਹਿੰਦਿਆਂ ਰਸਨਾ ਤੋਂ ਭਣਾ ਦਾ ਅਰਥ ਬੋਲਿਆ ਕਰ, ਉਚਾਰਿਆ ਕਰ। ਮੈਂ ਕਈ ਵਾਰ ਉਦਾਹਰਨ ਦਿੰਦਾ, ਉਹਨਾਂ ਛੋਟੇ ਬੱਚੇ ਪਹਿਲੀ ਕਲਾਸ ਜਦੋਂ ਪੜ੍ਹਦੇ, ਉਹਨੂੰ ਟੀਚਰ ਵਾਈ ਸਨੈਪ ਪੜ੍ਹਾਉਂਦਾ, ਏ ਫਾਰ ਐਪਲ, ਬੀ ਫਾਰ ਬੈਟ, ਸੀ ਫਾਰ ਕੈਟ, ਡੀ ਫਾਰ ਡੋਗ, ਉਹਨੂੰ ਸ਼ਕਲਾਂ ਵੀ ਦਿਖਾਉਂਦਾ, ਤੇ ਜਦੋਂ ਅੱਖਰ ਅੰਦਰ ਵਸ ਜਾਂਦੇ ਨੇ ਫਿਰ ਥੋੜੀ ਟੀਚਰ ਕਹਿੰਦਾ ਵੀ ਇੱਦਾਂ ਲਿਖੋ, ਉਹ ਤਾਂ ਵੱਡੇ ਵੱਡੇ ਫਿਕਰੇ ਬੋਲਦਾ ਤੇ ਬੱਚੇ ਲਿਖੀ ਜਾਂਦੇ ਨੇ, ਪੈਰਾਗ੍ਰਾਫ ਬੋਲਦਾ ਇੰਗਲਿਸ਼ ਦਾ ਤੇ ਬੱਚਾ ਲਿਖ ਰਿਹਾ, ਹੁਣ ਉਹਦੇ ਅੰਦਰ ਅੱਖਰ ਵਸ ਗਏ। ਏਦਾਂ ਸ਼ੁਰੂਆਤ ਵਿੱਚ ਉੱਠਦਿਆਂ ਬਹਿੰਦਿਆਂ ਜਪੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਫਿਰ 24 ਘੰਟੇ ਯਾਦ ਰਹਿਣ ਲੱਗ। ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ, ਚੇਤ ਗੋਬਿੰਦ ਆਰਾਧੀ ਹੈ ਹੋਵੇ ਆਨੰਦ ਕਣਾ। ਕਾਹਦੇ ਨਾਲ? ਸੰਤ ਜਨਾ ਮਿਲ ਪਾਈਏ ਸੰਗਤ ਵਿੱਚ ਬਹਿ ਕੇ ਰਸਨਾ ਨਾਮ ਭਣਾ, ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਣਾ। ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸ੍ਰਵਣੀ, ਸੁਣਨਾ ਗੁਰਨਾਓ ਫਿਰ ਕੀ ਹੋਏਗਾ, ਸਤਿਗੁਰ ਸੇਤੀ ਰਤੇ ਸਾਂਝ ਪੈ ਜਾਣੀ ਗੁਰੂ ਨਾਲ,

कि भाई फिर तू उत्तम हो सकता, फिर नीच कर्म तो तेरे कर्म उत्तम हो सकते, फिर तू पतित तो पावन हो सकता, फिर गुरु दी नदर तेनू पतित तो पावन कर देगी, तेरे कर किरवा किलबिख कट्टे ज्ञान अंजन सारिया, ये गुरु दी बख्शिश हो जाएगी। संगत विच एक चोर विरती वाला चोर आया, ये कथा सुनाउण दा मैनूं हुक्म होया, ध्यान नाल सुनियो। वो संगत दे जथे विच रल गया, मन विच सी वी जिथे किते मौका मिलिया चोरी करके किसे दी गठड़ी फोल के चार पैसे मिले तां मैं निकल जांगा। हुण संगत विच किहड़ा भेद पता लगदा है, वे बंदा चोर है किहड़ा किसे दे मत्थे ते लिखिया होया। वो संगत विच रलिया रहा पर उहनूं मौका ना मिलिया वे चोरी कर सका। संगत दे जथे नाल तुरदिआं तुरदिआं चलदिआं चलदिआं गड्डिआं ते उदों संगत जांदी सी, उह श्री कीरतपुर साहिब पहुंच गया। जदों कीरतपुर साहिब पहुंचिआ हुण उत्थे संगत होर बहुत मन दे अंदर आया। एक ते पछतावा है कि मैं रस्ते विच चोरी नहीं कर सकिआ, दूजा मन दे अंदर थोड़ी खुशी भी है वे इत्थे तां सैकड़े सिख घुम्मदे ने, रात रवांगा किसे ना किसे दा ते हथ वज ही जाणा है, चोरी करके निकल जांगा। ਇਹ ਤਾਂ ਜਥੇ ਦੇ ਥੋੜੇ ਬੰਦੇ ਸੀ, ਇੱਥੇ ਤਾਂ ਸੈਂਕੜੇ ਸਿੱਖ ਨੇ, ਕਿਸੇ ਨਾ ਕਿਸੇ ਦੀ ਅਮੀਰ ਬੰਦੇ ਦੀ ਚੋਰੀ ਕਰਕੇ ਨਿਕਲਾਂਗਾ। ਉਹ ਚੋਰ ਸ਼੍ਰੀ ਕੀਰਤਪੁਰ ਸਾਹਿਬ ਰੁਕ ਗਿਆ। ਅੱਠਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਗੁਰਤਖ਼ਤ ਗੱਦੀ ਤੇ ਵਿਰਾਜਮਾਨ ਨੇ। ਜਦੋਂ ਇਹ ਚੋਰ ਸੰਗਤ ਵਿੱਚ ਆਇਆ ਨਾ, ਕਹਿੰਦੇ ਦੇ ਮਨ ਚ ਆਇਆ ਵੀ ਪਹਿਲੀ ਵਾਰ ਮੈਂ ਦਰਬਾਰ ਸੰਗਤ ਵਿੱਚ ਆਇਆ, ਕਿਤੇ ਸ਼ੱਕ ਨਾ ਪੈ ਜਾਏ ਮੈਂ ਚੋਰ ਹਾਂ, ਦੂਜਿਆਂ ਵੱਲ ਵੇਖ ਵੇਖ ਕੇ ਨਕਲ ਕਰਦਾ ਹੈ ਕਿਵੇਂ ਬਾਕੀ ਸੰਗਤ ਕਿੱਧਰ ਜਾ ਰਹੀ ਹੈ। ਲੰਗਰ ਵਿੱਚ ਮਗਰ ਚਲਾ ਗਿਆ, ਜਿਵੇਂ ਬਾਕੀ ਸੰਗਤ ਪੰਗਤ ਵਿੱਚ ਬੈਠੀ ਉਹ ਵੀ ਛਕਣ ਬਹਿ ਗਿਆ, ਜਿਵੇਂ ਬਾਕੀਆਂ ਨੇ ਪ੍ਰਸ਼ਾਦਾ ਲੈ ਕੇ ਵਾਹਿਗੁਰੂ ਕਿਹਾ ਉਹਨੇ ਵੀ ਕਿਹਾ, ਜਿਵੇਂ ਬਾਕੀ ਸੰਗਤ ਵੱਲ ਵੇਖਦਾ ਵੇ ਪ੍ਰਸ਼ਾਦਾ ਲੈ ਕੇ ਮੱਥਾ ਟੇਕਦੇ ਨੇ, ਫਿਰ ਉਹਨੇ ਵੀ ਮਸਤਕ ਨੂੰ ਪ੍ਰਸ਼ਾਦਾ ਲਾਇਆ ਹੱਥ ਜੋੜ ਕੇ ਮੱਥਾ ਟੇਕਿਆ। ਜਦੋਂ ਬਾਕੀ ਛਕਣ ਲੱਗੇ ਉਹ ਵੀ ਉਸ ਤਰ੍ਹਾਂ ਛਕਦਾ, ਹੁਣ ਪ੍ਰਸ਼ਾਦੇ ਵਰਤਾਉਣ ਵਾਲੇ ਵੀ ਵਾਹਿਗੁਰੂ ਕਹਿੰਦੇ ਨੇ, ਛਕਣ ਵਾਲੇ ਵੀ ਵਾਹਿਗੁਰੂ ਕਹਿੰਦੇ ਨੇ, ਦਾਲਾ ਵਰਤਾਉਣ ਵਾਲੇ ਵੀ ਵਾਹਿਗੁਰੂ ਕਹਿੰਦੇ ਨੇ। ਇੰਨੀ ਵਾਰ ਇਹਦੇ ਕੰਨਾਂ ਵਿੱਚ ਗੁਰੂ ਦੀ ਬਾਣੀ ਤੇ ਸ਼ਬਦ ਪਿਆ, ਇਹਨੇ ਪ੍ਰਸ਼ਾਦਾ ਛਕਿਆ ਗੁਰੂ ਦਾ ਤੇ ਸਾਧ ਸੰਗਤ ਇਹਦੇ ਮਨ ਦੀ ਬਿਰਤੀ ਬਦਲ ਗਈ। ਇੱਕ ਚੀਜ਼ ਧਿਆਨ ਵਿੱਚ ਰੱਖਿਓ, ਸਿਆਣੇ ਪੁਰਸ਼ਾਂ ਦਾ ਕਥਨ ਹੈ ਜੈਸਾ ਅੰਨ ਵੈਸਾ ਮਨ, ਮਨ ਦੀ ਬਿਰਤੀ ਵੀ ਉਦਾਂ ਦੀ ਹੁੰਦੀ। ਜਿਸ ਤਰ੍ਹਾਂ ਦਾ ਤੁਸੀਂ ਅਨਾਜ ਖਾਓਗੇ ਤੁਹਾਡੇ ਮਨ ਦੀ ਬਿਰਤੀ ਮਾਨਸਿਕ ਦਸ਼ਾ ਜਿਹੜੀ ਹੈ ਉਸੇ ਜਗ੍ਹਾ ਤੇ ਰਹੇ। ਮੈਂ ਇੱਕ ਦਿਨ ਇਹਦਾ ਉਲੇਖ ਕੀਤਾ, ਮੈਨੂੰ ਬਾਹਰ ਨਾਗਪੁਰ ਅਸੀਂ ਕਥਾ ਤੇ ਗਏ, ਉੱਥੇ ਕਈ ਬੰਦਿਆਂ ਨੇ ਸਵਾਲ ਕੀਤਾ, ਉਹ ਕਹੇ ਭਾਈ ਸਾਹਿਬ ਜੀ ਵੀ ਨੌਨ ਵੈਜ ਖਾ ਲੈਣਾ ਚਾਹੀਦਾ। ਮੈਂ ਉਹਨੂੰ ਕਿਹਾ ਵੀ ਵੈਸੇ ਇਹ ਸਵਾਲ ਪੰਥ ਵਿੱਚ ਵਿਵਰਜਿਤ ਹੈ ਸਾਡੇ ਲਈ, ਤੁਸੀਂ ਸਵਾਲ ਕਰ ਰਹੇ ਹੋ, ਇਹਦਾ ਜਵਾਬ ਮੇਰੇ ਕੋਲੋਂ ਨਾ ਪੁੱਛੋ ਤਾਂ ਚੰਗੀ ਗੱਲ ਹੈ, ਇਹ ਸ੍ਰੀ ਅਕਾਲ ਤੱਕ ਸਭ ਫੈਸਲਾ ਕਰੇਗਾ ਜਾਂ ਜੋ ਤੁਹਾਨੂੰ ਪੰਜ ਪਿਆਰਿਆਂ ਨੇ ਕਿਹਾ। ਕਹਿੰਦਾ ਨਹੀਂ ਜੀ, ਸਰੀਰ ਦੀ ਤਾਕਤ ਵਾਸਤੇ ਠੀਕ ਹੁੰਦਾ, ਇਹਦਾ ਦੱਸੋ ਜੀ ਕਿੱਥੇ ਮਨਾਹੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚੋਂ ਪੜੋਂਗੇ, ਪਾਤਸ਼ਾਹ ਨੇ ਦੋਵੇਂ ਪੱਖ ਸਾਹਮਣੇ ਰੱਖੇ ਨੇ, ਇਹ ਤੁਸੀਂ ਬਾਣੀ ਵਿੱਚੋਂ ਪੜ ਸਕਦੇ ਹੋ। ਮੈਂ ਉਹਨੂੰ ਇਹ ਕਿਹਾ ਵੀ ਜੋ ਭੋਜਨ ਤੁਸੀਂ ਖਾਂਦੇ ਹੋ ਉਹਦਾ ਇਫੈਕਟ ਤੁਹਾਡੀ ਮਾਨਸਿਕ ਦਸ਼ਾ ਤੇ ਵੀ ਹੁੰਦਾ, ਭੋਜਨ ਦੀ ਤਾਸੀਰ ਤੁਹਾਡੇ ਸਰੀਰ ਉੱਤੇ ਵੀ ਕੰਮ ਕਰਦੀ ਹੈ, ਭੋਜਨ ਦੀ ਤਾਸੀਰ ਅੰਦਰ ਦੀ ਜਿਹੜੀ ਹੈ ਉਹ ਤਵੀਰ ਤੁਹਾਡੇ ਮਨ ਉੱਤੇ ਵੀ ਕੰਮ ਕਰਦੀ। ਇੱਕ ਭੋਜਨ ਦੀ ਤਾਸੀਰ ਹੈ ਜਿਹੜੀ ਤਨ ਤੇ ਅਸਰ ਕਰੇਗੀ, ਉਹ ਗਰਮ ਹੋ ਸਕਦਾ, ਠੰਡਾ ਹੋ ਸਕਦਾ, ਵਾਯਵਾਦੀ ਹੋ ਸਕਦਾ। ਇੱਕ ਭੋਜਨ ਦੀ ਤਾਵੀਰ ਹੈ ਜਿਹੜੀ ਤੁਹਾਡੇ ਮਨ ਉੱਤੇ ਅਸਰ ਕਰਦੀ, ਉਹ ਮਨ ਦੀ ਤਸੀਰ ਨੂੰ ਵੀ ਬਦਲਦੀ। ਤਾਂ ਮੈਂ ਉਹਨਾਂ ਨੂੰ ਕਿਹਾ ਵੀ ਠੀਕ ਹੈ, ਸਾਡੇ ਮੁਕਾਬਲੇ ਤੁਸੀਂ ਸਿੱਖਾਂ ਦੇ ਵੇਖੋ, ਗੁਰੂ ਦੇ ਸਿੱਖ ਕੜਾਹ ਪ੍ਰਸ਼ਾਦੀ ਦੇਖ ਸਕਦੇ ਨੇ, ਗੁਰੂ ਦਾ ਸਿੱਖ ਕੋਈ ਸਾਦਾ ਭੋਜਨ ਵੀ ਛਕਦਾ ਹੋਵੇ, ਉਹਨੂੰ ਗੁਰੂ ਦੀ ਬਾਣੀ ਗੁਰੂ ਦਾ ਸ਼ਬਦ ਉਹਦੇ ਅੰਦਰ ਦੀ ਸਰੀਰ ਨੂੰ ਬਲਵਾਨਤਾ ਰੱਖਦਾ। ਅੱਠ ਅੱਠ ਮਹੀਨੇ ਭੁੱਖੇ ਪਿਆਸੇ ਰਹਿ ਕੇ ਵੀ ਸਿੱਖ ਲੜਦੇ ਰਹੇ, ਉਹ ਕਿੱਥੋਂ ਤਾਕਤ ਆਈ ਸਰੀਰ ਦੇ ਅੰਦਰ। ਸਰੀਰ ਬਾਹਰੋਂ ਕਮਜ਼ੋਰ ਵੀ ਹੋਵੇ, ਤੁਹਾਡੀ ਮਾਨਸਿਕ ਦਸ਼ਾ ਬਲਵਾਨ ਹੋਵੇ, ਤੁਸੀਂ ਬਹੁਤ ਵੱਡਾ ਕੰਮ ਕਰ ਸਕਦੇ। ਹਾਥੀ ਦੇ ਮੁਕਾਬਲੇ ਬੰਦੇ ਵਿੱਚ ਇੰਨੀ ਤਾਕਤ ਨਹੀਂ ਹੈ, ਪਰ ਬੰਦਾ ਫਿਰ ਵੀ ਹਾਥੀ ਨੂੰ ਕਾਬੂ ਵਿੱਚ ਰੱਖਦਾ, ਸਰਕਸ ਵਿੱਚ ਹਾਥੀ ਨਾਚ ਨਚਾ ਦਿੰਦਾ ਬੰਦਾ ਹਾਥੀ ਕੋਲ। ਏਦਾਂ ਭਾਈ ਜ਼ਰੂਰੀ ਨਹੀਂ ਕਿ ਬਾਹਰ ਦੀ ਸਰੀਰ ਦੀ ਤਾਕਤ ਹੋਵੇ ਤੁਸੀਂ ਤਾਕਤਵਰ ਹੋ। ਸਰੀਰ ਅਦਨਾ ਵੀ ਹੋਵੇ, ਸਾਢੇ ਚਾਰ ਫੁੱਟ ਦਾ ਕੱਦ ਹੈ, ਭਾਈ ਬਚਿੱਤਰ ਸਿੰਘ ਹਾਥੀ ਦੇ ਸਿਰ 'ਚ ਨਾਗੜੀ ਮਾਰ ਕੇ ਭਜਾ ਦਿੰਦੇ ਨੇ, ਸਾਢੇ ਛੇ ਫੁੱਟ ਦਾ ਖਾ ਖਾ ਕੇ ਬਲਵਾਨ ਹੋਇਆ ਦੁਨੀ ਚੰਦ, ਹਾਥੀ ਨਾਲ ਲੜਨ ਦੀ ਨੌਬਤ ਆਈ ਤਾਂ ਅੱਧੀ ਰਾਤ ਨੂੰ ਡਰ ਕੇ ਭੱਜ ਜਾਂਦਾ, ਇਤਿਹਾਸ ਹੈ ਤੁਹਾਡਾ। ਫਿਰ ਮੈਂ ਉਹਨਾਂ ਨੂੰ ਇੱਕ ਗੱਲ ਕਹੀ, ਮੈਂ ਕਿਹਾ ਬਾਲੋਜਿਕ ਮੈਂ ਤੁਹਾਡੇ ਨਾਲ ਗੱਲ ਕਰਾਂਗਾ,
ਸਿੱਖੋ ਤੁਸੀਂ ਦੂਜੀਆਂ ਸਟੇਟਾਂ ਵਿੱਚ ਰਹਿੰਦੇ ਹੋ, ਜਦੋਂ ਕੋਈ ਦੂਜੇ ਮਾਸ ਖਾਣੇ ਜਿਨ੍ਹਾਂ ਨੂੰ ਕਹਿੰਦੇ ਹੋ 6-6 ਫੁੱਟ ਦਾ ਕੱਦ ਹੈ ਤੇ ਮੁਸਲਮਾਨ ਸਰੀਰ ਕਰਕੇ ਤਕੜੇ ਬਹੁਤ ਨੇ ਜੀ, ਬਲਸ਼ਾਲੀ ਬਹੁਤ ਨੇ, ਤੁਹਾਨੂੰ ਪਤਾ ਵੀ 100 ਬੰਦਾ ਉਹਨਾਂ ਦਾ ਖੜਾ ਹੋਵੇ, ਗੁਰੂ ਦਾ ਖਾਲਸਾ ਕੱਲਾ ਹੀ ਕਿਰਪਾਨ ਲੈ ਕੇ ਸਾਹਮਣੇ ਆ ਜਾਏ, 100 ਦਾ 100 ਬੰਦਾ ਭਜਾ ਦੇਗਾ। ਇਕੱਲੇ ਸਿੱਖ ਦੇ ਸਾਹਮਣੇ 100-100 ਬੰਦਾ ਭੱਜਦਾ, ਪਤਾ ਕਿਉਂ? ਉਹ ਬੰਦਿਆਂ ਕੋਲ ਸਰੀਰ ਦੀ ਤਾਕਤ ਹੋ ਸਕਦੀ ਹੈ, ਪਰ ਜਿਹੜਾ ਭੋਜਨ ਖਾਂਦੇ ਨੇ ਉਹਦੀ ਤਸੀਰ ਵੀ ਮਨ ਤੇ ਅਸਰ ਕਰਦੀ। ਉਹ ਕਹਿੰਦੇ ਜੀ ਉਹ ਕਿਵੇਂ? ਮੈਂ ਉਹਨੂੰ ਕਿਹਾ ਜਦੋਂ ਕਿਸੇ ਜਾਨਵਰ ਨੂੰ ਤੁਸੀਂ ਵੱਢਦੇ ਹੋ, ਹਰ ਬੰਦਾ ਮਰਨ ਤੋਂ ਵੀ ਡਰਦਾ, ਜੀਵ ਜੰਤੂ ਵੀ ਮਰਨ ਤੋਂ ਡਰਦਾ। ਜਦੋਂ ਕਿਸੇ ਨੂੰ ਵੱਢੋਗੇ ਉਹ ਡਰਦਾ, ਉਹਦੇ ਅੰਦਰ ਡਰ ਪੈਦਾ ਹੁੰਦਾ ਮੌਤ ਦਾ, ਉਹਦੇ ਮਾਸ ਦਾ ਉਹ ਵੱਢਣ ਲੱਗਿਆ ਜਿਹੜਾ ਉਸ ਸਰੀਰ ਵਿੱਚ, ਉਸ ਮਾਸ ਦੇ ਅੰਦਰ, ਉਹ ਸਰੀਰ ਵਿੱਚ ਮਰਨ ਤੋਂ ਪਹਿਲਾਂ ਡਰ ਹੈ, ਉਹ ਸਹਿਮ ਉਹਦੇ ਬਣੇ ਹੋਏ ਭੋਜਨ ਵਿੱਚ ਵੀ ਰਹੇਗਾ। ਇਹ ਠੀਕ ਹੈ, ਸਰੀਰ ਨੂੰ ਤਾਕਤਵਰ ਬਣਾ ਦੇਗਾ, ਪਰ ਮਾਨਸਿਕ ਤੌਰ ਤੇ ਤੁਹਾਡੇ ਅੰਦਰ ਸਹਿਮ ਬਣਿਆ ਰਹੇਗਾ, ਡਰ ਬਣਿਆ ਰਹੇਗਾ। ਕਿਉਂ? ਉਹ ਜਿਹਨੂੰ ਵੱਢਣ ਲੱਗਿਆ, ਮਾਰਨ ਲੱਗਿਆ ਉਹਦਾ ਸਹਿਮ ਸੀ, ਉਹ ਤੁਹਾਡੇ ਖਾਣ ਵਾਲੇ ਦੇ ਅੰਦਰ ਵੀ ਸਹਿਮ ਰਹੇਗਾ, ਉਹ ਡਰ ਰਹੇਗਾ, ਉਹਦੀ ਤਸੀਰ ਹੈ। ਉਹ ਸੈਂਕੜੇ ਬੰਦੇ ਇਕੱਲਾ ਹੀ ਸਿੱਖ ਡਰਾ ਲੈਂਦਾ। ਤਾਂਹੀਓ ਤਾਂ ਫਿਰ ਬੋਲੇ ਬਣੇ, ਭਾਈ ਰਤਨ ਸਿੰਘ ਭੰਗੂ ਸਾਹਿਬ ਲਿਖਦੇ ਨੇ, ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰ ਚੋਂ ਘੂਰ ਘੂਰ ਮੌਤ ਨੂੰ ਡਰਾਏ ਤੇਰਾ ਖਾਲਸਾ। ਤੇਰੇ ਖਾਲਸੇ ਵਿੱਚ ਇੰਨੀ ਤਾਕਤ ਹੈ, ਇਹ 5 ਘੁੱਟ ਅੰਮ੍ਰਿਤ ਪੀ ਕੇ ਇੰਨਾ ਬਲਵਾਨ ਹੋ ਜਾਂਦਾ, ਇਹ ਤਾਂ ਸੁੱਕਾ ਪ੍ਰਸ਼ਾਦਾ ਛੱਕ ਕੇ ਵੀ ਮੌਤ ਨੂੰ ਡਰਾਉਣ ਦੀ ਤਾਕਤ ਰੱਖਦਾ। ਭਾਈ ਬਲ ਕਿੱਥੋਂ ਆਉਂਦਾ? ਗੁਰੂ ਦੀ ਰਹਿਮਤ, ਗੁਰੂ ਦੀ ਬਾਣੀ, ਗੁਰੂ ਦੇ ਬਾਣੇ ਵਿੱਚ ਇਹ ਤਾਕਤ ਹੈ, ਗੁਰੂ ਦੇ ਅੰਮ੍ਰਿਤ ਵਿੱਚ ਇਹ ਤਾਕਤ ਹੈ। ਖੈਰ, ਭੋਜਨ ਦੀ ਤਸੀਰ ਕੰਮ ਕਰਦੀ ਹੈ, ਇਹ ਜ਼ਰੂਰ ਧਿਆਨ ਵਿੱਚ ਰੱਖਿਓ। ਆਪਾਂ ਭੋਜਨ ਘਰ ਵਿੱਚ ਵੀ ਛਕਦੇ ਹਾਂ, ਪਰ ਜੇ ਗੁਰੂ ਦਾ ਲੰਗਰ ਜਿੱਥੇ ਵਾਹਿਗੁਰੂ ਜਪ ਕੇ ਬਣਾਇਆ ਗਿਆ, ਸਾਧ ਸੰਗਤ ਉਹ ਪ੍ਰਸ਼ਾਦਾ ਵੀ ਤੁਹਾਡੇ ਉੱਤੇ ਕੰਮ ਕਰੇਗਾ। ਅੱਜ ਚੋਰ ਨੇ ਪ੍ਰਸ਼ਾਦਾ ਛਕਿਆ, ਬਣਾਉਣ ਵਾਲਿਆਂ ਵੀ ਵਾਹਿਗੁਰੂ ਕਿਹਾ, ਛਕਾਉਣ ਵਾਲਿਆਂ ਵੀ ਵਾਹਿਗੁਰੂ ਜਪਿਆ, ਜਿਹੜੀਆਂ ਮਾਈਆਂ ਪ੍ਰਸ਼ਾਦਾ ਬਣਾਇਆ ਉਹ ਵੀ ਗੁਰੂ ਦੀ ਬਾਣੀ ਪੜ੍ਹਦਿਆਂ ਪ੍ਰਸ਼ਾਦੇ ਤਿਆਰ ਕੀਤੇ। ਅੱਜ ਪ੍ਰਸ਼ਾਦ ਛਕ ਕੇ ਮਨ ਦੀ ਤਸੀਰ ਬਦਲੀ ਹੈ, ਉਹਦੇ ਵੀ ਚੋਰ ਦੇ ਹੱਥ ਜੁੜੇ ਹੋਏ ਨੇ। ਜਿੱਧਰ ਸੰਗਤ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰਸ਼ਨਾਂ ਨੂੰ ਜਾ ਰਹੀ ਹੈ, ਚੋਰ ਵੀ ਉਸ ਕਤਾਰ ਵਿੱਚ ਲੱਗ ਗਿਆ, ਸਿੱਧਾ ਗੁਰੂ ਦੇ ਦਰਸ਼ਨਾਂ ਨੂੰ ਦਰਬਾਰ ਵੱਲ ਜਾ ਰਿਹਾ। ਜਿਵੇਂ ਬਾਕੀ ਸੰਗਤ ਸਤਨਾਮ ਵਾਹਿਗੁਰੂ ਜਪਦੀ, ਚੋਰ ਵੀ ਜਪਣ ਲੱਗ ਪਿਆ, ਚੋਰ ਵੀ ਨਾਲ ਨਾਲ ਵਾਹਿਗੁਰੂ ਕਹਿਣ ਲੱਗ ਪਿਆ। ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰਬਾਰ 'ਚ ਗਿਆ, ਵੜਨ ਲੱਗੇ ਆ ਦਰਬਾਰ ਵਿੱਚ, ਮਨ 'ਚ ਚੇਤਾ ਆਇਆ, ਮੈਂ ਤਾਂ ਚੋਰ ਹਾਂ, ਮੇਰਾ ਕੀ ਕੰਮ ਇੱਥੇ, ਮੈਂ ਕੀਰਤਨ ਕਥਾ ਤੋਂ ਕੀ ਲੈਣਾ? ਉਹਦੇ ਮਨ 'ਚੋਂ ਆਵਾਜ਼ ਆਈ। ਜਦੋਂ ਗੁਰੂ ਦੇ ਦਰਬਾਰ 'ਚ ਵੜਨ ਲੱਗਾ, ਉਹਨੂੰ ਇੱਕ ਪਲ ਚੇਤਾ ਆਇਆ, ਮੈਂ ਤਾਂ ਚੋਰ ਹਾਂ। ਸੰਗਤ ਕਤਾਰ ਵਿੱਚ ਲੱਗੀ ਮੱਥਾ ਟੇਕਣ ਨੂੰ, ਚੋਰ ਦੇ ਮਨ 'ਚ ਆਇਆ, ਮੈਂ ਮੱਥਾ ਟੇਕ ਕੇ ਕੀ ਲੈਣਾ, ਮੈਂ ਤਾਂ ਚੋਰ ਹਾਂ। ਉਹ ਮੱਥਾ ਟੇਕਣ ਤੋਂ ਬਗੈਰ ਸਭ ਤੋਂ ਪਿੱਛੇ ਬਹਿ ਗਿਆ, ਬਿਨਾਂ ਮੱਥਾ ਟੇਕਿਆਂ ਬਹਿ ਗਿਆ। ਇੱਧਰ ਕੀਰਤਨ ਚੱਲ ਰਿਹਾ, ਚੋਰ ਦਾਹ ਵਿੱਚ ਹੈ, ਕੋਈ ਗੱਲ ਨਹੀਂ, ਸੋਚਦਾ ਕਦੇ ਕਦੇ ਸ਼ਾਮਾਂ ਤੱਕ ਕੋਈ ਚੋਰੀ ਲੱਗ ਹੀ ਜਾਣੀ ਹੈ, ਰਾਤ ਤੱਕ ਤਾਂ ਕੋਈ ਨਾ ਕੋਈ ਮੈਂ ਚੋਰੀ ਲਾ ਹੀ ਲੈਣੀ ਹੈ। ਕੀਰਤਨ ਹੋ ਰਿਹਾ, ਇੰਨੇ ਨੂੰ ਕੀਰਤਨ ਸਮਾਪਤ ਹੋਇਆ, ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਤਖ਼ਤ ਤੇ ਬੈਠੇ ਕੁਝ ਬੋਲਣ ਲੱਗੇ। ਸਾਰੀ ਸੰਗਤ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰਸ਼ਨ ਕਰ ਰਹੀ ਹੈ। ਛੋਟੀ ਉਮਰ ਹੈ ਪਾਤਸ਼ਾਹ ਦੀ, ਬੜਾ ਸੁੰਦਰ ਮੁਖੜਾ ਹੈ, ਪਾਤਸ਼ਾਹ ਸੁੰਦਰ ਮੁੱਖ ਤੋਂ ਸੁੰਦਰ ਦੇ ਤੋਤਲੇ ਬਚਨ ਕਰਨ ਲੱਗੇ ਨੇ। ਸਤਿਗੁਰੂ ਬਹੁਤ ਮਿੱਠੀ ਆਵਾਜ਼ ਵਿੱਚ ਬੋਲੇ, ਜਿਹੜਾ ਚੋਰ ਸਭ ਤੋਂ ਪਿੱਛੇ ਬੈਠਾ ਨਾ, ਉਹਨੇ ਪਿੱਛੇ ਉੱਚਾ ਹੋ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ ਤੇ ਮਨ 'ਚ ਕਹਿੰਦਾ, ਇੰਨੀ ਛੋਟੀ ਉਮਰ ਦਾ ਗੁਰੂ, ਇੰਨੀ ਛੋਟੀ ਉਮਰ ਦਾ ਗੁਰੂ। ਤੇ ਫਿਰ ਆਪਣੇ ਮਨ ਨਾਲ ਗੁਰੂ ਨਾਲ ਗੱਲਾਂ ਕਰਦਾ, ਕਹਿੰਦੇ ਇੰਨੀ ਛੋਟੀ ਉਮਰ ਦਾ ਗੁਰੂ, ਕੀ ਪਤਾ ਗੁਰੂ ਅੰਤਰਜਾਮੀ ਹੋਵੇ, ਕਿਤੇ ਸਮਝ ਹੀ ਨਾ ਲਵੇ ਮੈਂ ਚੋਰ ਹਾਂ। ਤੇ ਫਿਰ ਮਨ 'ਚ ਕਹਿੰਦਾ, ਜੇ ਗੁਰੂ ਅੰਤਰਜਾਮੀ ਹੋਇਆ ਫਿਰ ਮੇਰੇ ਬਾਰੇ ਗੱਲ ਕਰੇਗਾ। ਹੁਣ ਗੁਰੂ ਨਾਲ ਗੱਲਾਂ ਕਰਨ ਲੱਗ, ਇੱਕ ਬੇਨਤੀ ਸਮਝਿਓ, ਗੁਰੂ ਨਾਲ ਗੱਲਾਂ ਕੋਈ ਵਿਰਲਾ ਭਾਗਾਂ ਵਾਲਾ ਹੀ ਕਰ ਸਕਦਾ, ਨਹੀਂ ਤਾਂ ਬੈਠੇ ਆਪਾਂ ਇੱਥੇ ਹੋਈਦਾ, ਧਿਆਨ ਕਿਤੇ ਹੋਰ ਹੀ ਹੁੰਦਾ। ਜਦੋਂ ਤੁਹਾਡੀ ਸੁਰਤ ਜੁੜ ਜਾਏ, ਤੁਸੀਂ ਬੈਠੇ ਹੋ ਗੁਰੂ ਦੀ ਕਥਾ ਕੀਰਤਨ ਗਿਆਨ, ਗੁਰੂ ਨਾਲ ਗੱਲਾਂ ਕਰਨ ਲੱਗ ਜਾਓ, ਵੱਡੇ ਭਾਗ ਅੱਜ ਉਹ ਚੋਰ ਸੰਗਤ ਵਿੱਚ ਸਭ ਤੋਂ ਪਿੱਛੇ ਬੈਠਾ, ਮਨ 'ਚ ਗੱਲਾਂ ਕਰਦਾ, ਇੰਨੀ ਛੋਟੀ ਉਮਰ ਦਾ ਗੁਰੂ, ਜੇ ਗੁਰੂ ਅੰਤਰਜਾਮੀ ਹੋਇਆ, ਫਿਰ ਜੇ ਅੰਤਰਜਾਮੀ ਹੋਏ ਫਿਰ ਮੇਰੇ ਬਾਰੇ ਗੱਲ ਕਰਨਗੇ, ਇੰਨਾ ਸਤਿਗੁਰੂ ਬਾਰੇ ਸੋਚਦਾ, ਗੁਰੂ ਨਾਲ ਗੱਲਾਂ ਕਰਦਾ। ਇੰਨੇ ਨੂੰ ਪਾਤਸ਼ਾਹ ਬਹੁਤ ਮਿੱਠੀ ਰਸਨਾ ਨਾਲ, ਜ਼ੁਬਾਨ ਨਾਲ ਬੋਲੇ। ਪਾਤਸ਼ਾਹ ਦੀ ਉਮਰ ਕੋਈ 7-7.5 ਵਰਿਆਂ ਦੀ,
ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਮਿੱਠੀ ਰਸਨਾ ਨਾਲ ਬੋਲੇ, ਕਹਿੰਦੇ ਭਾਈ ਜੇ ਕੋਈ ਚੋਰ ਹੋਵੇ, ਜਦੋਂ ਚੋਰ ਕਹਿ ਤਾਂ ਚੋਰ ਤਾਂ ਕੰਬ ਗਿਆ, ਮਹਾਰਾਜ ਗੁਰੂ ਅੰਤਰਜਾਮੀ ਹੈ, ਇਹ ਤਾਂ ਚੋਰ ਬਾਰੇ ਕਹਿ ਰਹੇ ਨੇ। ਪਾਤਸ਼ਾਹ ਕਹਿੰਦੇ ਸਾਧ ਸੰਗਤ ਜੇ ਕੋਈ ਸੰਸਾਰ ਵਿੱਚ ਚੋਰ ਹੋਵੇ ਤਾਂ ਹੁਣ ਚੋਰ ਨੇ ਪਿੱਛੋਂ ਨਜ਼ਰ ਚੁੱਕ ਗੁਰੂ ਵੱਲ ਵੇਖਿਆ, ਹੈਰਾਨੀ ਦੀ ਹੱਦ ਨਾ ਰਹੀ, ਐ ਲੱਗਾ ਗੁਰੂ ਹਰਕ੍ਰਿਸ਼ਨ ਸਾਹਿਬ ਵੀ ਮੇਰੇ ਵੱਲ ਵੇਖ ਰਹੇ, ਇਹਨੇ ਅੱਖਾਂ ਨੀਵੀਆਂ ਕਰ ਲਈ। ਪਾਤਸ਼ਾਹ ਕਹਿੰਦੇ ਭਾਈ ਜੇ ਕੋਈ ਸੰਸਾਰ ਵਿੱਚ ਚੋਰ ਹੋਵੇ, ਸਾਧ ਸੰਗਤ ਚੋਰ ਦੀ ਜਾਮਣੀ ਤਾਂ ਕੋਈ ਸੰਸਾਰ ਵਿੱਚ ਨਹੀਂ ਦਿੰਦਾ, ਚੋਰ ਦੀ ਜਾਮਣੀ ਤਾਂ ਕੋਈ ਸੰਸਾਰ ਵਿੱਚ ਨਹੀਂ ਭਰਦਾ, ਚੋਰ ਦੀ ਜਾਮਣੀ ਕੋਈ ਸਮਾਜ ਵਿੱਚ ਕਦੇ ਨਹੀਂ ਲੈਂਦਾ। ਤੁਸੀਂ ਵੀ ਸਿਆਣੇ ਬੈਠੇ ਹੋ, ਚੋਰ ਬੰਦੇ ਦੀ ਜਾਮਣੀ ਦਿੰਦਾ ਕੋਈ ਥਾਣੇ ਜਾ ਕੇ ਵੀ ਛੱਡ ਦਿਓ ਇਹਨੂੰ, ਇੱਕ ਵਾਰ ਦੋ ਵਾਰ, ਅਖੀਰ ਫਿਰ ਪੁਲਿਸ ਵਾਲੇ ਵੀ ਕਹਿੰਦੇ ਵੀ ਕਾਹਦੇ ਲਈ ਤੁਸੀਂ ਜ਼ਿੰਮੇਵਾਰੀ ਲੈਂਦੇ, ਇਹ ਤੇ ਵਾਰ ਵਾਰ ਚੋਰੀ ਕਰਦਾ। ਚੋਰ ਦੀ ਜਾਮਣੀ ਦੇਣ ਕੋਈ ਵੀ ਨਹੀਂ ਜਾਂਦਾ ਥਾਣੇ 'ਚ, ਚੋਰ ਦੀ ਜਾਮਣੀ ਕੋਈ ਨਹੀਂ ਭਰਦਾ। ਕਹਿੰਦੇ ਜਦੋਂ ਪਾਤਸ਼ਾਹ ਨੇ ਬਚਨ ਕਹੇ, ਕਹਿੰਦੇ ਭਾਈ ਜੇ ਕੋਈ ਸਾਧ ਸੰਗਤ ਚੋਰ ਹੋਵੇ, ਚੋਰ ਦੀ ਹੰਮੀ, ਚੋਰ ਦੀ ਹੰਮ, ਚੋਰ ਦੀ ਜਾਮਣੀ ਕੋਈ ਸੰਸਾਰ 'ਚ ਨਹੀਂ ਭਰਦਾ, ਦੱਸੋ ਭਾਈ ਜੇ ਕੋਈ ਰੱਬ ਦਾ ਚੋਰ ਹੋਵੇ, ਦਰਗਾਹ ਵਿੱਚ ਜਾਮਣੀ ਕੌਣ। ਹੁਣ ਚੋਰ ਅੰਦਰੋਂ ਮਨ ਨਾਲ ਕੰਬ ਗਿਆ, ਅੱਖਾਂ ਨੀਵੀਆਂ ਕਰ ਲਈਆਂ, ਮਨ ਦੇ ਅੰਦਰ ਕਹਿੰਦਾ ਗੁਰੂ ਅੰਤਰ ਜਾਮੀ ਹੈ, ਪਾਤਸ਼ਾਹ ਮੈਨੂੰ ਕਹਿ ਰਹੇ ਨੇ। ਹਜ਼ੂਰ ਨੇ ਬੜੀ ਮਿੱਠੀ ਰਸਨਾ ਨਾਲ ਸ਼ਬਦ ਪੜਿਆ, ਪਾਤਸ਼ਾਹ ਕਹਿੰਦੇ ਚੋਰ ਕੀ ਹਮ ਪਰੇ ਨਾ ਕੋਏ, ਚੋਰ ਦੀ ਜਾਮਣੀ ਕੌਣ ਦਿੰਦਾ,

ਐ ਮੂਰਖ ਮਨਾ, ਰੱਬ ਬਿਨਾ ਬੋਲਿਆ ਹੀ ਸਭ ਕੁਝ ਜਾਣਦਾ, ਤੂੰ ਕੀ ਹੈ। ਹੁਣ ਚੋਰ ਸਭ ਤੋਂ ਪਿੱਛੇ ਬੈਠਾ, ਅੰਦਰ ਮਨ ਵਿੱਚ ਵਿਰਾਗ ਭਰਿਆ, ਅੱਖਾਂ ਭਰ ਆਈਆਂ, ਗੁਰੂ ਅੰਤਰ ਜਾਮੀ ਹੈ, ਪਾਤਸ਼ਾਹ ਤਾਂ ਮੈਨੂੰ ਕਹਿ ਰਹੇ ਨੇ, ਪਾਤਸ਼ਾਹ ਤਾਂ ਮੈਨੂੰ ਕਹਿ ਰਹੇ ਨੇ। ਇਹਨੇ ਅੱਖਾਂ ਭਰ ਕੇ ਰੋਇਆ, ਬਸ ਅੱਖਾਂ ਵਿੱਚ ਹੰਝੂ ਆਉਣ ਦੀ ਦੇਰ ਸੀ। ਇਹਦੇ ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ, ਅੰਜਨ ਕਹਿੰਦੇ ਨੇ ਸੁਰਮੇ ਨੂੰ, ਅੱਖਾਂ ਵਿੱਚ ਗੁਰੂ ਦਾ ਗਿਆਨ ਪੈ ਗਿਆ। ਕਰ

ਅੱਜ ਉਹਨੇ ਜਾਣਿਆ ਆਨੰਦ ਕੀ ਹੁੰਦਾ। ਅੱਖਾਂ ਵਿਰਾਗ ਨਾਲ ਭਰੀਆਂ, ਰੋਣ ਲੱਗ ਪਿਆ। ਫਿਰ ਉਹਨੇ ਆਖਰੀ ਵਾਰ ਆਪਣਾ ਮੂੰਹ ਉੱਪਰ ਚੁੱਕਿਆ, ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਵੱਲ ਵੇਖਿਆ। ਅੰਦਰੋਂ ਮਨ ਚ ਕਹਿੰਦਾ, ਪਾਤਸ਼ਾਹ ਜੇ ਮੈਨੂੰ ਕਹਿ ਰਹੇ ਹੋ ਨਾ, ਫਿਰ ਮੇਰਾ ਨਾਮ ਲੈ ਕੇ ਬੁਲਾਓ, ਹੁਣ ਇੰਨਾ ਹੀ ਕੰਮ ਰਹਿ ਗਿਆ। ਜੇ ਮੈਨੂੰ ਹੀ ਕਹਿ ਰਹੇ ਹੋ, ਮੇਰਾ ਹੀ ਭਲਾ ਕਰਨਾ, ਫਿਰ ਮੇਰਾ ਨਾਮ ਲੈ ਕੇ ਬੁਲਾਓ। ਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੀ ਸਿੱਧੀ ਨਜ਼ਰ ਉਹਦੇ ਤੇ ਪਈ। ਪਾਤਸ਼ਾਹ ਨੇ ਆਵਾਜ਼ ਦੇ ਕੇ ਤਖ਼ਤ ਤੋਂ ਕਿਹਾ, ਜੀ ਤੁਸੀਂ ਅੱਗੇ ਆ ਜਾਓ। ਉੱਠ ਕੇ ਸੰਗਤ ਪਿੱਛੇ ਵੇਖਣ ਲੱਗ ਪਈ, ਕਿਹਨੂੰ ਬੁਲਾ ਰਹੇ ਨੇ? ਪਾਤਸ਼ਾਹ ਨੇ ਕਿਹਾ, ਜੀ ਤੁਸੀਂ ਅੱਗੇ ਆ ਜਾਓ ਉੱਠ ਕੇ। ਸੰਗਤ ਪਿੱਛੇ ਵੇਖੇ, ਚੋਰ ਠਰ ਗਿਆ। ਹਜ਼ੂਰ ਨੇ ਫਿਰ ਰਸਨਾ ਤੋਂ ਕਿਹਾ, ਜੀ ਜਸਵੰਤ ਰਾਏ ਜੀ ਤੁਹਾਨੂੰ ਕਹਿ ਰਹੇ। ਉਹਦਾ ਨਾਮ ਇਤਿਹਾਸ ਵਿੱਚ ਜਸਵੰਤ ਰਾਏ ਆਇਆ। ਜਸਵੰਤ ਰਾਏ ਜੀ ਤੁਹਾਨੂੰ ਕਹਿ ਰਹੇ। ਬਸ ਅੱਖਾਂ ਭਰੀਆਂ, 10-20 ਫੁੱਟ ਦਾ ਵਕਵਾ ਹੋਏਗਾ। ਇਤਿਹਾਸ ਕਹਿੰਦਾ, ਸੰਗਤ ਵਿੱਚ ਪਿੱਛੋਂ ਉੱਠ ਕੇ ਗੁਰੂ ਤੱਕ ਆਉਂਦਿਆਂ ਐਂ ਲੱਗਾ ਜਿਵੇਂ ਜਨਮਾਂ ਜਨਮਾਂ ਦਾ ਭਾਰ ਉੱਤਰ ਗਿਆ ਹੋਵੇ, ਜਿਵੇਂ 84 ਦਾ ਗੇੜ ਮੁੱਕ ਗਿਆ ਹੋਵੇ। ਸਿੱਧਾ ਚਰਨਾਂ ਵਿੱਚ ਆਉਂਦਿਆਂ ਸਪਾਰ ਗੁਰੂ ਦੇ ਚਰਨਾਂ 'ਚ ਡਿੱਗ ਪਿਆ। ਹੱਥ ਜੋੜ ਕੇ ਕਹਿੰਦਾ, ਪਾਤਸ਼ਾਹ ਮੈਂ ਚੋਰ ਹਾਂ, ਮੈਂ ਚੋਰ ਹਾਂ ਪਾਤਸ਼ਾਹ। ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਬਚਨ ਕਿਹਾ, ਭਾਈ ਇੱਥੇ ਵੱਡੇ ਵੱਡੇ ਪਤਿਤ ਪਾਵਨ ਹੋ ਜਾਂਦੇ ਨੇ, ਬਸ ਕੋਈ ਅੰਦਰੋਂ ਮੰਨ ਲਏ ਕਿ ਹਾਂ।

ਜਦੋਂ ਚੋਰ ਜਸਵੰਤ ਰਾਏ ਡਿੱਗ ਪਿਆ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ ਚ, ਪਾਤਸ਼ਾਹ ਨੇ ਸਿਰ ਤੇ ਹੱਥ ਰੱਖ ਕੇ ਕਿਹਾ, ਬੇਟਾ ਇਹ ਜਨਮ ਚੋਰੀਆਂ ਕਰਨ ਵਾਸਤੇ ਨਹੀਂ ਮਿਲਿਆ। ਵੱਡੇ ਵੱਡੇ ਚੋਰ ਬਖਸ਼ੇ ਜਾਂਦੇ ਨੇ, ਪਰ ਕੋਈ ਚੋਰ ਮੰਨ ਲੈ ਕਿ ਮੈਂ ਚੋਰ ਹਾਂ, ਉਹ ਗੁਰੂ ਅੱਗੇ ਕਵੇ, ਸਤਿਗੁਰੂ ਆਹ ਕੁਝ ਔਗਣ ਮੇਰੇ ਵਿੱਚ ਨੇ, ਪਾਤਸ਼ਾਹ ਕਿਰਪਾ ਬਖਸ਼ਿਸ਼ ਕਰੋ, ਹੇ ਅਕਾਲ ਪੁਰਖ ਵਾਹਿਗੁਰੂ, ਹੇ ਸਤਿਗੁਰੂ ਆ ਔਗਣ ਮੇਰੇ ਵਿੱਚ ਨੇ, ਕੋਈ ਐਡਮਿਟ ਕਰ ਲੈ, ਕੋਈ ਮੰਨ ਲੈ, ਫਿਰ ਗੁਰੂ ਬਖਸ਼ਿੰਦਾ ਉਹ ਬਖਸ਼ ਦਿੰਦਾ। ਕੋਈ ਮੰਨ ਕੇ ਅੰਦਰੋਂ ਕਵੇ ਕਿ ਹੋ ਅਪਰਾਧੀ ਗੁਨਹਾਂਗਾਰ, ਹੋ ਵੇ ਮੁੱਖ ਮੰਦਾ ਚੋਰ ਜ਼ਾਰ ਜ਼ੁਆਰ, ਹੋ ਪਰ ਘਰ ਜੋ ਹੁੰਦਾ ਨਿੰਦਕ ਦੁਸ਼ਟ ਹਰਾਮ ਖੋਰ, ਠੱਗ ਦੇਸ਼ ਠਗੰਦਾ ਵਿਸ਼ਵਾਸ ਘਾਤੀ ਅਕਿਰਤ ਘਣ, ਮੈਂ ਕੋ ਨਾ ਰਖੰਦਾ ਸਿਮਰ ਮੁਰੀਦਾ ਢਾਡੀਆ, ਸਤਿਗੁਰ ਬਖਸ਼ ਗੁਰੂ ਬਖਸ਼ ਦਿੰਦਾ। ਅੱਜ ਪਾਤਸ਼ਾਹ ਨੇ ਜਸਵੰਤ ਰਾਏ ਨੂੰ ਬਖਸ਼ ਦਿੱਤਾ, ਪਾਤਸ਼ਾਹ ਨੇ ਕਿਹਾ ਹੁਣ ਤੂੰ ਚੋਰ ਨਹੀਂ ਰਿਹਾ। ਸਾਧ ਸੰਗਤ ਉਹਨੇ ਫਿਰ ਐਸੀ ਸੇਵਾ ਕੀਤੀ, ਸਤਿਗੁਰ ਨੇ ਉਹਨੂੰ ਪ੍ਰਵਾਨ ਕੀਤੇ ਸਿੱਖਾਂ ਵਿੱਚ ਲਿਆਂਦਾ। ਹਜ਼ੂਰ ਨੇ ਕਿਹਾ ਤੂੰ ਯਸ ਖੱਟੇਗਾ, ਤੂੰ ਜਸਵੰਤ ਹੈ, ਤੈਨੂੰ ਦੁਨੀਆ ਦੇ ਅੰਦਰ ਯਸ ਹੋਏਗਾ, ਪਰ ਸ਼ਰਤ ਇੱਕ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦਾ ਜਸ ਗਾ, ਤੂੰ ਰਾਏ ਬਣੇਗਾ, ਰਾਜਾ ਬਣੇਗਾ। ਸਾਧ ਸੰਗਤ ਗੁਰੂ ਦੀ ਬਖਸ਼ਿਸ਼ ਕਿਰਪਾ ਹੋਈ, ਉਹਦੀ ਕੁੱਲ ਦੇ ਰਾਏ ਗੋਤ ਵਾਲੇ ਸਤਿਗੁਰ ਸੱਚੇ ਪਾਤਸ਼ਾਹ ਦੇ ਲੰਬੇ ਸਮੇਂ ਦਸਵੇਂ ਪਾਤਸ਼ਾਹ ਤੱਕ ਸਿੱਖ ਰਹੇ। ਕਹਿਣ ਤੋਂ ਭਾਵ ਜੇ ਆਪਾਂ ਚਿੱਤ ਦੇ ਅੰਦਰ ਆਪਣੇ ਔਗਣ ਮੰਨ ਕੇ ਗੁਰੂ ਅੱਗੇ ਅਰਦਾਸ ਕਰੀਏ, ਗੁਰੂ ਵੱਡੇ ਤੋਂ ਵੱਡਾ ਔਗਣ ਤੋ ਦਿੰਦਾ। ਤੁਸੀਂ ਭਾਗਾਂ ਵਾਲੇ ਹੋ, ਚਿੱਤ ਜੋੜ ਕੇ ਗੁਰੂ ਚਰਨਾਂ ਵਿੱਚ ਬੈਠੇ ਹੋ, ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ। ਹਰ ਬੰਦਾ ਸੁੱਖ ਚਾਹੁੰਦਾ ਹੈ, ਆਨੰਦ ਚਾਹੁੰਦਾ ਹੈ, ਪਰ ਗੁਰੂ ਕੋਲੋਂ ਰਾਹ ਪੁੱਛਣਾ ਪਏਗਾ, ਮਹਾਰਾਜ ਰਸਤਾ ਸਾਨੂੰ ਦੱਸੋ, ਕਿਉਂਕਿ ਗੁਰੂ ਦੀ ਮੱਤ ਦਾ ਅਰਥ ਹੈ ਗੁਰੂ ਦਾ ਰਾਹ ਸਿੱਖਣਾ। ਕਿਸੇ ਮੰਜ਼ਿਲ ਤੇ ਪਹੁੰਚਣਾ ਹੋਵੇ ਪਹਿਲਾਂ ਰਾਹ ਪੁੱਛੀਦਾ। ਖਾਲੀ ਸਕੂਲ ਦੇ ਗੇਟਾਂ ਨੂੰ ਮੱਥਾ ਟੇਕ ਕੇ ਕਦੇ ਕਿਸੇ ਸਟੂਡੈਂਟ ਨੂੰ ਡਿਗਰੀ ਨਹੀਂ ਮਿਲੀ, ਉਹਨੂੰ ਪੜ੍ਹਨਾ ਪੈਂਦਾ। ਏਦਾਂ ਗੁਰੂ ਦੇ ਦਰ ਉੱਤੇ ਆ ਕੇ ਖਾਲੀ ਮੱਥਾ ਨਹੀਂ ਟੇਕਣਾ, ਗੁਰੂ ਦਾ ਉਪਦੇਸ਼ ਗ੍ਰਹਿਣ ਕਰਨਾ। ਫਿਰ ਪਾਤਸ਼ਾਹ ਸਾਨੂੰ ਰਾਹ ਦੱਸਦੇ ਨੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਾਹੇ ਬਟਾਵੋ। ਇੱਕ ਬੇਨਤੀ ਮੈਂ ਕਰਨੀ ਹੈ, ਸਮਾਂ ਸਮਾਪਤ ਹੈ। ਇਹ ਅਕਸਰ ਦੀਵਾਨਾਂ ਵਿੱਚ ਬੇਨਤੀ ਕੀਤੀ, ਪਹਿਲੀ ਗੱਲ ਵਹਿਮਾਂ ਭਰਮਾਂ ਤੋਂ ਬਚੋ। ਮਹਾਂ ਦਿਵਸ ਮੂਰਤ ਭਲੇ, ਦਿਨ ਵੀ ਉਹ ਸੋਹਣਾ ਹੈ, ਮਹੂਰਤ ਵੀ ਚੰਗਾ, ਮਹੀਨਾ ਵੀ ਚੰਗਾ। ਨਾ ਕੋਈ ਦਿਨ ਮਾੜਾ ਹੁੰਦਾ, ਨਾ ਕੋਈ ਮਹੀਨਾ ਮਾੜਾ ਹੁੰਦਾ। ਕਈ ਵਾਰ ਕੋਈ ਕੰਮ ਨਾ ਬਣੇ, ਲੋਕ ਕਹਿੰਦੇ ਅੱਜ ਦਿਨ ਹੀ ਨਹੀਂ ਸੀ ਚੰਗਾ। ਦਿਨ ਤਾਂ ਚੰਗਾ ਸੀ ਭਾਈ, ਤੂੰ ਰੱਬ ਦਾ ਨਾਮ ਨਹੀਂ ਜਪਿਆ। ਜਦੋਂ ਜਪੇਗਾ ਫਿਰ ਸਾਰੇ ਦਿਨ ਭਲੇ, ਮਹਾਂ ਦਿਵਸ ਮੂਰਤ ਭਲੇ। ਜਿਸ ਕੋ ਨਜ਼ਰ ਕਰੇ ਕੋਈ ਦਿਨ ਮਾੜਾ ਚੰਗਾ ਨਹੀਂ, ਰੱਬ ਤੇ ਭਰੋਸਾ ਰੱਖ ਕੇ ਚੱਲੋ। ਨਾਮ ਜਪੋਗੇ ਸਾਰੇ ਦਿਨ ਚੰਗੇ ਚੰਗੇ, ਕੋਈ ਦਿਨ ਮਾੜਾ ਨਹੀਂ ਹੈ। ਅਸੀਂ ਦਿਨਾਂ ਨੂੰ ਦੋਸ਼ ਨਾ ਦਈਏ। ਇਹ ਜੀਵਨ ਵਿੱਚ ਉਤਾਰ ਚੜ੍ਹਾਅ ਘੱਟੇ ਵੱਧਦੇ ਚੱਲਦੇ ਰਹਿੰਦੇ ਨੇ, ਕਦੇ ਕਮਾਈ ਜ਼ਿਆਦਾ ਵੀ ਹੁੰਦੀ, ਕਦੇ ਘੱਟ ਵੀ ਹੁੰਦੀ ਹੈ, ਤੇ ਚੱਲਦਾ ਹੀ ਰਹਿੰਦਾ। ਉਹਦੇ ਉੱਤੇ ਵਿਸ਼ਵਾਸ ਰੱਖੋ ਔਰ ਵਹਿਮਾਂ ਭਰਮਾਂ ਤੋਂ ਬਚੋ। ਮੈਂ ਕਈਆਂ ਥਾਵਾਂ ਤੇ ਬੇਨਤੀ ਕੀਤੀ ਹੈ, ਨਵੀਂ ਬਿਮਾਰੀ ਬਹੁਤ ਚੱਲੀ, ਹੁਣ ਲੋਕ ਹਟਣ ਲੱਗ ਪਏ। ਵੈਸੇ ਪੈਰਾਂ ਵਿੱਚ ਕਾਲੇ ਧਾਗੇ ਲੋਕ ਬੰਨਣ ਲੱਗ ਪਏ ਸੀ, ਉਹ ਨਵਾਂ ਹੀ ਫੈਸ਼ਨ ਚੱਲਿਆ ਹੋਇਆ ਸੀ। ਕੁੜੀਆਂ ਮੁੰਡੇ ਬੀਬੀਆਂ ਬੱਚੇ ਛੋਟੇ ਨਿਆਣਿਆਂ ਦੇ ਪੈਰਾਂ 'ਚ ਬੰਨੇ ਹੋਏ, ਕਾਹਦੇ ਵਾਸਤੇ? ਕਹਿੰਦੇ ਜੀ ਨਜ਼ਰ ਨਾ ਲੱਗ ਜਾਏ। ਹੱਦ ਹੋ ਗਈ ਗੱਲ ਵਾਲੀ, ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਿੱਤੇ ਕੜੇ ਉੱਤੇ ਵਿਸ਼ਵਾਸ ਨਹੀਂ ਹੈ? ਕਲਗੀਧਰ ਪਾਤਸ਼ਾਹ ਨੇ ਸਾਨੂੰ ਪੰਜ ਕਕਾਰੀ ਬਾਣਾ ਦਿੱਤਾ ਹੈ, ਸਭ ਤੋਂ ਪਹਿਲਾਂ ਹੱਥ ਵਿੱਚ ਲੋਹੇ ਦਾ ਕੜਾ ਪਵਾਇਆ। ਉਹ ਸਿੱਖਾ ਤੈਨੂੰ ਗੁਰੂ ਤੇ ਵਿਸ਼ਵਾਸ ਹੋਵੇ, ਹੱਥ 'ਚ ਪਹਿਨੇ ਲੋਹੇ ਦਾ ਕੜਾ, ਇਹ ਯਾਦ ਰੱਖੀ ਤੂੰ ਗੁਰੂ ਤੇ ਭਰੋਸਾ ਰੱਖ ਕੇ ਕਕਾਰ ਪਹਿਨੇ ਨੇ। ਜੇ ਗੁਰੂ ਦੇ ਕਕਾਰਾਂ ਤੇ ਬਾਣੀ ਤੇ ਗੁਰੂ ਤੇ ਭਰੋਸਾ ਰੱਖੇ, ਜਿੱਡੇ ਵੱਡੇ ਮਰਜ਼ੀ ਟੂਣੇ ਤੋਂ ਟੱਪ ਜਾਏ ਤੇਰਾ ਬਾਲ ਗੰਗਾ ਨਹੀਂ ਹੋਏਗਾ। ਕਿਉਂ ਭਾਈ? ਤੈਨੂੰ ਲਿਖ ਕੇ ਦਿੱਤਾ ਗੁਰੂ ਨੇ, ਦੁਕਾਲੰ ਪਰਣਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬਿਪੂਤੇ। ਇਹਨਾਂ ਵਹਿਮਾਂ ਭਰਮਾਂ ਤੋਂ ਬਚਣਾ। ਦੂਜੀ ਬੇਨਤੀ ਇੱਕ ਉਚੇਚੇ ਤੌਰ ਤੇ ਭੈਣਾਂ ਨੂੰ ਹੈ। ਭੈਣੋ, ਤੁਹਾਡੇ ਹੱਥ ਵਿੱਚ ਬਹੁਤ ਕੁਝ ਰੱਬ ਨੇ ਕਿਰਪਾ ਬਖਸ਼ਿਸ਼ ਕੀਤੀ ਹੈ। ਇਤਿਹਾਸ ਕਹਿੰਦਾ ਜਦੋਂ ਸਿੱਖੀ ਤੋਂ ਸਿੱਖ ਮਾਝੇ ਦੇ ਮੁਨੱਕਰ ਹੋ ਕੇ ਭੱਜ ਗਏ, ਦਸਮ ਪਾਤਸ਼ਾਹ ਨੂੰ ਵਿਦਾਵਾ ਦੇ ਕੇ ਚਲੇ ਗਏ, ਉਦੋਂ ਜੇ ਕਿਸੇ ਨੇ ਮੋੜਿਆ ਤਾਂ ਭੈਣ ਦਾ ਯੋਗਦਾਨ ਹੈ। ਭੈਣਾਂ ਨੇ ਮੋੜ ਦਿੱਤਾ,
ਮਾਈ ਭਾਗੋ ਵਰਗੀਆਂ ਨੇ ਜਦੋਂ ਬੰਗਾਰ ਪਾ ਕੇ ਕਿਹਾ ਤੇ ਸਾਧ ਸੰਗਤ ਸਿੱਖੀ ਤੋਂ ਟੁੱਟਿਆਂ ਨੂੰ ਦੁਬਾਰਾ ਸਿੱਖੀ ਨਾਲ ਜੋੜਿਆ। ਬਾਬੇ ਫਰੀਦ ਦੀ ਮਾਂ ਨੇ ਸ਼ੱਕਰ ਦੀਆਂ ਪੁੜੀਆਂ ਰੱਖ ਰੱਖ ਕੇ ਬਾਬੇ ਫਰੀਦ ਨੂੰ ਰੱਬ ਵਰਗਾ ਬਣਾ ਦਿੱਤਾ। ਉਹ ਸ਼ੱਕਰ ਗੰਜ ਬਾਬਾ ਫਰੀਦ ਸਾਹਿਬ ਬਣ ਗਏ, ਰੱਬ ਨਾਲ ਜੁੜ ਗਏ। ਕਿਉਂ ਬੇਟਾ? ਅੱਲਾ ਤਾਲਾ ਸ਼ੱਕਰ ਦਿੰਦਾ, ਤੂੰ ਨਵਾਜ਼ ਪੜਿਆ ਕਰ। ਆਪਾਂ ਆਪਣੇ ਬੱਚਿਆਂ ਨੂੰ ਜੋੜੀਏ ਕਿਸੇ ਤਰੀਕੇ, ਕਿਉਂਕਿ ਸਭ ਤੋਂ ਕੌਸਟਲੀ ਪ੍ਰਾਪਰਟੀ, ਮਹਿੰਗੀ ਜਾਇਦਾਦ ਤੁਹਾਡੀ ਆਪਣੀ ਔਲਾਦ ਹੈ। ਜਿਹਦੇ ਬੱਚੇ ਗੁਰੂ ਨਾਲ, ਸ਼ਬਦ ਨਾਲ, ਬਾਣੀ ਨਾਲ ਜੁੜ ਗਏ, ਤੁਸੀਂ ਅਮੀਰ ਹੋਵੋਗੇ। ਜੇ ਬੱਚੇ ਗੁਰੂ ਨਾਲੋਂ ਟੁੱਟੇ ਹੋਏ, ਮਾਫ਼ ਕਰਿਓ, 40 ਕਿੱਲੇ ਭਾਵੇਂ ਹੋਰ ਖਰੀਦ ਲਿਓ, ਉਹ ਬੰਦਾ ਕੰਗਾਲ ਹੀ ਰਹਿੰਦਾ। ਸਿੱਖੀ ਨਾਲ ਜੋੜੋ ਬੱਚਿਆਂ ਨੂੰ। ਉਹਦੇ ਵਾਸਤੇ ਕੋਚੇ ਤੌਰ ਤੇ ਤੁਹਾਨੂੰ ਬੇਨਤੀ ਹੈ, ਬਹੁਤ ਸੌਖਾ ਕੰਮ ਹੈ। ਘਰ ਵਿੱਚ ਦਹੀਂ ਬਣਾਉਂਦੇ ਹੋ ਭੈਣੋ? ਦਹੀਂ ਬਣਾਉਂਦੇ ਹੋ? ਹੁਣ ਤਾਂ ਪਿੰਡਾਂ ਚ ਵੀ ਬੰਦ ਹੀ ਹੋ ਗਿਆ, ਪਤਾ ਕਿਉਂ? ਜਦੀ ਉਹ ਬੰਦ ਡੱਬੀਆਂ ਨੀ ਆਈਆਂ ਦਹੀਂ ਵਾਲੀਆਂ, ਬਸ ਬਣਾਉਣਾ ਹੀ ਬੰਦ ਕਰਤਾ। ਵੀ 10 ਰੁਪਏ 20 ਦੀ ਫੜੋ ਦੁਕਾਨ ਤੋਂ, ਲੋੜ ਕੀ ਹੈ ਦਹੀਂ ਬਣਾਉਣ ਦੀ? ਘਰ ਵਿੱਚ ਦਹੀਂ ਬਣਾਉਂਦੇ ਉਹ ਤੇ ਉਹਦੇ ਕੋਲੋਂ ਕੁਝ ਸਿੱਖ ਲਿਓ ਉਸ ਗੱਲ ਤੋਂ। ਮੈਂ ਕਈ ਵਾਰ ਇਹ ਬੇਨਤੀ ਤਕਰੀਬਨ ਹਰ ਦੀਵਾਨ ਵਿੱਚ ਕਰਦਾ ਵੀ ਚਲੋ ਤੁਹਾਡੇ ਚਰਨਾਂ ਪਿੱਛੇ ਸਾਡਾ ਵੀ ਭਲਾ ਹੋਏਗਾ। 2 ਚਮਚੇ ਦਹੀਂ ਦੇ ਮਾਈਆਂ ਰੱਖ ਲੈਂਦੀਆਂ ਨੇ, ਕਾਹਦੇ ਵਾਸਤੇ? ਕੱਲ ਸਵੇਰੇ ਦਹੀਂ ਹੋਰ ਬਣਾਉਣਾ। ਰਾਤੀ 2 ਕਿਲੋ ਦੁੱਧ ਕੋਸਾ ਗਰਮ ਕਰਕੇ 2 ਚਮਚੇ ਦਹੀਂ ਦੇ ਵਿੱਚ ਪਾਉਂਦੇ ਨੇ, ਰਾਤੋ ਰਾਤ 2 ਕਿਲੋ ਦੁੱਧ ਵੀ ਕੀ ਬਣ ਜਾਂਦਾ? ਦਹੀਂ ਬਣ ਜਾਂਦਾ। ਉਹਨੂੰ ਕਹਿੰਦੇ ਜਾਗ ਲਾਉਣਾ, ਉਹਨੂੰ ਕਹਿੰਦੇ ਜੰਮਣ ਲਾਉਣਾ। ਭਾਈ ਉਹ 2 ਚਮਚੇ ਦਹੀਂ ਦੇ ਪਾਏ ਤੇ 2 ਕਿਲੋ ਦੁੱਧ ਕੀ ਬਣ ਗਿਆ? ਦਹੀਂ ਬਣ ਗਿਆ। 2 ਕਿਲੋ ਦੁੱਧ ਨੇ ਆਪਣਾ ਰੂਪ ਵਟਾ ਲਿਆ, 2 ਚਮਚੇ ਦਹੀਂ ਦੇ ਪਾਉਣ ਨਾਲ ਦੁੱਧ ਨੇ ਵੀ ਆਪਣਾ ਰੂਪ ਵਟਾ ਲਿਆ, ਉਹ ਦਹੀਂ ਬਣ ਗਿਆ। ਏਦਾਂ ਤੁਸੀਂ ਆਪਣੇ ਘਰ ਵਿੱਚ ਗੁਰੂ ਦੇ ਸ਼ਬਦ ਦਾ, ਬਾਣੀ ਦਾ ਜਾਗ ਰੋਜ਼ ਲਾ ਸਕਦੇ ਹੋ। ਤੁਹਾਨੂੰ ਬੇਨਤੀ ਹੈ, ਤੁਸੀਂ ਘਰ ਵਿੱਚ ਸ਼ਬਦ ਦਾ ਜਾਗ ਲਾਓ, ਫਿਰ ਕਿਤੇ ਭਟਕਣ ਦੀ ਲੋੜ ਨਹੀਂ। ਜਦੋਂ ਸਵੇਰੇ ਉੱਠ ਕੇ ਚਾਹ ਬਣਾਉਂਦੇ ਹੋ ਨਾ, ਸਭ ਤੋਂ ਪਵਿੱਤਰ ਜਗ੍ਹਾ ਤੁਹਾਡੇ ਘਰ ਚ ਰਸੋਈ ਹੈ, ਜਿੱਥੇ ਹੱਥ ਪੈਰ ਧੋ ਕੇ ਜਾਈਦਾ, ਗੰਦੇ ਪੈਰ ਨਹੀਂ ਲੈ ਕੇ ਜਾਈਦੇ, ਰਸੋਈ ਵਿੱਚ ਸਫਾਈ ਰੱਖੀ ਦੀ ਹੈ, ਉਹਨੂੰ ਪਾਕਸ਼ਾਲ ਕਹਿੰਦੇ ਨੇ ਗੁਰਮਤ ਵਿੱਚ। ਜਦੋਂ ਸਵੇਰੇ ਉੱਠ ਕੇ ਚਾਹ ਬਣਾਉਣੀ ਹੈ ਤਾਂ ਇੱਕ ਕੰਮ ਭੈਣੋ ਕਰ ਲਿਆ ਕਰੋ, ਗੈਸ ਬਾਲ ਕੇ ਚਾਹ ਦਾ ਪਾਣੀ ਰੱਖਿਆ ਤਾਂ ਸਿਰ ਢੱਕ ਕੇ ਗੈਸ ਬਾਲਦੇ ਅਨਸਾਰ ਕਹਿ ਦਿਆ ਕਰੋ ਸਤਨਾਮ ਸ੍ਰੀ। ਜਦੋਂ ਫਿਰ ਉਹ ਪਾਣੀ ਦੇ ਵਿੱਚ ਪੱਤੀ ਪਾਉਣੀ ਹੈ, ਕੋਈ ਸੌਂਫ ਮਸਾਲਾ ਪਾਉਂਦੇ ਹੋ, ਚੁਟਕੀ ਭਰ ਕੇ ਪਾਈ ਤੇ ਨਾਲੇ ਕਹਿ ਤਾਂ ਸਤਨਾਮ ਸ੍ਰੀ। ਫਿਰ ਸ਼ੱਕਰ ਖੰਡ ਕੋਈ ਪਾਈ ਵਿੱਚ, ਸ਼ੱਕਰ ਪਾਉਣ ਲੱਗਿਆ, ਗੁੜ ਖੰਡ ਪਾਉਣ ਲੱਗਿਆ, ਇੱਕ ਵਾਰ ਫਿਰ ਕਹਿਤਾ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਚਾਹ ਬਣ ਗਈ, ਉਹ ਚਾਹ ਦੁੱਧ ਤੁਹਾਡੇ ਬੱਚਿਆਂ ਨੇ, ਪਰਿਵਾਰ ਨੇ ਪੀਣਾ, ਜਦੋਂ ਤਿਆਰ ਹੋ ਗਿਆ, ਉਦੋਂ ਕੱਪਾਂ ਵਿੱਚ ਪੁੰਨ ਲੱਗਿਆ, ਗਲਾਸਾਂ ਚ ਪਾਉਣ ਲੱਗਿਆ, ਇੱਕ ਵਾਰ ਫਿਰ ਕਹਿ ਦਿਆ ਕਰੋ ਸਤਨਾਮ ਸ੍ਰੀ। 5-6 ਵਾਰ ਵਾਹਿਗੁਰੂ ਕਹਿ ਹੋ ਗਿਆ। ਮੇਰਾ ਵਿਸ਼ਵਾਸ ਹੈ 1 ਮਹੀਨੇ ਬਾਅਦ ਤੁਹਾਨੂੰ ਰਿਜ਼ਲਟ ਬੈਕ ਆਉਣ ਲੱਗ ਪੈਣਗੇ ਘਰ ਚ। 1 ਮਹੀਨੇ ਬਾਅਦ ਤੁਹਾਨੂੰ ਰਿਜ਼ਲਟ ਪਰਿਵਾਰ ਵਿੱਚ ਬੈਕ ਆਉਣ ਲੱਗ ਪੈਣਗੇ, ਜਦੋਂ ਤੁਸੀਂ ਸਤਨਾਮ ਵਾਹਿਗੁਰੂ ਜਪ ਕੇ ਚਾਹ ਬਣਾਓਗੇ, ਦੁੱਧ ਤਿਆਰ ਕਰੋਗੇ। 1 ਮਹੀਨੇ ਬਾਅਦ ਵੇਖਿਓ ਜਿੰਨੇ ਪਰਿਵਾਰ ਦੇ ਮੈਂਬਰ ਸਵੇਰੇ ਚਾਹ ਦੁੱਧ ਪੀਂਦੇ ਨੇ, ਉਹ ਪੀਣ ਲੱਗਿਆਂ ਆਪੇ ਹੀ ਜਪਣ ਲੱਗ ਪੈਣਗੇ ਸਤਨਾਮ ਸ੍ਰੀ ਵਾਹਿਗੁਰੂ। ਜੇ ਸਾਰੇ ਪਰਿਵਾਰ ਦੇ ਮੈਂਬਰ ਸਵੇਰੇ ਉੱਠਦੇ ਆ ਚਾਹ ਪੀਣ ਲੱਗਿਆਂ ਵਾਹਿਗੁਰੂ ਕਹਿਣ, ਫਿਰ ਕੱਲ ਕਲੇਸ਼ ਤਾਂ ਰਹਿ ਨਹੀਂ ਸਕਦਾ। ਇਹ ਤਾਂ ਗੁਰੂ ਨੇ ਲਿਖ ਕੇ ਦਿੱਤਾ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਟਾ। ਇੰਨਾ ਕੁ ਕੰਮ ਕਰ ਲਓਗੇ ਭੈਣੋ, ਰੋਜ਼ ਸਵੇਰੇ ਸ਼ੁਰੂ ਕਰ ਦੋਗੇ, ਭੈਣੋ ਸੁਣ ਲਿਆ ਕਰ ਦੋਗੇ ਸਤਨਾਮ ਵਾਹਿਗੁਰੂ। ਲੈ ਹੁਣ ਤੁਹਾਡਾ ਹੋਮਵਰਕ ਇੰਨਾ ਕੁ ਪੱਕਾ ਹੋ ਗਿਆ ਵੀ ਜਦੋਂ ਸਵੇਰੇ ਚਾਹ ਦੁੱਧ ਬਣਾਉਣਾ ਤਾਂ ਸਵੇਰੇ ਚਾਹ ਬਣਾਉਂਦਿਆਂ 5-6 ਵਾਰ ਵਾਹਿਗੁਰੂ ਕਹਿਣਾ, ਸਿਰ ਢੱਕ ਕੇ ਕਹਿਣਾ ਸਤਨਾਮ ਸ੍ਰੀ ਵਾਹਿਗੁਰੂ। ਤੇ ਨਾਲ ਇੱਕ ਬੇਨਤੀ ਇਹ ਹੈ ਵੀ ਜਿਹੜੀਆਂ ਭੈਣਾਂ ਬੰਦਿਆਂ ਕੋਲੋਂ ਚਾਹ ਬਣਵਾਉਣੀ, ਉਹ ਬੰਦਿਆਂ ਨੂੰ ਕਹਿ ਦਿਓ। ਕਈ ਬੰਦਿਆਂ ਕੋਲੋਂ ਵੀ ਚਾਹ ਬਣਵਾਉਣੀ ਹੈ ਨਾ ਸਵੇਰੇ, ਉਹ ਤੁਹਾਨੂੰ ਬੇਨਤੀ, ਉਦਾਂ ਮਾੜੀ ਗੱਲ ਨਹੀਂ ਹੈ ਚਾਹ ਬਣਾਉਣੀ, ਕੋਈ ਮਾੜੀ ਗੱਲ ਨਹੀਂ। ਜੇ ਕੋਈ ਸਵੇਰੇ ਬੰਦਾ ਵੀ ਬਣਾਉਂਦਾ, ਇਹ ਚ ਹੇਠੀ ਨਾ ਸਮਝਿਓ। ਉਹ ਤਾਂ ਮੈਂ ਤਾਂ ਕਿਹਾ ਵੀ ਜਿਹੜੀਆਂ ਭੈਣਾਂ ਨੇ ਬੰਦਿਆਂ ਦੀ ਸਵੇਰੇ ਡਿਊਟੀ ਲਾਈ ਹੋਈ ਹੈ, ਉਹ ਫਿਰ ਨਾਲ ਹੀ ਡਿਊਟੀ ਲਾ ਦਿਓ। ਵੀ ਜੇ ਸਰਦਾਰ ਜੀ ਚਾਹ ਬਣਾਉਣੀ ਹੈ ਤਾਂ ਭਾਈ ਸਾਹਿਬ ਕਹਿ ਕੇ ਗਏ ਵੀ ਵਾਹਿਗੁਰੂ ਵੀ ਕਹਿਣਾ, ਤੂੰ ਇੰਨੀ ਕੁ ਡਿਊਟੀ ਨਾਲ ਲਾ ਦਿਓ। ਸਤਿਗੁਰੂ ਕਿਰਪਾ ਕਰਨ, ਵਾਹਿਗੁਰੂ ਜਪ ਕੇ ਭੋਜਨ ਪ੍ਰਸ਼ਾਦਾ ਚਾਹ ਪਾਣੀ ਬਣਾਓਗੇ, ਗੁਰੂ ਨੇ ਲਿਖ ਕੇ ਦਿੱਤਾ। ਇੱਕ ਵਾਰ ਪੜੋ ਫਿਰ ਸਮਾਪਤੀ ਹੈ, ਸਿਮਰ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144 3670 ਐਵੀਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ। ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stampede Ground. ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, North East Calgary।

ਸਲੋਕ ਸੰਤ ਉਦਰਨ ਦਿਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ਵਰ ਹੈ ਸੰਤ ਉਦਰਨ ਦਿਆਲੰ ਆਸਰੰ ਗੋਪਾਲ ਕੀਰਤਨ ਹੈ

उदरे सगल जन सोना प्रताप गोविंद

ਪੂਰਿਆ ਸੁਆਮੀ ਸਿਰਜਣਹਾਰ ਅਨਕ ਭਾਂਤ ਹੋਏ ਪਸਰਿਆ ਨਾਨਕ ਕਹਿ ਦ੍ਰਿਸ਼ਟਾ। ਭਾਵ ਕਿ ਜਿਹੜਾ ਨਿਰੰਕਾਰ ਪਰਮੇਸ਼ਰ ਸੰਸਾਰ ਦੇ ਉੱਤੇ ਹਰੇਕ ਥਾਂ ਦੇ ਉੱਤੇ ਰਮਿਆ ਹੋਇਆ, ਮੈਂ ਤੇ ਐਸੇ ਅਕਾਲ ਪੁਰਖ ਦੀ ਬੰਦਗੀ ਕੀਤੀ। ਜਿੰਨੇ ਵੀ ਭਗਤ ਸਾਹਿਬਾਨ ਹੋਏ ਨੇ, ਭੱਟ ਸਾਹਿਬਾਨ ਹੋਏ ਨੇ, ਗੁਰੂ ਕੇ ਸਿੱਖ ਹੋਏ ਨੇ ਜਾਂ ਗੁਰੂ ਸਾਹਿਬਾਨ ਨੇ, ਸਾਰਿਆਂ ਨੇ ਕੇਵਲ ਤੇ ਕੇਵਲ ਐਸੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪੂਜਾ ਕੀਤੀ, ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਮੁੱਚੇ ਬ੍ਰਹਿਮੰਡ ਦੇ ਅੰਦਰ ਰਮਿਆ ਹੋਇਆ, ਜਿਸ ਦੇ ਬਾਰੇ ਭਗਤ ਸਾਹਿਬਾਨ ਬੜੇ ਪਿਆਰ ਅਤੇ ਸਤਿਕਾਰ ਨਾਲ ਕਹਿੰਦੇ ਨੇ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਭਾਵ ਕਿ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਮੁੱਚੇ ਬ੍ਰਹਿਮੰਡ ਦੇ ਅੰਦਰ ਰਮਿਆ ਹੋਇਆ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜੋਤ ਹੀ ਹਰੇਕ ਮਨੁੱਖ ਦੇ ਅੰਦਰ ਰਮੀ ਹੋਈ ਹੈ। ਉਸ ਜੋਤ ਨੂੰ ਪਹਿਚਾਨਣ ਦੀ ਲੋੜ ਹੈ। ਔਰ ਇੱਥੋਂ ਤੱਕ ਸਤਿਗੁਰੂ ਬੜੇ ਹੀ ਅਦਬ ਅਤੇ ਸਤਿਕਾਰ ਦੇ ਨਾਲ ਅੱਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਕਿ ਰੱਬ ਦੇ ਜਿੰਨੇ ਵੀ ਸੰਤ ਜਨ ਇਸ ਸੰਸਾਰ ਤੇ ਹੁੰਦੇ ਨੇ, ਉਹ ਕੇਵਲ ਤੇ ਕੇਵਲ ਐਸੇ ਹੀ ਹਰੇਕ ਜਗ੍ਹਾ ਦੇ ਉੱਤੇ ਰਮੇ ਹੋਏ ਪਰਮਾਤਮਾ ਦੀ ਪੂਜਾ ਕਰਦੇ ਨੇ। ਕਈ ਵਾਰੀ ਸੰਸਾਰ ਦੇ ਉੱਤੇ ਵਿਚਾਰ ਚੱਲਦੀ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ, ਜਿਸ ਵਕਤ ਗੁਰਦੁਆਰਾ ਸੰਤ ਘਾਟ ਸੁਲਤਾਨਪੁਰ ਲੋਧੀ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਤੀਸਰੇ ਦਿਨ ਪ੍ਰਗਟ ਹੋਣਾ ਕੀਤਾ, ਉਸ ਵਕਤ ਜਿੱਥੇ ਇੱਕ ਗ੍ਰੰਥ ਦੀ ਨੀਂਹ ਰੱਖਦਿਆਂ ਹੋਇਆਂ ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਦਾ ਮੂਲ ਮੰਤਰ ਉਚਾਰਨ ਕੀਤਾ, ਉੱਥੇ ਇੱਕ ਪੰਥ ਦੀ ਨੀਂਹ ਰੱਖਦਿਆਂ ਹੋਇਆਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਸੰਸਾਰ ਦੇ ਲੋਕਾਂ ਨੇ ਇੱਕ ਸਵਾਲ ਕੀਤਾ ਸੀ, ਸਤਿਗੁਰੂ ਜਿਸ ਪਰਮਾਤਮਾ ਦੇ ਸਰੂਪ ਦੀ ਆਪ ਜੀ ਨੇ ਵਿਆਖਿਆ ਕੀਤੀ ਹੈ, ਐਸੇ ਸਰੂਪ ਦੀ ਵਿਆਖਿਆ ਵਾਲੇ ਪਰਮਾਤਮਾ ਦਾ ਉਪਾਸ਼ਕ ਕੌਣ ਹੋਵੇਗਾ? ਕੀ ਐਸੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਨੂੰ ਇਕੱਲੇ ਹਿੰਦੂ ਪੂਜਣਗੇ? ਆ ਜਿਹੜਾ ਆਪ ਜੀ ਨੇ ਸਰੂਪ ਮੂਲ ਮੰਤਰ ਦੇ ਅੰਦਰ ਬਿਆਨ ਕੀਤਾ ਹੈ, ਐਸੇ ਸਰੂਪ ਵਾਲੇ ਪਰਮਾਤਮਾ ਦਾ ਪੁਜਾਰੀ ਕੌਣ ਹੋਵੇਗਾ? ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬੜੇ ਹੀ ਅਦਬ ਅਤੇ ਸਤਿਕਾਰ ਸਹਿਤ ਇਸੇ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਇੱਕ ਪੰਥ ਦੀ ਨੀਂਹ ਰੱਖਦਿਆਂ ਇਹ ਬਚਨ ਕਹੇ ਸਨ, ਨਾ ਕੋ ਹਿੰਦੂ ਨਾ ਮੁਸਲਮਾਨ। ਭਾਵ ਕਿ ਜਿਹੜਾ ਐਸੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਪੁਜਾਰੀ ਹੋਵੇਗਾ, ਉਹਦੀ ਸੰਸਾਰ ਦੇ ਉੱਤੇ ਕੋਈ ਜਾਤ ਪਾਤ ਨਹੀਂ ਹੋਵੇਗੀ, ਭਾਵ ਕਿ ਉਹ ਜਾਤ ਪਾਤ ਤੋਂ ਵੱਖਰਾ ਹੋਵੇਗਾ। ਭਾਵ ਕਿ ਐਸੇ ਅਕਾਲ ਪੁਰਖ ਦਾ ਪੁਜਾਰੀ ਜਿਹੜਾ ਹੈ ਉਹ ਗੁਰੂ ਕਾ ਸਿੱਖ ਹੋਵੇਗਾ, ਭਾਵ ਕਿ ਗੁਰੂ ਕਾ ਸਿੱਖ ਐਸੇ ਅਕਾਲ ਪੁਰਖ ਦੀ ਪੂਜਾ ਕਰੇਗਾ, ਕਿਉਂਕਿ ਦੁਨੀਆਂ ਦੇ ਉੱਤੇ ਕੋਈ ਹਿੰਦੂ ਕਿਸੇ ਪ੍ਰਕਾਰ ਦੀ ਪੂਜਾ ਕਰਦਾ, ਕੋਈ ਮੁਸਲਮਾਨ ਕਿਸੇ ਪ੍ਰਕਾਰ ਦੀ ਪੂਜਾ ਕਰਦਾ, ਪਰ ਜਿਹੜਾ ਅਕਾਲ ਪੁਰਖ ਦੀ ਪੂਜਾ ਕਰੇਗਾ, ਜਿਹੜਾ ਕੇਵਲ ਤੇ ਕੇਵਲ ਪੂਜਾ ਕੀਚੈ ਨਾਮ ਧਿਆਈਐ ਬਿਨ ਨਾਵੈ ਪੂਜ ਨਾ ਹੋਏ, ਜਿਹੜਾ ਐਸੇ ਅਕਾਲ ਪੁਰਖ ਦੀ ਪੂਜਾ ਕਰੇਗਾ ਉਹ ਇੱਕ ਸਿੱਖ ਹੋਵੇਗਾ। ਮੇਰੇ ਕਹਿਣ ਤੋਂ ਮੁਰਾਦ ਇਹ ਹੈ, ਇੱਕ ਪੰਥ ਦੀ ਨੀਂਹ ਰੱਖਦੇ ਆ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵਚਨ ਕਹਿ ਦਿੱਤੇ ਸਨ ਕਿ ਜਿਹੜਾ ਇਹ ਪੰਥ ਐਸੇ ਅਕਾਲ ਪੁਰਖ ਦੀ ਪੂਜਾ ਕਰੇਗਾ ਉਹ ਸੰਸਾਰ ਦੇ ਉੱਤੇ ਸਮੁੱਚੇ ਜਗਤ ਦੇ ਵਿੱਚ ਵਿਚਰੇਗਾ। ਫਿਰ ਗੁਰੂ ਨਾਨਕ ਸਾਹਿਬ ਜੀ ਨੇ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ ਅਤੇ ਐਸੇ ਨਿਰਮਲ ਪੰਥ ਦੀ ਨੀਂਹ ਰੱਖ ਦਿੱਤੀ ਜਿਹੜਾ ਦੁਨੀਆਂ ਦੇ ਉੱਤੇ ਜਾਤ ਪਾਤ ਊਚ ਨੀਚ ਛੂਤ ਛਾਤ ਆਦਿ ਦੇ ਭੇਦ ਭਾਵ ਤੋਂ ਉੱਪਰ ਉੱਠ ਕੇ ਐਸੇ ਨਿਰੰਕਾਰ ਦੀ ਪੂਜਾ ਕਰਦਾ ਹੈ। ਸੋ ਇਸੇ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਅੱਜ ਦੇ ਮੁਬਾਰਕ ਸ਼ਬਦ ਵਿੱਚ ਸਾਨੂੰ ਸੰਸਾਰਿਕ ਜੀਵਾਂ ਨੂੰ ਇਹ ਸੇਧ, ਇਹ ਗਿਆਨ, ਇਹ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਸੰਤ ਉਦਰਣ ਦਯਾਲੰਗ ਆਸਰੰਗ ਗੋਪਾਲ ਕੀਰਤਨ ਹੈ। ਭਾਵ ਕਿ ਜਿੰਨੇ ਵੀ ਸੰਸਾਰ ਦੇ ਉੱਤੇ ਸੰਤ ਜਨ ਹਨ ਉਹ ਐਸੇ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰਕੇ ਸੰਸਾਰ ਰੂਪੀ ਭਵਜਲ ਤੋਂ ਆਪਣਾ ਪਾਰ ਉਤਾਰਾ ਕਰਦੇ

0: निर्मलं संत संगेण ओट नानक परमेश्वर है।
1: पातशाह धन गुरु नानक साहब महाराज जी, गुरु अर्जन साहब महाराज जी बड़े प्यारे बचन कह रहे हैं। कहते निर्मलं संत संगेन ओट नानक परमेश्वर है। ऐसे ही अकाल पुरख वाहेगुरु निर्मल परमात्मा की पूजा उपासना करके जिहड़े परमात्मा दे संत जन हन, ऐसे ही अकाल पुरख वाहेगुरु परमेश्वर दे चरणां दा ओट आसरा तकदे हन। धर जीअड़े एक टेक तों लाहे बेडानी आस, नानक नाम त्याईऐ कारज आवै रास। सतगुरु कहिंदे ने जदों असी ऐसे अकाल पुरख वाहेगुरु परमेश्वर दे चरणां दा ओट आसरा तकांगे ते सतगुरु परमेश्वर भी साडे संसार दे उत्ते कारज रास करनगे। क्योंकि जब लग मेरी मेरी करै तब लग काज, एक नहीं सरै जब मेरी मेरी मिट जाए तब प्रभ काज सवारे आए। जिन्ना चिर ये इंसान संसार दे उत्ते मेरी मेरी करदा है उन्ना चिर को परमात्मा साडी बाह नहीं फड़दा। और इसे करके परमात्मा दे संत जन मनुख की टेक, बिरथी सब जान देवन को एक है भगवान। वो एक भगवान अकाल पुरख दे चरणा दा ओट आसरा तक दे निर्मलंग संत संगेन। और इसे करके गुरु के प्यारे संत जन जदों सत संगत करदे ने ऐसे निर्मल पुरशां दी संगत करके वो भी अपने जीवन नूं पवित्र कर लैंदे। बड़े प्यारे बचन धन गुरु अर्जन साहब महाराज जी ने सत संगत दे प्रति उचारण कीते ने। जदों आपां धन गुरु अर्जन साहब जी की अमृतमई बाणी पढ़ीए ना ते गुरु अर्जन साहब महाराज जी सत संगत की बड़ी वड्डी महानता दसदे। सानू ते हो सकदा संसारिक जीवां नूं परमात्मा की कीती हुई सत संगत दे बारे, महानता बारे कुछ ज्ञान बोध होवे जां ना होवे, पर धन गुरु अर्जन साहब जी ने सत संगत की बड़ी वड्डी वडियाई बख्शिश की। धन गुरु अर्जन साहब महाराज जी कहिंदे ने वेखो मनुख निर्मल किवें हुंदा, पवित्र आत्मा किवें हुंदी है सत संगत की संगत करन दे नाल, क्योंकि विच संगत हर प्रभ वसा जी। धन गुरु अर्जन साहब महाराज जी कहिंदे ने इस संगत की वडियाई एडी है, इत्थे ते पिंगल पर्वत पार परे। कहिंदे इत्थे आया ते पिंगले भी पहाड़ ते चढ़ जांदे। वैसे वेख्या जावे एक आम मनुख हुंदा है वो कहिंदा ये किवें हो सकदा कि पिंगला पहाड़ ते चढ़ सकदा। मैं एक बेनती करनी चाहुंदा, गुरु ग्रंथ साहिब दी बाणी दे अंदर बहुत सारे ऐसे शब्द आए ने जिन्हां दा अंतरीब भाव कुछ होर है ते अखरी अर्थ कुछ होर बणदे। जिवें आपां कई बारी शब्द पढ़ते हाँ गुरु साहब जी की अमृतमई बाणी का, फील रबाबी बलद पखावच कौआ ताल बजावै, पहर चोलना गदहा नाचै भैंसा भगत करावै। भाव के फील का मतलब हुंदा हाथी। सतगुरु कहिंदे हाथी रबाबी बन गए। हुण आम बंदा वेखण वास्ते कहिंदा हाथी रबाबी किवें हो सकदा। फील रबाबी बलद पखावच ते बैल पखा झलण की सेवा करन लग पिया। बंदा कहिंदा ये ते कदे वेख्या ही नहीं कि बैल भी कदे पखा झलण की सेवा करदा हो। फील रबाबी बलद पखावच कौआ ताल बजावै ते कहिंदे कां जिहड़ा सी उह तबला बजाउण लग पिया। पहर चोलना गदहा नाचै ते कहिंदे जिहड़ा गदा सी ना उह चोला पा के नचण लग पिया। भैंसा भगत करावै ते कहिंदे जिहड़ा झोटा सी ना उह रब की भगती करन लग पिया। हुण जे इन्हां शब्दां नूं अंतरीब भाव दे विच जाके वेखीए ते ये सारे संकेत दिते ने धन गुरु अर्जन साहब जी। सतगुरु पातशाह जी ने संकेत दिते ने ये सारे मन दे एक सुभा ने। जदों आपां रब की बंदगी करांगे, परमात्मा का सिमरन करांगे ते फील वर्गा भाव के हाथी वर्गा साडा हंकारी मन भी जिहड़ा है ना वह भी रब दे घर दा रबाबी बन जाएगा। भाव के रब की सिव सलाह दे गीत गाउण लग पवेगा। क्योंकि हाथी हंकार का प्रतीक है, ਤੇ ਇੱਥੇ ਸਤਿਗੁਰੂ ਕਹਿੰਦੇ ਨੇ ਜਿਹੜਾ ਹਾਥੀ ਵਰਗਾ ਮਨ ਹੈ ਨਾ ਹੰਕਾਰੀ ਆਪਰਿਆ ਹੋਇਆ, ਇਹ ਵੀ ਜਿਹੜਾ ਇਹ ਰੱਬ ਦੇ ਘਰ ਦਾ ਰਬਾਬੀ ਬਣ ਜਾਂਦਾ ਹੈ, ਰੱਬ ਦੇ ਘਰ ਦੀਆਂ ਸਿਫਤਾਂ ਗਾਉਣ ਲੱਗ ਪੈਂਦਾ ਹੈ ਜਦੋਂ ਪਰਮਾਤਮਾ ਦੀ ਕਿਰਪਾ ਹੁੰਦੀ। ਫਿਰ ਅੱਗੇ ਪਾਤਸ਼ਾਹ ਕਹਿੰਦੇ ਨੇ ਫੀਲ ਰਬਾਬੀ ਬਲਦ ਪਖਾਵਜ, ਤੇ ਬੈਲ ਜਿਹੜਾ ਨਾ, ਵੈਸੇ ਇਹ ਸਾਰੇ ਸਾਡੇ ਮਨ ਦੇ ਪੰਜ ਸੁਭਾਅ ਨੇ। ਪਾਤਸ਼ਾਹ ਕਹਿੰਦੇ ਜਿਹੜਾ ਇੱਕ ਮਨ ਦਾ ਸੁਭਾਅ ਹੈ ਨਾ ਉਹ ਬੈਲ ਵਰਗਾ ਆਲਸੀ ਮਨ, ਭਾਵ ਕਿ ਬੈਲ ਆਲਸ ਦਾ ਪ੍ਰਤੀਕ ਹੈ, ਔਰ ਇਸੇ ਤਰ੍ਹਾਂ ਸਾਡਾ ਇੱਕ ਮਨ ਆਲਸ ਦਾ ਪ੍ਰਤੀਕ ਵੀ। ਜਦੋਂ ਕਿਤੇ ਰੱਬ ਦੀ ਕਿਰਪਾ ਹੁੰਦੀ ਹੈ, ਬੰਦਾ ਗੁਰੂ ਕੀ ਸੰਗਤ ਵਿੱਚ ਚੱਲ ਕੇ ਆਉਂਦਾ ਹੈ, ਰੱਬ ਦਾ ਨਾਮ ਜਪਦਾ, ਪਰਮਾਤਮਾ ਦੀ ਬੰਦਗੀ ਕਰਦਾ ਹੈ, ਤੇ ਇਹ ਅਬੈਲ ਵਰਗਾ ਆਲਸੀ ਮਨ ਵੀ ਜਿਹੜਾ ਉਹ ਉਦਮ ਤੇ ਉਪਰਾਲੇ ਵਾਲਾ ਬਣ ਜਾਂਦਾ ਹੈ। ਫੀਲਰ ਬਾਬੀ ਬਲਦ ਪਖਾਵਜ ਕਊਆ ਤਾਲ ਬਜਾਵੈ, ਤੇ ਤੀਸਰੀ ਉਦਾਹਰਨ ਦਿੱਤੀ ਪਾਤਸ਼ਾਹ ਨੇ ਸਾਡੇ ਮਨ ਦੀ, ਕਹਿੰਦੇ ਇਹ ਮਨ ਦਾ ਸੁਭਾਅ ਇੱਕ ਕਾਂ ਵਰਗਾ ਵੀ। ਕਾਂ ਦਾ ਸੁਭਾਅ ਕੀ ਹੋ ਸਕਦਾ? ਅਸੀਂ ਸਾਰਿਆਂ ਨੇ ਕਈ ਵਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਪੜ੍ਹਿਆ ਹੋਵੇਗਾ। ਇੱਕ ਆਮ ਤੌਰ ਦੇ ਉੱਤੇ ਕਹਾਵਤ ਵੀ ਵਰਤੀ ਜਾਂਦੀ ਹੈ ਕਿ ਕਾਂ ਜਿਹੜਾ ਹੁੰਦਾ ਹੈ ਨਾ ਉਹ ਬੜਾ ਚਲਾਕ ਜਾਨਵਰਾਂ ਦੇ ਵਿੱਚ ਜਾਨਵਰ ਮੰਨਿਆ ਜਾਂਦਾ ਹੈ। ਕਾਂ ਜਿਹੜਾ ਹੁੰਦਾ ਹੈ ਬੜਾ ਚਲਾਕ ਹੁੰਦਾ ਹੈ, ਔਰ ਇੱਧਰ ਉੱਧਰ ਇੱਕਦਮ ਅੱਖਾਂ ਚਮਕ ਕੇ ਵੇਖਦਾ ਹੈ, ਕੋਈ ਮੈਨੂੰ ਫੜਨ ਵਾਸਤੇ ਨਹੀਂ ਆਇਆ। ਇੱਕ ਉਦਾਹਰਨ ਦਿੰਦੇ ਹਾਂ, ਜਿਹੜਾ ਬੰਦਾ ਦੁਨੀਆਂ 'ਤੇ ਬੜਾ ਚਲਾਕ ਹੋਵੇ ਨਾ ਅਸੀਂ ਕਹਿੰਦੇ ਹਾਂ ਇਹ ਤਾਂ ਬੜਾ ਕਾਂ ਹੈ, ਭਾਵ ਕਿ ਇਹ ਬੜਾ ਚਲਾਕ ਆਦਮੀ। ਪਰ ਦੂਜੇ ਪਾਸੇ ਉਹਦਾ ਇੱਕ ਵੱਡਾ ਅਵਗਣ ਵੀ, ਇੰਨਾ ਸਿਆਣਾ ਕਾਂ ਪਰ ਜਿਹੜਾ ਉਹਦੀ ਖੁਰਾਕ ਹੈ ਨਾ ਉਹ ਬੜੀ ਗੰਦੀ ਹੈ। ਅਸੀਂ ਕਹਿੰਦੇ ਹਾਂ ਹੈ ਤਾਂ ਬੜਾ ਸਿਆਣਾ ਸੀ, ਗੱਲਾਂ 'ਤੇ ਬੜੀਆਂ ਸਿਆਣਪ ਵਾਲੀਆਂ ਕਰਦਾ ਸੀ ਕਿ ਨਸ਼ਾ ਕੀਤੀਆਂ ਆਹ ਕੁਝ ਹੋ ਜਾਂਦਾ, ਨਸ਼ਾ ਕੀਤੀਆਂ ਆਹ ਕੁਝ ਹੋ ਜਾਂਦਾ। ਪਰ ਪਤਾ ਉਦੋਂ ਲੱਗਿਆ ਇੰਨਾ ਸਿਆਣਾ ਹੋਣ ਦੇ ਬਾਵਜੂਦ ਵੀ ਜਦੋਂ ਸ਼ਾਮ ਦੇ ਵਕਤ ਤੰਬਾਕੂ ਆਪਣੇ ਮੂੰਹ ਦੇ ਵਿੱਚ ਪਾ ਲੈਂਦਾ ਜਾਂ ਸ਼ਰਾਬ ਆਪਣੇ ਮੂੰਹ ਦੇ ਵਿੱਚ ਪਾ ਕੇ ਪੀਣ ਲੱਗ ਪੈਂਦਾ, ਤੇ ਇੱਕ ਬੰਦਾ ਕਹਿੰਦਾ ਹੈ ਤੇ ਬੜਾ ਸਿਆਣਾ ਸੀ ਪਰ ਖੁਰਾਕ ਬੜੀ ਗੰਦੀ। ਹੁਣ ਇਸੇ ਤਰ੍ਹਾਂ ਕਈਆਂ ਮਨੁੱਖਾਂ ਦਾ ਇਹ ਸੁਭਾਅ ਹੁੰਦਾ। ਪਾਤਸ਼ਾਹ ਕਹਿੰਦੇ ਪਰ ਹਾਂ ਇਹ ਸੁਭਾਅ ਵੀ ਤਬਦੀਲ ਹੋ ਸਕਦਾ, ਪਰ ਕਦੋਂ? ਜਦੋਂ ਕਊਆ ਤਾਲ ਵਜਾਵੈ, ਭਾਵ ਕਿ ਇਹ ਵੀ ਰੱਬ ਦੇ ਘਰ ਦਾ ਤਬਲਚੀ ਬਣ ਸਕਦਾ ਜੇ ਇਹਦੇ 'ਤੇ ਪਰਮਾਤਮਾ ਦੀ ਕਿਰਪਾ ਹੋਵੇ। ਤੇ ਕਿਰਪਾ ਹੋਵੇਗੀ ਕਿਵੇਂ? ਆਪਾਂ ਅੱਗੇ ਚੱਲ ਕੇ ਜ਼ਿਕਰ ਕਰਾਂਗੇ। ਕਊਆ ਤਾਲ ਵਜਾਵੈ ਪਹਿਰ ਚੁੱਲਣਾ ਗਧਾ ਨੱਚੈ, ਤੇ ਚੌਥਾ ਸਾਡੇ ਮਨ ਦਾ ਸੁਭਾਅ ਹੈ ਗਧੇ ਵਰਗਾ। ਸਤਿਗੁਰੂ ਕਹਿੰਦੇ ਆ ਜਿਹੜਾ ਗਧੇ ਵਰਗਾ ਮਨ ਹੈ ਨਾ ਸਾਡਾ, ਭਾਵ ਕਿ ਸਾਰੀ ਜ਼ਿੰਦਗੀ ਮਨੁੱਖ ਨੂੰ ਸਲਾਹਾਂ ਹੀ ਦਿੰਦਾ ਰਹਿੰਦਾ, ਆਹ ਵੀ ਲੈ ਕੇ ਆ ਜਾਈਏ, ਆਹ ਵੀ ਲੈ ਕੇ ਆ ਜਾਈਏ, ਸਾਰੀ ਜ਼ਿੰਦਗੀ ਲੰਘ ਜਾਂਦੀ ਘਰ ਦਾ ਭਾਰ ਢੋਂਦਿਆਂ, ਪਰ ਕਦੇ ਰੱਬ ਦੀ ਬੰਦਗੀ ਨਹੀਂ ਕਰਦਾ। ਜਦੋਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ, ਪਰਮਾਤਮਾ ਦੀ ਮਿਹਰਾਮਤ ਹੁੰਦੀ ਹੈ, ਤਾਂ ਗਧੇ ਵਰਗਾ ਸਾਡਾ ਮਨ ਵੀ ਜਿਹੜਾ ਹੈ ਨਾ ਉਹ ਰੱਬ ਦੀ ਬੰਦਗੀ ਦਾ ਚੋਲਾ ਪਾ ਲੈਂਦਾ, ਭਾਵ ਕਿ ਉਹ ਰੱਬ ਦੀ ਬੰਦਗੀ ਵਾਲੇ ਪਾਸੇ ਜੁੜ ਜਾਂਦਾ। ਭੈਂਸਾ ਭਗਤ ਕਰਾਵੈ, ਤੇ ਪੰਜਵਾਂ ਸਾਡੇ ਮਨ ਦਾ ਸੁਭਾਅ ਹੈ ਭੈਂਸੇ ਵਰਗਾ। ਤੇ ਸਤਿਗੁਰੂ ਕਹਿੰਦੇ ਵੇਖੋ ਇਹ ਭੈਂਸੇ ਵਰਗਾ ਮਨ ਵੀ ਜਿਹੜਾ ਹੈ ਨਾ ਅਮੋੜ ਕਿਹਾ ਜਾਂਦਾ ਭੈਂਸੇ ਨੂੰ। ਜੇ ਕਿਤੇ ਰਸਤੇ ਵਿੱਚ ਚੱਲਦੀ ਹੋਈਏ ਨਾ, ਜੇ ਕਿਤੇ ਭੈਂਸਾ ਝੋਟਾ ਚੱਲਦਾ ਹੋਵੇ ਨਾ, ਤੇ ਸਾਨੂੰ ਗੱਡੀ ਇੱਧਰ ਉੱਧਰ ਕਰਨੀ ਪੈ ਜਾਏਗੀ, ਵੀ ਉਹ ਆਪਣਾ ਪਾਸਾ ਨਹੀਂ ਮੁੜੇਗਾ, ਉਹ ਸਿੱਧਾ ਹੀ ਚੱਲਦਾ ਰਹੇਗਾ। ਇਸੇ ਤਰ੍ਹਾਂ ਸਾਡੇ ਮਨ ਦਾ ਵੀ ਇੱਕ ਸੁਭਾਅ ਹੈ, ਜਿਹੜੇ ਪਾਸੇ ਚੱਲਦਾ ਉਸ ਪਾਸੇ ਚੱਲਿਆ ਹੀ ਰਹਿੰਦਾ। ਜੇ ਸ਼ਰਾਬ ਪੀਣ ਵਾਲੇ ਪਾਸੇ ਚੱਲ ਗਿਆ ਤੇ ਭਾਵੇਂ ਸਾਰੀ ਜ਼ਿੰਦਗੀ ਸ਼ਰਾਬ ਪੀਂਦਿਆਂ ਹੀ ਕੱਢ ਦੇ। ਜੇ ਸਤ ਸੰਗਤ ਵਾਲੇ ਪਾਸੇ ਚੱਲ ਪਿਆ ਤੇ ਹੋ ਸਕਦਾ ਇਹ ਗੁਰੂ ਕੀ ਸੰਗਤ ਵਿੱਚ ਆਉਂਦੇ ਹੀ ਆਪਣਾ ਜੀਵਨ ਗੁਜ਼ਾਰਦਾ। ਹੁਣ ਇਸੇ ਤਰ੍ਹਾਂ ਸਾਡੇ ਮਨ ਦਾ ਸੁਭਾਅ ਜਿਹੜਾ ਹੈ ਨਾ ਇੱਕ ਭੈਂਸੇ ਵਰਗਾ ਅਮੋੜ ਵੀ ਹੈ, ਜਿਹੜਾ ਥੋੜ੍ਹੀ ਕੀਤਿਆਂ ਮੁੜਦਾ ਨਹੀਂ। ਪਰ ਹਾਂ ਜੇ ਗੁਰੂ ਦੀ ਕਿਰਪਾ ਹੋ ਜਾਵੇ ਨਾ ਤੇ ਇਹ ਮਨ ਦਾ ਸੁਭਾਅ ਵੀ ਬਦਲ ਸਕਦਾ ਹੈ, ਇਹ ਆਪਣੀਆਂ ਅੜੀਆਂ ਛੱਡ ਕੇ, ਹੰਕਾਰ ਛੱਡ ਕੇ ਗੁਰੂ ਦੇ ਚਰਨਾਂ ਵਿੱਚ ਵੀ ਜੁੜ ਸਕਦਾ। ਇਹ ਤੇ ਸਤ ਸੰਗਤ ਸ਼ਬਦ ਦੇ ਅੰਤਰੀਵ ਭਾਵ ਦੇ ਅਰਥ ਨੇ। ਔਰ ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਮਨੁੱਖ ਦੇ ਮਨ ਦੇ ਇਹ ਤੇ ਪੰਜ ਸੁਭਾਅ ਨੇ। ਹੁਣ ਇਸੇ ਤਰ੍ਹਾਂ ਇਹ ਪਾਵਨ ਪਿੱਤਰ ਸ਼ਬਦ ਜਿਹੜਾ ਹੈ ਉਹ ਸੰਗਤ ਦੀ ਵਿਆਖਿਆ ਕਰਦਾ। ਬੰਦਾ ਕਹਿੰਦਾ ਇੱਥੇ ਤੇ ਸਤਿਗੁਰੂ ਕਹਿੰਦੇ ਨੇ ਪਿੰਗਲ ਪਰਬਤ ਪਾਰ ਪਰੇ, ਕਿ ਜਿਹੜਾ ਸੰਗਤ ਵਿੱਚ ਆਉਂਦਾ ਉਹ ਭਾਵੇਂ ਪਿੰਗਲਾ ਵੀ ਹੋਵੇ ਤੇ ਪਹਾੜ ਤੇ ਚੜ੍ਹ ਜਾਂਦਾ। ਬੰਦਾ ਕਹਿੰਦਾ ਕਦੇ ਵੇਖਿਆ ਤੇ ਹੈ ਨਹੀਂ ਵੀ ਜਿਹਦੇ ਬੰਦੇ ਦੇ ਹੱਥ ਪੈਰ ਨਾ ਹੋਣ ਉਹ ਕਦੇ ਪਹਾੜ ਦੀ ਚੋਟੀ ਤੇ ਚੜ੍ਹ ਸਕਦਾ ਹੋਵੇ। ਪਰ ਇਹਦੇ ਅੰਤਰੀਵ ਭਾਵ ਦਾ ਅਰਥ ਇਹ ਹੈ ਕਿ ਜਿਹੜਾ ਬੰਦਾ ਜਿਹਨੂੰ ਦੁਨੀਆਂ ਦੇ ਉੱਤੇ ਚੱਲਣ ਫਿਰਨ ਦੀ ਜਾਚ ਨਹੀਂ, ਦੁਨੀਆਂ 'ਤੇ ਵਿਚਰਨ ਦੀ ਜਾਚ ਨਹੀਂ, ਪਰ ਜਦੋਂ ਉਹ ਵੀ ਗੁਰੂ ਕੀ ਸੰਗਤ ਵਿੱਚ ਚੱਲ ਕੇ ਆਉਂਦਾ ਹੈ ਨਾ, ਉਹ ਵੀ ਪਹਾੜ ਭਾਵ ਕੇ ਉੱਚੇ ਉੱਚੇ ਮਰਤਬਿਆਂ ਨੂੰ ਪ੍ਰਾਪਤ ਕਰ ਲੈਂਦਾ। ਇਹ ਗੁਰੂ ਦੀ ਪ੍ਰਸਾਦ ਸੰਗਤ, ਇਹ ਗੁਰੂ ਦੀ ਬਖਸ਼ਿਸ਼ ਦੀ ਜਿਹੜੀ ਹੈ ਉਹ ਇੱਕ ਸਤ ਸੰਗਤ ਦੀ ਵਡਿਆਈ ਹੈ ਕਿ ਬੰਦਾ ਗੁਰੂ ਕੀ ਸੰਗਤ ਵਿੱਚ ਆ ਕੇ ਸਤ ਸੰਗਤ ਦੀ ਵਡਿਆਈ ਸੁਣ ਕੇ ਬੜੇ ਬੜੇ ਉੱਚੇ ਮਰਤਬਿਆਂ ਨੂੰ ਪ੍ਰਾਪਤ ਕਰ ਲੈਂਦਾ। ਖਲ ਚਤੁਰਭ ਕੀਤਾ ਅਤੇ ਦੂਸਰਾ ਪਾਤਸ਼ਾਹ ਕਹਿੰਦੇ ਆ ਗੁਰੂ ਕੇ ਸਿੱਖਾ ਤੈਨੂੰ ਮੈਂ ਦੱਸਾਂ, ਇੱਥੇ ਆ ਕੇ ਬੜੇ ਬੜੇ ਖਲ, ਖਲ ਕਹਿੰਦੇ ਨੇ ਵੱਡੇ ਮੂਰਖ ਨੂੰ, ਚਤਰ ਭਾਵ ਕੇ ਬੜੇ ਬੜੇ ਮੂਰਖ ਵੀ ਚਤਰ ਅਤੇ ਚਲਾਕ ਬਣ ਜਾਂਦੇ, ਇੰਨੇ ਕੁ ਚਲਾਕ ਬਣ ਜਾਂਦੇ ਨੇ ਜਿਹਨਾਂ ਨੂੰ ਆਪਣੇ ਜੀਵਨ ਬਾਰੇ ਗਿਆਨ ਨਹੀਂ ਹੁੰਦਾ ਉਹ ਦੂਸਰਿਆਂ ਨੂੰ ਗਿਆਨ ਦੇਣ ਵਾਲੇ ਬਣ ਜਾਂਦੇ ਨੇ। ਇਹ ਸੰਗਤ ਦੀ ਵਡਿਆਈ ਹੈ ਸਤ ਸੰਗਤ। ਜਦੋਂ ਬੰਦਾ ਗੁਰੂ ਕੀ ਸੰਗਤ ਵਿੱਚ ਚੱਲ ਕੇ ਆਉਂਦਾ ਹੈ ਨਾ ਤੇ ਕਿਹੜੀਆਂ ਕਿਹੜੀਆਂ ਬਖਸ਼ਿਸ਼ਾਂ ਮਿਲਦੀਆਂ ਨੇ ਸਤਿਗੁਰੂ ਉਹਦਾ ਜ਼ਿਕਰ ਕਰਦੇ। ਕਹਿੰਦੇ ਪਹਿਲੀ ਬਖਸ਼ਿਸ਼ ਇਹ ਮਿਲਦੀ ਹੈ ਬੰਦਾ ਪਿੰਗਲਾ ਵੀ ਹੋਵੇ ਤੇ ਪਹਾੜ ਤੇ ਚੜ੍ਹ ਜਾਂਦਾ ਹੈ, ਜਿਹਨੂੰ ਦੁਨੀਆਂ ਤੇ ਤੁਰਨ ਫਿਰਨ ਦੀ ਜਾਚ ਨਹੀਂ ਉਹ ਬੜੇ ਬੜੇ ਉੱਚੇ ਮਰਤਬਿਆਂ ਨੂੰ ਪ੍ਰਾਪਤ ਕਰ ਲੈਂਦਾ। ਖਲ ਹੋਵੇ, ਮੂਰਖ ਹੋਵੇ ਤੇ ਸਿਆਣਾ ਬਣ ਜਾਂਦਾ, ਚਤੁਰ ਬਣ ਜਾਂਦਾ, ਵਕਤਾ ਬਣ ਜਾਂਦਾ। ਅੰਦਲੇ ਤਿਰ ਭਵਨ ਸੂਝਿਆ ਗੁਰ ਭੇਟ ਪੁਨੀਤਾ। ਤੇ ਤੀਸਰੀ ਗੱਲ ਸਤਿਗੁਰੂ ਕਹਿੰਦੇ ਨੇ ਜਿਹੜਾ ਬਿਲਕੁਲ ਅੰਨਾ ਹੁੰਦਾ ਹੈ ਨਾ, ਵੈਸੇ ਗੁਰਬਾਣੀ ਦੇ ਅਨੁਸਾਰ ਅੰਨਾ ਮਨੁੱਖ ਕਿਸ ਨੂੰ ਕਿਹਾ ਜਾਂਦਾ ਹੈ? ਸਤਿਗੁਰ ਕਹਿੰਦੇ ਆ ਜਿਹੜਾ ਅਸੀਂ ਦੁਨੀਆਂ ਦੇ ਉੱਤੇ ਜਿਸ ਬੰਦੇ ਨੂੰ ਰੱਬ ਨੇ ਬਾਹਰੀ ਅੱਖਾਂ ਨੜਾ ਦਿੱਤੀਆਂ ਹੋਣ ਅਸੀਂ ਕਹਿੰਦੇ ਹਾਂ ਲੈ ਅੰਨਾ ਤੁਰਿਆ ਫਿਰਦਾ ਜੀ, ਪਰ ਗੁਰਮਤ ਦੇ ਅਨੁਸਾਰ ਗੁਰਬਾਣੀ ਦੀ ਵਿਚਾਰਧਾਰਾ ਦੇ ਅਨੁਸਾਰ ਜਿਹਨੂੰ ਆਪਾਂ ਕਈ ਵਾਰੀ ਸੂਰਮਾ ਸਿੰਘ ਵੀ ਕਹਿ ਦਿੰਦੇ ਹਾਂ, ਐਸੇ ਮਨੁੱਖ ਨੂੰ ਅੰਧਾ ਨਹੀਂ ਕਿਹਾ ਗਿਆ ਜਿਸ ਨੂੰ ਰੱਬ ਨੇ ਬਾਹਰੀ ਤੌਰ ਦੇ ਉੱਤੇ ਅੱਖਾਂ ਨਹੀਂ ਦਿੱਤੀਆਂ। ਗੁਰਮਤ ਦੇ ਅਨੁਸਾਰ ਸਤਿਗੁਰ ਕਹਿੰਦੇ ਅੰਧੇ ਇਹ ਨਾ ਆਖੀਅਨ ਜਿਨ ਮੁੱਖ ਲੋਇਣ ਨਾਹੀ, ਲੋਇਣ ਕਹਿੰਦੇ ਨੇ ਅੱਖਾਂ ਨੂੰ। ਪਾਤਸ਼ਾਹ ਕਹਿੰਦੇ ਆਪਾਂ ਉਸ ਮਨੁੱਖ ਨੂੰ ਕਦੇ ਵੀ ਅੰਧਾ ਨਹੀਂ ਕਹਿ ਸਕਦੇ ਜਿਸ ਨੂੰ ਰੱਬ ਨੇ ਬਾਹਰੀ ਤੌਰ ਦੇ ਉੱਤੇ ਅੱਖਾਂ ਨਹੀਂ ਦਿੱਤੀਆਂ। ਫਿਰ ਪੁੱਛਿਆ ਸਤਿਗੁਰੂ ਅੰਨਾ ਕੌਣ ਹੈ? ਨਾਲ ਗੁਰੂ ਸਾਹਿਬ ਜੀ ਨੇ ਵਿਆਖਿਆ ਕਰਕੇ ਵੀ ਦੱਸੀ। ਸਤਿਗੁਰ ਕਹਿੰਦੇ ਅੰਧੇ ਸਹੀ ਨਾਨਕਾ ਜੇ ਖਸਮੋ ਕੁੱਥੇ ਜਾਹੇ। ਅਸਲ ਵਿੱਚ ਦੁਨੀਆਂ ਦੇ ਉੱਤੇ ਉਹ ਮਨੁੱਖ ਅੰਨੇ ਨੇ ਜਿਹਨਾਂ ਨੂੰ ਰੱਬ ਨੇ ਬਾਹਰੀ ਤੌਰ ਦੇ ਉੱਤੇ ਤੇ ਅੱਖਾਂ ਦਿੱਤੀਆਂ ਨੇ, ਪਰ ਸੰਸਾਰ ਦੇ ਉੱਤੇ ਅਸਲੀ ਰੱਬ ਦਾ ਘਰ ਨਜ਼ਰ ਨਹੀਂ ਆਉਂਦਾ। ਉਹ ਫਿਰ ਵੀ ਨਕਲੀ ਦਰ ਦਰ ਦੇ ਉੱਤੇ ਜਾ ਕੇ ਠੇਕ ਠੋਕਰਾ ਖਾਂਦੇ ਨੇ, ਥਰ ਦਰ ਦੇ ਉੱਤੇ ਜਾ ਕੇ ਭਟਕਦੇ ਫਿਰਦੇ ਨੇ। ਅਸਲੀ ਅੰਨੇ ਤੇ ਉਹ ਮਨੁੱਖ ਨੇ। ਇਸ ਕਰਕੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਅੰਧਲੇ ਤਿਰ ਭਵਨ ਸੂਝਿਆ। ਜਿਹੜਾ ਅੰਨਾ ਮਨੁੱਖ ਹੁੰਦਾ ਹੈ ਨਾ, ਜਦੋਂ ਉਹ ਵੀ ਜਿਹਨੂੰ ਗਿਆਨ ਦੀ ਸੋਝੀ ਨਹੀਂ, ਗਿਆਨ ਦੀ ਅਕਲ ਨਹੀਂ, ਜਦੋਂ ਉਹ ਵੀ ਗੁਰੂ ਦੇ ਦਰ ਤੇ ਚੱਲ ਕੇ ਆਉਂਦਾ ਉਹਨੂੰ ਵੀ ਤਿੰਨਾਂ ਭਵਨਾਂ ਦੀ ਸੋਝੀ ਹੋ ਜਾਂਦੀ ਹੈ। ਵੈਸੇ ਤਿੰਨ ਭਵਨ ਕਿਹੜੇ? ਤਿੰਨ ਭਵਨ, ਇੱਕ ਤੇ ਅਸੀਂ ਧਰਤ ਪਤਾਲ ਤੇ ਆਕਾਸ਼ ਦਾ ਜ਼ਿਕਰ ਕਰਦੇ, ਪਰ ਇੱਕ ਤਿੰਨ ਭਵਨ ਹੋਰ ਵੀ ਨੇ ਸਾਧ ਸੰਗਤ। ਸਾਡਾ ਪਹਿਲਾ ਜੀਵਨ ਕੈਸਾ ਸੀ? ਜਦੋਂ ਅਸੀਂ ਗੁਰੂ ਕੀ ਸੰਗਤ ਵਿੱਚ ਆਉਣਾ ਸ਼ੁਰੂ ਕੀਤਾ ਫਿਰ ਸਾਡਾ ਜੀਵਨ ਕੈਸਾ ਹੋ ਗਿਆ? ਤੇ ਤੀਸਰਾ ਭਵਨ ਮਤਲਬ ਵੀ ਜੇ ਅਸੀਂ ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੇ ਤੇ ਸਾਡਾ ਆਉਣ ਵਾਲਾ ਜੀਵਨ ਕੈਸਾ ਹੋਵੇਗਾ। ਇਹ ਸਾਡੇ ਜੀਵਨ ਦੇ ਤਿੰਨ ਭਵਨ ਵੀ ਜੇ ਆਪਾਂ ਵਿਚਾਰ ਕਰਕੇ ਵੇਖੀਏ। ਗੁਰੂ ਸਾਹਿਬ ਜੀ ਕਹਿੰਦੇ ਜਦੋਂ ਬੰਦਾ ਗੁਰੂ ਕੀ ਸੰਗਤ ਵਿੱਚ ਆਉਂਦਾ ਹੈ ਨਾ, ਫਿਰ ਇਹਨਾਂ ਗੱਲਾਂ ਦੀ ਸੋਝੀ ਹੁੰਦੀ ਹੈ ਕਿ ਮਨਾ ਮੈਂ ਕਿੱਥੇ ਖੜਾ ਤੇ ਦੁਨੀਆਂ ਕਿੱਥੇ ਖੜੀ। ਅਕਲ ਤੇ ਤਾਂ ਹੀ ਆਉਂਦੀ ਹੈ ਨਾ। ਅੰਤਲੇ ਤਿਰ ਭਵਨ ਸੂਝਿਆ, ਫਿਰ ਸਤਿਗੁਰੂ ਕਹਿੰਦੇ ਕਿਵੇਂ ਸੂਝਿਆ? ਕਹਿੰਦੇ ਗੁਰ ਭੇਟ ਪੁਨੀਤਾ, ਜਦੋਂ ਗੁਰੂ ਦੀ ਸੰਗਤ ਦਾ ਸੰਗ ਕੀਤਾ। ਕਹਿੰਦੇ ਇਸ ਕਰਕੇ ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ ਆ ਮੇਰੇ ਮਿੱਤਰ ਮੈਂ ਤੈਨੂੰ ਦੱਸਾਂ ਸਤ ਸੰਗਤ ਵਿੱਚ ਆਉਣ ਦੇ ਨਾਲ ਕਿੰਨੀਆਂ ਵਡਿਆਈਆਂ ਪ੍ਰਾਪਤ ਹੁੰਦੀਆਂ ਨੇ। ਮੈਲ ਖੋਈ, ਹਿਰਦੇ ਰੂਪੀ ਘਰ ਤੋਂ ਵਿਕਾਰਾਂ ਦੀ ਮੈਲ ਉਤਰ ਜਾਂਦੀ, ਕਿਉਂਕਿ ਭਰੀਆ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ। ਔਰ ਦੂਸਰੇ ਨੰਬਰ ਤੇ ਸਤਿਗੁਰੂ ਕਹਿੰਦੇ ਨੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹ। ਭਾਵ ਕਿ ਜਿਸ ਮਨ ਦੇ ਉੱਤੇ ਜਨਮਾਂ ਜਨਮਾਂਤਰਾਂ ਤੋਂ ਮੈਲ ਚੜ੍ਹੀ, ਜਦੋਂ ਬੰਦਾ ਗੁਰੂ ਕੀ ਸੰਗਤ ਵਿੱਚ ਚੱਲ ਕੇ ਆਉਂਦਾ ਇਹਦੇ ਮਨ ਦੇ ਉੱਤੋਂ ਮੈਲ ਉਤਰ ਜਾਂਦੀ, ਮਨ ਪਵਿੱਤਰ ਹੋ ਜਾਂਦਾ। ਮੈਲ ਕੋਈ फिर अगली गल बड़ी कमाल की करते हैं पातशाह कहते कोट अग हरे कोट तो पाप होंद करोड़ा अग तो पाप होंद पाप हरे तो पाप के विनाश हो जाती जदों बंदा गुरु की संगत विच आंदा उस मनुख दे करोड़ा पाप नाश हो जाते हैं निर्मलंग संत संगेन पातशाह इसे करके अज के मुबारक बचन विच कह रहे कहिंदे बंदा इन्ना कु निर्मल हो जाता है क्योंकि करोड़ा पाप विनाश हो जाते हैं और इस तरह और जदों बंदा गुरु की संगत विच चल के आंदा मैल कोई कोट अग हरे निर्मल भय चीता ते चित जेड़ा ना वो बिल्कुल निर्मल हो जाता है। मन का निर्मल होने का मतलब पता की है मन दे तो मैल लथन का भाव अर्थ पता की है कि बंदा संसार दे उत्ते जिहो जिहा अंदरों हुंदा है उहो जिहा बाहरों हुंदा है जिहड़ी गल उहदे बाहर दे वचना विच होवेगी उही विचारधारा उहदे अंदर भी चलदी होवेगी इहनूं कहा जांदा है मन का पवित्र हो जाना जीओ मैले बाहरों निर्मल। फिर सतगुरु कहिंदे ने फिर कई बंदे ऐसे भी हुंदे ने जिहड़े अंदरों तां मैले हुंदे ने पर बाहरों बड़े पवित्र हुंदे जिन मन होर मुख होर से कांडे कच्चे है। पर सतगुरु पातशाह जी ने बड़े अदब ते सत्कार सहित सानू संसारिक जीवां नू इह अज दे मुबारक बचन विच बख्शिश कीती है जिहड़ा बंदा गुरु की संगत विच चल के आउंदा है पहली गल निर्मलम संत संगेन ओट नानक परमेश्वर है जदों वो परमात्मा दी परमेश्वर दे चरणा दा ओट आसरा तकना शुरू कर दिंदा है ते सत संगत विच आउण दे नाल उहदा हिरदा रूपी घर जिहड़ा है वो बिल्कुल निर्मल ते पवित्र हो जांदा है।
0: चंदन चंदन सरद रुत मूल न मिटई काम।
1: सतगुरु पातशाह अगले बचन विच बड़ा प्यारा संदेश बख्शिश कर रहे हैं चंदन चंदन सरद रुत मूल न मिटई काम। पातशाह कहिंदे आ जिहड़ा चंदन हुंदा ना इह ठंडा हुंदा चंदन दा रुख ठंडा होण करके जिहड़े सप्प ने ना उह गर्मियां दे विच जदों ठंड लभदे ने ना ते चंदन दे रुख द्वारे आ के लिपट जांदे ने भाव कि उहनां नूं बाहर दी जदों गर्मी सताउंदी है ते चंदन दा रुख ठंडा हुंदा ते उहदे द्वारे आ के लिपट जांदे। ज्यादातर योगी लोग साधु लोग जिहड़े हुंदे ने उह अपने पिंडे दे उत्ते कई वारी चंदन दा लेप करदे कई वारी जे चंदन दा लेप ना करन ते अपने मत्थे दे उत्ते चंदन दा टिक्का ला दिंदे ने कादे वास्ते कि चंदन दी सवाह जिहड़ी है वह मनुख नूं ठंडा कर दिंदी भाव कि चंदन दे रुख दी जिहड़ी शीतलता है जिवें सतगुरु पातशाह कहिंदे ने चंदन चंदन सरद रुत ये तीन चीज़ां ठंडियां मनियां जांदियां ने एक चंदन दे रुख दी सवाह ये भी ठंडी है चंदन का रुख भी ठंडा है तो दूसरा आप चंद्रमे नूं कह दिंदे आ भी ये भी बड़ा ठंडा ये सूरज वांग तपदा नहीं तो तीसरा आप कहने सर्दी ये भी बड़ी ठंडी है सर्दी के दिनों में मनुख के हिरदे नूं ठंड पै जांदी पर गुरमत इस तों उल्ट इहदी व्याख्या करदी गुरमत इस तों उल्ट इस गल की व्याख्या करती है। पातशाह कहिंदे जिहड़ा परमात्मा का नाम है ना ये चीज़ा भी बंदे दे हिरदे नूं ठंडा नहीं कर सकती ठीक है दुनिया मनदी होवेगी कि चंदन की सवा पिंडे दे उत्ते मल नाल जां मत्थे दे उत्ते टिक्का लाउण नाल मनुख का हिरदा रूपी घर ठंडा हो जाता है पर गुरमत कहिंदी है नहीं इहदे नाल मनुख का हिरदा ठंडा नहीं हो सकता जां इंज कह दईए भी चंद्रमे की रोशनी दे हेठां आपां कह दईए कि बड़ी ठंड लगती है बड़ा ठंडा मौसम हुंदा नहीं पातशाह कहिंदे मनुख दे हिरदे च ठंड पता कदों पैंदी और साध संगत कई बारी ते चंद्रमा चढ़िया हुंदा ते मनुख अत दा तपिया हुंदा चंद्रमा चढ़िया हुंदा मनुख अत दा तपिया हुंदा बंदा कहिंदा है ते ठंडा मौसम सी सियाल दी रुत हुंदी है ते बंदे दा हिरदा रूपी घर जिहड़ा ना उह अग वांग उबाले खा रहा हुंदा। गुरु साहब जी ने इसे करके इन्हां चीज़ां का विरोध किया कि चंदन का रुख भी जिहड़ा ना ये मनुख के हिरदे नूं ठंडा नहीं कर सकता चंदन चंदन सरद रुत मूल ना मिटी घाम ਭਾਵ ਕਿ ਇਹ ਮੂਲ ਤੋਂ ਹੀ ਸਾਡੇ ਹਿਰਦੇ ਰੂਪੀ ਘਰ ਦੇ ਅੰਦਰ ਠੰਡ ਨਹੀਂ ਵਰਤਾ ਸਕਦੇ, ਠੰਡ ਵਰਤੇਗੀ ਕਿਵੇਂ, ਠੰਡ ਪ੍ਰਾਪਤ ਕਿਵੇਂ ਹੋ ਸਕਦੀ ਹੈ? ਜੇ ਇਹ ਚੀਜ਼ਾਂ ਵੀ ਬੰਦੇ ਨੂੰ ਠੰਡਾ ਨਹੀਂ ਕਰ ਸਕਦੀਆਂ ਤੇ ਫਿਰ ਠੰਡਾ ਕੌਣ ਕਰਦਾ ਹੈ? ਠੰਡ ਹਿਰਦੇ ਚ ਵਰਤ ਕਿਵੇਂ ਸਕਦੀ ਹੈ? ਸਤਿਗੁਰੂ ਪਾਤਸ਼ਾਹ ਉਹਦਾ ਉੱਤਰ ਅਗਲੇ ਬਚਨ ਵਿੱਚ ਦੇ ਰਹੇ ਹਨ।
0: ਸੀਤਲ ਥੀਵ ਨਾਨਕਾ ਜਪੰਦੜੋ ਹਰ ਨਾਮ।
1: ਪਾਤਸ਼ਾਹ ਕਹਿੰਦੇ ਅਸਲੀ ਠੰਡ ਤੇ ਪਰਮਾਤਮਾ ਦੇ ਨਾਮ ਦੇ ਨਾਲ ਵਰਤਦੀ। ਜੇ ਪਰਮਾਤਮਾ ਦਾ ਨਾਮ ਪੱਲੇ ਹੋਵੇ ਨਾ ਤੇ ਮਨੁੱਖ ਦੇ ਹਿਰਦੇ ਰੂਪੀ ਘਰ ਦੇ ਅੰਦਰ ਠੰਡ ਵਰਤ ਜਾਂਦੀ ਹੈ, ਭਾਵ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਮਨੁੱਖ ਦੇ ਹਿਰਦੇ ਰੂਪੀ ਘਰ ਦੇ ਅੰਦਰ ਠੰਡ ਨਹੀਂ ਵਰਤ ਸਕਦੀ। ਜਦੋਂ ਅਸਾੜ ਦਾ ਮਹੀਨਾ ਚੜ੍ਹਦਾ ਹੈ ਨਾ, ਆਪਾਂ ਕਹਿੰਦੇ ਹਾਂ ਅਸਾੜ ਤਪੰਦਾ ਤਿਸ ਲੱਗੈ ਹਰ ਨਾਹੋ ਨਾ ਜਿੰਨਾ ਪਾਸ, ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਇਹ ਅਸਾੜ ਦਾ ਮਹੀਨਾ ਤੇ ਉਹਨਾਂ ਨੂੰ ਸੰਸਾਰ ਦੇ ਉੱਤੇ ਤਪਾਉਂਦਾ ਹੈ ਜਿਹਨਾਂ ਦੇ ਪੱਲੇ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਨਹੀਂ। ਜਿਹਨਾਂ ਦੇ ਪੱਲੇ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਹੈ ਉਹਨਾਂ ਦੇ ਹਿਰਦਿਆਂ ਨੂੰ ਦੁਨੀਆਂ ਦੀ ਕੋਈ ਪਦਾਰਥ ਜਿਹੜਾ ਹੈ ਉਹ ਤਪਾ ਨਹੀਂ ਸਕਦਾ। ਜਿਵੇਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੱਤੀ ਤਵੀ 'ਤੇ ਬੈਠੇ ਨੇ, ਚੰਦੂ ਦੀਵਾਨ ਵੀ ਤੱਤਾ ਸੀ, ਸੂਰਜ ਦੀ ਗਰਮੀ ਵੀ ਅੱਤ ਦੀ ਤਪਸ਼ ਦੇ ਰਹੀ ਸੀ, ਇੱਥੋਂ ਤੱਕ ਰੇਤ ਵੀ ਗਰਮ ਸੀ, ਤਵੀ ਵੀ ਗਰਮ ਸੀ, ਪਰ ਜਿਸ ਸਤਿਗੁਰੂ ਪਾਤਸ਼ਾਹ ਜੀ ਨੂੰ ਤਪਾਉਣ ਦੇ ਯਤਨ ਕੀਤੇ ਜਾ ਰਹੇ ਸਨ ਉਹ ਤਾਂ ਤੱਤੀ ਤਵੀ ਉੱਤੇ ਬੈਠੇ ਵੀ ਕਹਿ ਰਹੇ ਸਨ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ। ਐਸੇ ਦੀਨ ਦਿਆਲ ਪਾਤਸ਼ਾਹ ਦੀ ਤੱਤੀ ਤਵੀ 'ਤੇ ਬੈਠੇ ਵੀ ਠੰਡੇ, ਜਿਹਨਾਂ ਨੂੰ ਤਪਾਉਣ ਦੇ ਯਤਨ ਕੀਤੇ ਜਾ ਰਹੇ ਸਨ ਔਰ ਦੁਨੀਆਂ ਦੀ ਕੋਈ ਵੀ ਪਦਾਰਥ ਐਸੇ ਸਤਿਗੁਰਾਂ ਨੂੰ ਜਿਹੜਾ ਸੀ ਏਡੇ ਵੱਡੇ ਤਸੀਹੇ ਵੀ ਤਪਾ ਨਹੀਂ ਸਕੇ, ਕਿਉਂਕਿ ਅੰਮ੍ਰਿਤ ਰੂਪੀ ਨਾਮ ਹਿਰਦੇ ਰੂਪੀ ਘਰ ਨੂੰ ਠੰਡ ਵਰਤਾ ਰਿਹਾ ਸੀ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਜਦੋਂ ਆਪਾਂ ਪਰਮਾਤਮਾ ਦਾ ਨਾਮ ਜਪਾਂਗੇ ਸਾਡੇ ਹਿਰਦੇ ਰੂਪੀ ਘਰ ਦੇ ਅੰਦਰ ਠੰਡ ਵਰਤ ਜਾਂਦੀ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾਂ ਸਾਡੇ ਹਿਰਦੇ ਰੂਪੀ ਘਰ ਦੇ ਅੰਦਰ ਠੰਡ ਨਹੀਂ ਵਰਤ ਸਕਦੀ।
0: ਪੌੜੀ ਚਰਨ ਕਮਲ ਕੀ ਓਟ ਉਧਰੇ ਸਗਲ ਜਨ।
1: ਸਤਿਗੁਰੂ ਪਾਤਸ਼ਾਹ ਪੌੜੀ ਦੇ ਅੰਦਰ ਬਚਨ ਬਖਸ਼ਿਸ਼ ਕਰ ਰਹੇ ਹਨ ਕਿ ਚਰਨ ਕਮਲ ਕੀ ਓਟ ਉਧਰੇ ਸਗਲ ਜਨ। ਗੁਰੂ ਦੇ ਚਰਨ ਕਮਲਾਂ ਦੀ ਓਟ ਆਸਰਾ ਤੱਕ ਕੇ ਸਾਰੀ ਸੰਸਾਰ ਦੇ ਜਨ ਜਿਹੜੇ ਨੇ, ਭਾਵ ਕਿ ਜਿੰਨੇ ਵੀ ਜੀਵਾਂ ਦਾ ਉਧਾਰ ਹੁੰਦਾ ਹੈ ਨਾ ਉਹ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਹੀ ਹੁੰਦਾ ਹੈ। ਗੁਰੂ ਚਰਨਾਂ ਵਿੱਚ ਜੁੜਿਆ ਤੋਂ ਬਿਨਾਂ, ਪਰਮਾਤਮਾ ਦੇ ਨਾਮ ਜਪੇ ਤੋਂ ਬਿਨਾਂ ਮਨੁੱਖ ਦਾ ਸੰਸਾਰ ਤੇ ਪਾਰ ਉਤਾਰਾ ਨਹੀਂ ਹੋ ਸਕਦਾ। ਇਸੇ ਕਰਕੇ ਚਰਨ ਕਮਲ ਕੀ ਓਟ ਉਧਰੇ ਸਗਲ ਜਨ, ਪਰਮਾਤਮਾ ਦੇ ਚਰਨ ਕਮਲਾਂ ਦੀ ਓਟ ਆਸਰਾ ਲੈ ਕੇ ਹੀ ਸਾਰੇ ਸੰਸਾਰ ਦੇ ਜੀਵਾਂ

0: ਜਿਵੇਂ ਜਿਵੇਂ ਆਪਾਂ ਸੰਸਾਰ ਤੇ ਵੇਖਦੇ ਹਾਂ ਕਿ ਪਰਮਾਤਮਾ ਦੇ ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਅਰ ਆਦਿ, ਜਿਵੇਂ ਜਿਵੇਂ ਹੀ ਦੁਨੀਆਂ ਦੇ ਲੋਕ ਪਰਮਾਤਮਾ ਦੇ ਚਰਨਾ ਕਮਲਾਂ ਦੀ ਓਟ ਆਸਰਾ ਲੈ ਕੇ ਸੰਸਾਰ ਰੂਪੀ ਭਵਜਲ ਤੋਂ ਪਾਰ ਜਿਹੜੇ ਉਪਾਰ ਉਤਾਰਾ ਕਰਦੇ ਨੇ, ਜਦੋਂ ਅਸੀਂ ਉਹਨਾਂ ਦੇ ਜੀਵਨ ਬਾਰੇ ਪੜ੍ਹਦੇ, ਜਦੋਂ ਉਹਨਾਂ ਦੇ ਜੀਵਨ ਬਾਰੇ ਸੁਣਦੇ ਹਾਂ, ਤੇ ਫਿਰ ਸਾਧ ਸੰਗਤ ਸੁਣ ਪ੍ਰਤਾਪ ਗੋਬਿੰਦ, ਜਿਵੇਂ ਜਿਵੇਂ ਆਪਾਂ ਪਰਮਾਤਮਾ ਦੀ ਸ਼ਕਤੀ, ਪਰਮਾਤਮਾ ਦੀ ਤਾਕਤ, ਪਰਮਾਤਮਾ ਦੀ ਸਮਰੱਥਾ ਬਾਰੇ ਜਾਣਦੇ ਹਾਂ, ਤੇ ਫਿਰ ਸਾਡੇ ਮਨ ਵਿੱਚ ਵੀ ਇੱਕ ਨਿਰਭਉ ਵਿਚਾਰ ਆਉਂਦਾ ਹੈ, ਭਾਵ ਕਿ ਬੰਦੇ ਦੇ ਅੰਦਰੋਂ ਡਰ ਖਤਮ ਹੋ ਜਾਂਦਾ। ਨਿਰਭਉ ਜਪੈ ਸਗਲ ਭਉ ਮਿਟੈ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਸ। ਜਿਵੇਂ ਜਿਵੇਂ ਆਪਾਂ ਫਿਰ ਨਿਰਭਉ ਨੂੰ ਜਪਾਂਗੇ, ਨਿਰਭਉ ਪਰਮਾਤਮਾ ਦੀ ਤਾਕਤ ਬਾਰੇ ਸਾਨੂੰ ਪਤਾ ਲੱਗੇਗਾ, ਤਿਵੇਂ ਤਿਵੇਂ ਸਾਧ ਸੰਗਤ ਸਾਡੇ ਮਨ ਵਿੱਚੋਂ ਡਰ ਖਤਮ ਹੋਵੇਗਾ, ਤੇ ਸਾਡਾ ਪਰਮਾਤਮਾ ਦੇ ਚਰਨਾਂ ਨਾਲ ਹੋਰ ਪਿਆਰ ਬਣਦਾ ਜਾਵੇਗਾ। ਇਸ ਕਰਕੇ ਨਿਰਭਉ ਸੁਣ ਪ੍ਰਤਾਪ ਗੋਬਿੰਦ, ਜਿਵੇਂ ਜਿਵੇਂ ਬੰਦਾ ਪਰਮਾਤਮਾ ਦੇ ਪ੍ਰਤਾਪ ਬਾਰੇ ਸੁਣਦਾ, ਜਿਵੇਂ ਕਿ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਵਕਤ ਗੱਲ ਚੱਲਦੀ ਆ ਰਹੀ ਸੀ ਕਿ ਭਗਤ ਧੰਨਾ ਜੀ ਨੇ ਪੱਥਰ ਵਿੱਚੋਂ ਰੱਬ ਪਾਇਆ, ਪਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਉਸ ਵਕਤ ਦੁਨੀਆਂ ਦੇ ਲੋਕਾਂ ਦੇ ਮਨ ਦਾ ਭਰਮ ਦੂਰ ਕਰਨ ਵਾਸਤੇ, ਭੁਲੇਖਾ ਦੂਰ ਕਰਨ ਵਾਸਤੇ ਇੱਕ ਅੰਮ੍ਰਿਤਮਈ ਸ਼ਬਦ ਉਚਾਰਨ ਕੀਤਾ ਭਗਤ ਧੰਨਾ ਜੀ ਦੇ ਪ੍ਰਥਾਏ, ਕਿ ਉਹਨਾਂ ਨੇ ਪੱਥਰ ਵਿੱਚੋਂ ਰੱਬ ਨਹੀਂ ਪਾਇਆ, ਉਹਨਾਂ ਨੇ ਕਿਹੜਾ ਕਿਹੜਾ ਭਗਤਾਂ ਦੇ ਜੀਵਨ ਦਾ ਪ੍ਰਤਾਪ ਵੇਖਿਆ। ਪ੍ਰਤਾਪ ਦਾ ਮਤਲਬ ਉਹਨਾਂ ਦੇ ਜੀਵਨ ਦੇ ਗੁਣ ਵੇਖੇ, ਕਿ ਭਗਤ ਸੈਣ ਜੀ ਨੇ ਰੱਬ ਦੀ ਕਿਵੇਂ ਪ੍ਰਾਪਤੀ ਕੀਤੀ, ਭਗਤ ਨਾਮਦੇਵ ਜੀ ਨੇ ਪਰਮਾਤਮਾ ਦੀ ਕਿਵੇਂ ਪ੍ਰਾਪਤੀ ਕੀਤੀ। ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਛਿਪਰੋ ਹੋਇਓ ਲਾਖੀਣਾ। ਭਗਤ ਧੰਨਾ ਜੀ ਨੇ ਵੇਖਿਆ, ਭਗਤ ਨਾਮਦੇਵ ਜੀ ਜਿਹੜੇ ਕੌਡੀ ਕੌਡੀ ਦੀ ਮਿਹਨਤ ਕਰਦੇ ਸਨ, ਉੱਤੇ ਲੱਖਾਂ ਦੇ ਮਾਲਕ ਬਣ ਕੇ, ਪ੍ਰਤਾਪ ਸੁਣਿਆ ਨਾ ਭਗਤਾਂ ਦਾ, ਕਿ ਏਡਾ ਪ੍ਰਤਾਪ ਰੱਬ ਦੀ ਬੰਦਗੀ ਵਿੱਚ, ਏਡਾ ਪ੍ਰਤਾਪ ਪਰਮਾਤਮਾ ਦੇ ਨਾਮ ਦੇ ਵਿੱਚ, ਇੰਨਾ ਪ੍ਰਤਾਪ ਪਰਮਾਤਮਾ ਦੀ ਸ਼ਕਤੀ ਦੇ ਅੰਦਰ, ਕਿ ਇੱਕ ਕੌਡੀ ਕੌਡੀ ਦੀ ਮਿਹਨਤ ਕਰਨ ਵਾਲੇ ਭਗਤ ਨਾਮਦੇਵ ਜੀ ਵਰਗੇ ਅੱਜ ਲੱਖਾਂ ਤੇ ਮਾਲਕ ਬਣ ਗਏ, ਇਹ ਪ੍ਰਤਾਪ ਸੀ। ਇਹਦਾ ਜਦੋਂ ਬੰਦਾ ਰੱਬ ਪਰਮਾਤਮਾ ਦੇ ਭਗਤਾਂ ਦੇ ਜੀਵਨ ਦਾ ਪ੍ਰਤਾਪ ਵੇਖਦਾ ਹੈ ਨਾ, ਕਿ ਫਲਾਣੇ ਦੇ ਉੱਤੇ ਰੱਬ ਦੀ ਆਹ ਕਿਰਪਾ ਹੋਈ, ਫਲਾਣੇ ਦੇ ਉੱਤੇ ਰੱਬ ਦੀ ਆਹ ਕਿਰਪਾ ਹੋਈ, ਪਰਮਾਤਮਾ ਦੇ ਇੰਨੀ ਰਹਿਮਤ ਫਲਾਣੇ ਦੇ ਉੱਤੇ ਕੀਤੀ, ਤੇ ਫਿਰ ਬੰਦੇ ਦੇ ਮਨ ਦੇ ਅੰਦਰ ਨਿਰਭਉ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਨੇ, ਮੈਨੂੰ ਵੀ ਹੁਣ ਦੁਨੀਆਂ ਦੀ ਕੋਈ ਤਾਕਤ ਡਰਾ ਨਹੀਂ ਸਕਦੀ, ਕਿਉਂਕਿ ਮੈਂ ਵੀ ਐਸੇ ਪਰਮਾਤਮਾ ਦੀ ਬੰਦਗੀ ਦੇ ਨਾਲ ਜੁੜਿਆ ਹੋਇਆ। ਮੈਂ ਹੈਰਾਨ ਹੋ ਗਿਆ, ਇੱਕ ਵਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੇਰੀ ਕਿਸੇ ਅਸਥਾਨ ਦੇ ਉੱਤੇ ਧਾਰਮਿਕ ਪੜਤਾਲ ਕਰਨ ਵਾਸਤੇ ਡਿਊਟੀ ਲੱਗੀ, ਅਤੇ ਉਹ ਜਿਹੜਾ ਦੰਬੀ ਅਤੇ ਪਖੰਡੀ ਸੀ ਨਾ, ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ 'ਤੇ ਬੈਠ ਕੇ ਅੱਤ ਦਾ ਪਖੰਡ ਕਰਦਾ ਸੀ। ਵੇਖੋ, ਨਿਰਭਉ ਜਪੈ ਸਗਲ ਭਉ ਮਿਟੈ, ਜਦੋਂ ਜਾਂਚ ਪੜਤਾਲ ਕਰਨ ਵਾਸਤੇ ਗਏ ਤੇ ਉਹ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 'ਤੇ ਬੈਠ ਕੇ ਅੱਤ ਦਾ ਦੰਬ ਅਤੇ ਪਖੰਡ ਕਰਕੇ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਰਿਹਾ ਸੀ। ਬਲਹਾਰ ਜਾਈਏ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ, ਅਤੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਹਨੇ ਐਸਾ ਪ੍ਰਤਾਪੀ ਇੱਕ ਤਖ਼ਤ ਰਚਿਆ ਹੈ, ਜਿਸ ਸਤਿਗੁਰੂ ਦੇ ਇਹ ਪ੍ਰਤਾਪੀ ਤਖ਼ਤ ਦੇ ਕਾਰਨ ਅੱਜ ਗੁਰੂ ਦੀ ਮੱਤ ਦਾ ਸਮੁੱਚੇ ਭਾਰਤ ਵਰਸ਼ ਦੇ ਅੰਦਰ ਗੁਰਮਰਜ਼ਾਦਾ ਅਨੁਸਾਰ ਪ੍ਰਚਾਰ ਹੁੰਦਾ ਹੈ। ਸਤ ਸੰਗਤ ਜਦੋਂ ਉਸ ਅਸਥਾਨ 'ਤੇ ਗਏ, ਉਹ ਕਰਦਾ ਕੀ ਸੀ, ਕਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਇੱਧਰ ਪਰਤਾ ਦੇਣੇ ਅਤੇ ਕਦੇ ਇੱਧਰ ਪਰਤਾ ਦੇਣੇ, ਔਰ ਕਈ ਵਾਰੀ ਪੰਨੇ ਪਰਤ ਕੇ ਅਤੇ ਕਿਸੇ ਨੇ ਕਹਿਣਾ ਜੀ ਮੈਨੂੰ ਨੌਕਰੀ ਨਹੀਂ ਮਿਲਦੀ, ਅਤੇ ਬਾਬਾ ਜੀ ਉਹਨਾਂ ਨੇ ਕਹਿਣਾ ਹੁਣੇ ਨੌਕਰੀ ਮਿਲ ਜਾਵੇਗੀ। ਪੁੱਛਿਆ ਕਿਵੇਂ, ਕਹਿੰਦਾ ਮੈਂ ਤੁਹਾਨੂੰ ਸ਼ਬਦ ਦਿਆਂਗਾ, ਤੂੰ ਉਹ ਸ਼ਬਦ ਦਾ ਜਾਪ ਕਰਿਓ ਅਤੇ ਤੁਹਾਨੂੰ ਨੌਕਰੀ ਪ੍ਰਾਪਤ ਹੋ ਜਾਵੇਗੀ। ਮੈਂ ਇਹ ਬੇਨਤੀ ਤਾਂ ਕਰ ਰਿਹਾ, ਜਦੋਂ ਅਸੀਂ ਐਸੇ ਦੰਬ ਅਤੇ ਪਖੰਡ ਤੋਂ ਉਹਨੂੰ ਰੋਕਿਆ, ਅਤੇ ਉਹ ਦੰਬੀ ਅਤੇ ਪਖੰਡੇ ਪਤਾ ਕੀ ਕਹਿਣ ਲੱਗਾ, ਮੈਂ ਵੀ ਉਸੇ ਕਤਾਰ ਦੇ ਵਿੱਚ ਖੜਾ ਸੀ, ਕਿਉਂਕਿ ਇੱਕ ਬੱਚੇ ਨੂੰ ਕਿਹਾ ਤੈਨੂੰ ਨੌਕਰੀ ਮਿਲ ਜਾਵੇਗੀ, ਕਹਿੰਦਾ ਕਿਹੜੇ ਮਹਿਕਮੇ 'ਚ, ਕਹਿੰਦਾ ਮੈਨੂੰ ਸ਼ਬਦ ਕੱਢ ਕੇ ਵੇਖ ਲੈਂਦੇ ਕਿਹੜੇ ਮਹਿਕਮੇ 'ਚ ਮਿਲ ਸਕਦੀ। ਵੈਸੇ ਤਾਂ ਸਾਧ ਸੰਗਤ ਬਾਣੀ ਬਣੀ ਸੀ ਭਰਮ ਮਿਟਾਉਣ ਵਾਸਤੇ, साध कहंदे साडे है गाउण वास्ते लोकी समझदे रस्मां निभाउण वास्ते बाबे वरतदे पैसा कमाउण वास्ते ओह तां विरले हुंदे ने जिहड़े बाणी पढ़दे ने रब नूं ध्याउण वास्ते ओह तां बहुत भागां वाले हुंदे। मैं हैरान हो गया जदों शब्द पढ़ के ओह कह रहा सी कि आ शब्द पढ़ो पुलिस महकमे च नौकरी मिल जाएगी। एक बीबी जी ने बेनती की मेरे वास्ते मेरे घर बच्ची बच्चा नहीं ते साध संगत तू पता की कहन लगा, कह लगा आ शब्द पढ़ो तुहाडे घर बच्ची होवेगी जां बच्चा होवेगा पर आपना है कोई। और तीसरे पासे मैं खड़ा सी, मैं क्या बाबा जी मैनू भी दस दे क्योंकि मैं जांच पड़ताल करन गया सी, मैं जान बुझ के सेवक बन के विच बैठा सी। मैं क्या बाबा जी मेरे बारे की ख्याल ने, कहिंदा दसो की कहना है। मैं क्या जी मेरा तो विआह नहीं हुंदा, तुसी बाणी चो शब्द पढ़ के दस दे। कहिंदा हो जाएगा। मैं क्या किन्ने दिनां च, कहिंदा 40 दिनां दे विच विच। ते मैं संगत विच क्या खड़ा होके क्या साध संगत 300-400 बंदा बैठा सी, बड़े बड़े पढ़े लिखे लोग बैठे सन। मैं क्या बाबा जी तुसी कहिंदे हो तुहाडा 40 दिनां च विआह हो जाएगा, कहिंदा हाँ मैनूं सोझी है ते मैं दस रहा। मैं क्या बाबा जी मेरे दो बच्चे ने इस वक्त 10-12 साल ते तुसी कह रहे हो तुहाडा विआह हो जाएगा। और मैं बेनती कर रहा जिहड़ी मैं बेनती कहनी चाहुंदा साध संगत, एक गल भरोसे दी। उन्हें अपनी गल नूं थले नहीं पैण दिता, वह कहन लगा नहीं मैं झूठा नहीं, असल विच तुहाडी पहले घर वाली मर जानी है ते तुहाडा फिर विआह हो। वो कहन लगा मैं झूठा नहीं, झूठा ते तू है, तू मेरे कोल संगत विच आके झूठ बुलवाया है। मैं क्या नहीं मैं बुलवाया नहीं, तुसी बोलिया है। कह लगा जे तुहाडे पहले घर वाली मर जानी ते तुहाडा फिर विआह होवेगा ते मैं बड़ी दृढ़ता दे नाल गुरु ते भरोसा करके वचन कहा कि साध संगत जे इहो जे पखंडी ते दंबियां दे कहण दे उत्ते जिहड़े गुरु ग्रंथ साहिब दी बेअदबी करदे मेरे घर वाली मर सकती है ना, ते जिहड़े सतगुरु दा मैं अदब ते सत्कार कर रहा उह सतगुरु मेरे वास्ते कुछ नहीं करनगे। जिहड़े सतगुरां दे जे पखंड करन वालियां दे कहण दे उत्ते रब किसे दा कोई नुकसान कर सकदा है ते की रब दे घर दा सत्कार करन वालियां वास्ते रब कुछ नहीं करेगा, सच जाणियो। इसे करके सतगुरु कहिंदे ने जदों आपां संगत विच आउंदे आ ना फिर जदों रब दा नाम जपदे ने सुन प्रताप गोबिंद, जदों आपां गुरु दी बाणी दे प्रताप दीआं गल्लां सुणदे आ ते फिर निरभउ भए मन, साडा मन निरभउ बन जांदा है क्योंकि बाणी सानूं निरभउ बणाउंदी है, बाणी सानूं निरभउ बणाउंदी है। दुनिया दे लोक बाणी पढ़न वालियां नूं भी डराउण दे यतन करदे और यह है सच्ची शरदा। जे सच तौर ते गुरु चरणा नाल जुड़े होवांगे ते कुदरती तौर ते सतगुरु कहिंदे ने जदों आपां बाणी दे प्रताप दीआं गल्लां सुणांगे ना ते फिर साडे मन विचों सारे डर खत्म हो जाणगे।
1: टोट न आवै मूल संचया नाम धन,
0: पातशाह कहिंदे दूसरी गल इह है टोट न आवै मूल, भाव के मुढ़ तों लै के अखीर तक कदे टोट नहीं आवेगी। किनू? जिहड़ा परमात्मा दे नाम रूपी सच्चे धन नूं संचेगा, एकत्र करेगा। वणज करो वण जारिओ वखर लिहो संभाल, तैसी वस्त विसाही है जैसी निभ है नाल। असी जदों सच्चे नाम परमात्मा दे जपांगे ना ते फिर सानू कदे टोट नहीं आवेगी। टोट आउंदी है उहनां मनुखां नूं जिहड़े कच्चा धन संचे मूर्ख गावार, जिहड़े कच्चे धन दी प्राप्ति करदे ने। कच्चा धन, कच्चा धन फुन आवै जाए, कदे आ जांदा ते कदे चला जांदा। पर जिहड़ा परमात्मा दा सच्चा नाम धन है ना वह आ ते जांदा पर फिर जांदा कुछ नहीं। और सच जाणियो गुरु साहिब जी कहिंदे ने इसे करके संसार दे उत्ते सानू परमात्मा दे सच्चे नाम रूपी धन की प्राप्ति करनी चाहीदी है। टोट ना आवै मूल, पातशाह कहिंदे कदे टोट नहीं आवेगी। किदा? संचया नाम धन, जदों परमात्मा दे नाम रूपी धन की प्राप्ति करांगे ना ते ओ धन जिहड़ा ओ साडे संसारिक धन दे अंदर भी बरकतां पा दिंदा है। परमात्मा दे नाम रूपी धन दा सानू खजाना एकत्र करना चाहीदा है।
1: संत जना सिओ संग ਪਾਈਐ ਵੱਡੇ ਪੁੰਨ।
0: ਔਰ ਇਸੇ ਤਰ੍ਹਾਂ ਸੰਤ ਜਨਾ ਸਿਉਂ ਸੰਗ ਸਭ ਤੋਂ ਵੱਡਾ ਪੁੰਨ ਪਤਾ ਕੀ ਹੈ? ਸਤ ਸੰਗਤ ਦੀ ਪ੍ਰਾਪਤੀ ਕਰ ਲੈਣੀ, ਇਹ ਵੱਡਾ ਪੁੰਨ ਹੈ। ਔਰ ਸਤਸੰਗਤ ਇਹਨੂੰ ਵੱਡਾ ਪੁੰਨ ਨਹੀਂ, ਇਹ ਪੁੰਨ ਕੋਈ ਨਹੀਂ। ਗੁਰੂ ਸਾਹਿਬ ਜੀ ਗੁਰਬਾਣੀ 'ਚ ਜ਼ਿਕਰ ਕਰਕੇ ਕਹਿੰਦੇ ਨੇ ਸਭ ਤੋਂ ਵੱਡਾ ਪੁੰਨ ਕੀ ਹੈ? ਪੁੰਨ ਦਾਨ ਪੂਜਾ ਪਰਮੇਸ਼ਰ, ਸਭ ਤੋਂ ਵੱਡਾ ਪੁੰਨ ਪਤਾ ਕੀ ਹੈ? ਸਭ ਤੋਂ ਵੱਡਾ ਦਾਨ ਪਤਾ ਕੀ ਹੈ? ਪੁੰਨ ਦਾਨ ਪੂਜਾ ਪਰਮੇਸ਼ਰ, ਜਦੋਂ ਰੱਬ ਦੀ ਆਪਾਂ ਪੂਜਾ ਕਰਦੇ ਹਾਂ ਨਾ, ਹਰ ਕੀਰਤ ਤਤ ਵਿਚਾਰੇ, ਹਰੀ ਦੀ ਕੀਰਤ ਕਰਨੀ ਅਤੇ ਤਤ ਰੂਪੀ ਪਰਮਾਤਮਾ ਬਾਰੇ ਵਿਚਾਰ ਕਰਨ, ਤਤ ਰੂਪੀ ਪਰਮਾਤਮਾ ਨੂੰ ਖੋਜਣ ਦੇ ਯਤਨ ਕਰਨ, ਇਹ ਸਭ ਤੋਂ ਵੱਡਾ ਪੁੰਨ ਹੈ ਸਤ ਸੰਗਤ। ਸਭ ਤੋਂ ਅਸੀਂ ਕਹਿੰਦੇ ਹਾਂ ਅਸੀਂ ਫਲਾਣੇ ਦਾ ਪੁੰਨ ਕਰ ਦਿੱਤਾ, ਅਸੰਗਤ ਵਿੱਚ ਆਏ ਹਾਂ ਨਾ, ਇੱਥੇ ਵੀ ਇੱਕ ਵੱਡਾ ਪੁੰਨ ਕਰਮ ਕੀਤਾ ਸਤ ਸੰਗਤ। ਇੱਥੋਂ ਜੋ ਸੁਣ ਕੇ ਜਾਣਾ ਉਹ ਸੰਸਾਰ ਦੀ ਉੱਤੇ ਵੰਡਣ ਦੇ ਯਤਨ ਕਰਦੇ, ਇਹ ਵੀ ਇੱਕ ਵੱਡਾ ਪੁੰਨ ਹੀ ਹੈ ਨਾ। ਦਾਨਾ ਸਿਰ ਦਾਨ ਨਾਮ ਦਾਨ, ਆਪਾਂ ਕਹਿੰਦੇ ਹਾਂ ਨੇਤਾ ਪ੍ਰਤੀ ਕਹਿੰਦੇ ਹਾਂ, ਦਾਨ ਤੇ ਬੜੇ ਬੜੇ ਨੇ ਦੁਨੀਆਂ ਦੇ ਉੱਤੇ, ਪਰ ਸਰਵੋਤਮ ਦਾਨ ਕੀ ਹੈ? ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਇਕੱਤਰ ਕਰਨਾ। ਅਤੇ ਹੁਣ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਇਕੱਤਰ ਕਰ ਲਿਆ ਅਤੇ ਆਪਾਂ ਇਹਨੂੰ ਵੰਡੀਏ ਨਾ। ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਤੇ ਫਿਰ ਜਿਵੇਂ ਜਿਵੇਂ ਵੰਡਾਂਗੇ ਨਾ ਟੋਟ ਨਾ ਆਵੇ, ਵੱਧ ਦੋ ਜਾਈ, ਇਹ ਫਿਰ ਜਿਵੇਂ ਜਿਵੇਂ ਆਪਾਂ ਵੰਡਾਂਗੇ ਟੋਟ ਨਹੀਂ ਆਵੇਗੀ, ਇਹ ਵੱਧਦਾ ਹੀ ਚਲਾ ਜਾਵੇਗਾ। ਇਹ ਬੜੀ ਗੁਰੂ ਦੀ ਕਿਰਪਾ ਹੈ, ਜਿਵੇਂ ਜਿਵੇਂ ਆਪਾਂ ਪਰਮਾਤਮਾ ਦੇ ਸੱਚੇ ਨਾਮ ਰੂਪੀ ਧਨ ਨੂੰ ਸੰਚਾਂਗੇ ਔਰ ਇਕੱਤਰ ਕਰਾਂਗੇ, ਸਤ ਸੰਗਤ ਕਰਾਂਗੇ, ਤੇ ਸਮਝ ਲੈਣਾ ਕਿ ਦੁਨੀਆਂ ਦੇ ਉੱਤੇ ਵੱਡਾ ਪੁੰਨ ਕਰਮ ਖੱਟ ਲਿਆ ਹੈ।
1: ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੁਣ।
0: ਔਰ ਇਸ ਤਰ੍ਹਾਂ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੁਣ। ਜਦੋਂ ਅਸੀਂ ਅੰਮ੍ਰਿਤ ਰੂਪੀ ਨਾਮ ਅੱਠੇ ਪਹਿਰ ਜਪਾਂਗੇ ਨਾ, ਹਰ ਰੋਜ਼ ਪਰਮਾਤਮਾ ਦੀ ਬਾਣੀ ਬਾਰੇ ਵਿਚਾਰ ਕਰਾਂਗੇ ਔਰ ਉਸ ਵਿਚਾਰ ਨੂੰ ਆਪਣੇ ਹਿਰਦੇ ਰੂਪੀ ਘਰ ਦੇ ਅੰਦਰ ਧਾਰਨ ਕਰਨ ਦੇ ਯਤਨ ਕਰਾਂਗੇ, ਹਰੀ ਦਾ ਜਸ ਨਿਤ ਕਰਾਂਗੇ ਅਤੇ ਨਿਤ ਸੁਣਾਂਗੇ। ਔਰ ਉਹ ਰੱਬ ਦਾ ਅੰਮ੍ਰਿਤ ਰੂਪੀ ਜਸ ਨਿਤ ਕਰਨ ਅਤੇ ਸੁਣ ਦੇ ਨਾਲ ਸਾਡੀ ਪਰਮਾਤਮਾ ਦੀ ਦਰਗਾਹ ਦੇ ਵਿੱਚ ਹਾਜ਼ਰੀ ਲੱਗ ਜਾਂਦੀ ਹੈ ਔਰ ਸਤਸੰਗਤ ਸਰਵਰ ਹੰਸ ਧੁਰੇ ਹੀ ਮੇਲਾ, ਖਸਮੈ ਏਵੈ ਭਾਣਾ। ਆ ਗੁਰਮੁਖ ਰੂਪੀ ਸਰੋਵਰ ਜਿਹੜੇ ਵਿੱਚ ਗੁਰੂ ਰੂਪੀ ਸਰੋਵਰ ਦੇ ਕੋਲ ਆਪਾਂ ਸਾਰੇ ਚੱਲ ਕੇ ਆਏ ਹਾਂ, ਇਹ ਧੁਰ ਦਰਗਾਹ ਤੋਂ ਪਰਮਾਤਮਾ ਨੇ ਸਾਡਾ ਮਿਲਾਪ ਲਿਖਿਆ ਹੋਇਆ। ਧੁਰ ਦਰਗਾਹ ਤੋਂ ਪਰਮਾਤਮਾ ਨੇ ਧੁਰ ਦਰਗਾਹ ਤੋਂ ਸਾਡਾ ਗੁਰੂ ਰੂਪੀ ਸਰੋਵਰ ਦੇ ਕੋਲ ਆ ਕੇ ਇਹ ਮਿਲਾਪ ਲਿਖਿਆ ਹੋਇਆ ਔਰ ਤਾਂ ਕਿ ਅਸੀਂ ਇੱਥੇ ਆ ਕੇ ਬੈਠ ਕੇ ਸਤ ਸੰਗਤ ਕਰ ਸਕੀਏ। ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ, ਇੱਥੇ ਆ ਕੇ ਜਿਹੜਾ ਮਿਲ ਜਾਂਦਾ ਉਹ ਤਰ ਜਾਂਦਾ। ਔਰ ਸਤਿਗੁਰ ਕਹਿੰਦੇ ਨੇ ਸਰਵਰ ਹੰਸ ਧੁਰੇ ਹੀ ਮੇਲਾ, ਖਸਮੈ ਏਵੈ ਭਾਣਾ, ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾਂ ਕਾ ਖਾਣਾ। ਗੁਰਮੁਖ ਰੂਪੀ ਹੰਸ ਇੱਥੇ ਆ ਕੇ ਫਿਰ ਖਾਂਦੇ ਕੀ ਨੇ? ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਸਰਵਰ ਅੰਦਰ ਹੀਰਾ ਮੋਤੀ, ਆ ਜਿਹੜੇ ਗੁਰੂ ਦੇ ਸ਼ਬਦ ਦੇ ਮਾਣਕ ਮੋਤੀ ਬਿਖਰ ਰਹੇ ਨਾ ਵਿਚਾਰਧਾਰਾ ਦੇ, ਇਹ ਗੁਰਮੁਖ ਰੂਪੀ ਹੰਸ ਆ ਕੇ ਚੁਗਦੇ ਨੇ। ਤੇ ਗੁਰਮੁਖ ਰੂਪੀ ਹੰਸ ਕੌਣ ਨੇ? ਜਿਹੜੇ ਗੁਰੂ ਕੀ ਸੰਗਤ ਵਿੱਚ ਆ ਕੇ ਬੈਠ ਜਾਂਦੇ ਨੇ। ਮਤ ਸੋਚਿਓ ਕਿ ਗੁਰੂ ਕੀ ਸੰਗਤ ਵਿੱਚ ਆ ਕੇ ਅਸੀਂ ਆਮ ਮਨੁੱਖ ਰਹਿ ਜਾਂਦੇ ਹਾਂ। ਜਦੋਂ ਅਸੀਂ ਗੁਰੂ ਕੀ ਸੰਗਤ ਵਿੱਚ ਆ ਜਾਂਦੇ ਹਾਂ ਨਾ, ਤੇ ਗੁਰੂ ਦੀ ਨਜ਼ਰ ਵਿੱਚ ਆਪਾਂ ਗੁਰਮੁਖ ਰੂਪੀ ਹੰਸ ਬਣ ਕੇ ਆਉਂਦੇ ਹਾਂ, ਹੰਸ ਬਣ ਕੇ ਆਉਂਦੇ ਹਾਂ। ਸਰਬਰ ਅੰਦਰ ਹੀਰਾ ਮੋਤੀ, ਸੋ ਹੰਸਾਂ ਕਾ ਖਾਣਾ। ਤੇ ਨਾਲ ਗੁਰੂ ਸਾਹਿਬ ਜੀ ਨੇ ਅਗਲੀ ਗੱਲ ਵੀ ਬੜੀ ਪਿਆਰੀ ਕਹੀ, ਕਹਿੰਦੇ ਬਗਲਾ ਕਾਗ ਨ ਰਹੀ ਉਠੈ ਜੇ ਹੋਵੈ ਅਤ ਸਿਆਣਾ, ਬਗਲਾ ਕਾਗ ਨ ਰਹੀ ਸਰਵਰ ਜੇ ਹੋਵੈ ਅਤ ਸਿਆਣਾ। ਨਾ ਤੇ ਇੱਥੇ ਬਗਲੇ ਵਰਗੀ ਬਿਰਤੀ ਵਾਲੇ ਲੋਕ ਟਿਕ ਸਕਦੇ ਨੇ ਤੇ ਨਾ ਕਾਂ ਵਰਗੀ ਬਿਰਤੀ ਵਾਲੇ ਲੋਕ ਇੱਥੇ ਆ ਕੇ ਟਿਕ ਸਕਦੇ। ਇੱਥੇ ਟਿਕਦਾ ਵੀ ਉਹੀ ਹੈ ਜਿਹਦੇ ਅੰਦਰ ਮਾਣਕ ਮੋਤੀਆਂ ਦੀ ਚੰਗੀ ਖੁਰਾਕ ਚੁਣਨ ਦਾ ਚਾਅ ਪੈਦਾ ਹੋ ਜਾਂਦਾ। ਮੈਂ ਬਹੁਤ ਵਾਰੀ ਬੇਨਤੀ ਕਰਦਾ ਹੁੰਦਾ, ਸੰਗਤ ਵਿੱਚ ਆ ਕੇ ਕਦੇ ਵੀ ਰੱਬ ਨੂੰ ਉਲਾਮਾ ਨਹੀਂ ਦੇਣਾ ਚਾਹੀਦਾ, ਰੱਬ ਜੀ ਤੁਸੀਂ ਸਾਡੇ 'ਤੇ ਕਿਰਪਾ ਨਹੀਂ ਕੀਤੀ। ਕਿਉਂ? ਰੱਬ ਨੇ ਕਿਰਪਾ ਕੀਤੀ, ਅਸੀਂ ਸੰਗਤ ਵਿੱਚ ਆਏ ਹੀ ਤਾਂ ਹਾਂ। ਫਿਰ ਸੰਗਤ ਵਿੱਚ ਆਉਂਦੇ ਹਾਂ, ਗੁਰੂ ਕਿਰਪਾ ਕਰਦਾ ਅਤੇ ਸਾਡਾ ਰੱਬ ਨਾਲ ਮਿਲਾਪ ਹੁੰਦਾ, ਇਸ ਕਰਕੇ ਰੱਬ ਦੀ ਕਿਰਪਾ ਤੋਂ ਬਿਨਾਂ ਤੇ ਅਸੀਂ ਗੁਰੂ ਕੀ ਸੰਗਤ ਵਿੱਚ ਚੱਲ ਕੇ ਵੀ ਨਹੀਂ ਆ ਸਕਦੇ। ਸਤਿਗੁਰੂ ਕਿਰਪਾ ਕਰਨ, ਆ ਜਿੰਨੇ ਵੀ ਗੁਰਮੁਖ ਰੂਪੀ ਹੰਸ ਚੱਲ ਕੇ ਆਏ ਨੇ ਨਾ, ਆ ਗੁਰੂ ਦੇ ਅੰਮ੍ਰਿਤਮਈ ਸ਼ਬਦਾਂ ਦੀ ਮਾਣਕ ਰੂਪੀ ਖੁਰਾਕ ਲੈ ਕੇ ਆਪਾਂ ਜਾ ਰਹੇ ਹਾਂ। ਇਸ ਖੁਰਾਕ ਨੂੰ ਆਪਣੇ ਹਿਰਦੇ ਦਾ ਸ਼ਿੰਗਾਰ ਬਣਾਉਣ ਦਾ ਵੀ ਯਤਨ ਕਰਨੇ ਕਿ ਸਤਿਗੁਰੂ ਕਿਰਪਾ ਕਰਨ, ਇਹ ਅੰਮ੍ਰਿਤਮਈ ਬਚਨ ਸਾਡੇ ਜੀਵਨ ਦਾ ਸ਼ਿੰਗਾਰ ਬਣ ਜਾਣ, ਤਾਂ ਕਿ ਸਾਡਾ ਸਾਰਿਆਂ ਦਾ ਲੋਕ ਸੁਖੀਆ ਤੇ ਪਰਲੋਕ ਸੁਹੇਲਾ ਹੋ ਸਕੇ। ਲੜੀਵਾਰ ਇਹਨਾਂ ਪਾਵਨ ਪਵਿੱਤਰ ਅਸਥਾਨਾਂ ਤੇ ਜੋ ਸ਼ਬਦ ਵਿਚਾਰ ਚੱਲਦੀ ਆ ਰਹੀ ਹੈ, ਆਓ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ ਜੀ।
1: ਰਿੱਧ ਸਿੱਧ ਜਾ ਕੋ ਫੁਰੀ, ਤਬ ਕਾਹੂ ਸਿਓ ਕਿਆ ਕਾਜ।
0: ਪਾਤਸ਼ਾਹ ਕਹਿੰਦੇ ਨੇ ਰਿੱਧ ਸਿੱਧ ਜਾ ਕੋ ਫੁਰੀ, ਔਰ ਪਰਮਾਤਮਾ ਦੇ ਘਰ ਦੀਆਂ ਬਖਸ਼ਿਸ਼ਾਂ, ਰਿੱਧ ਸਿੱਧ ਜਾ ਕੋ ਫੁਰੀ ਤਬ ਕਾਹੂ ਸਿਓ ਕਿਆ ਕਾਜ। ਰਿੱਧੀਆਂ ਸਿੱਧੀਆਂ ਦਾ ਮਤਲਬ ਹੁੰਦਾ ਰੱਬ ਦੇ ਘਰ ਦੀਆਂ ਬਰਕਤਾਂ, ਰੱਬ ਦੇ ਘਰ ਦੀਆਂ ਸ਼ਕਤੀਆਂ, ਰੱਬ ਦੇ ਘਰ ਦੀਆਂ ਤਾਕਤਾਂ, ਔਰ ਅਗੰਮੀ ਬਾਤਾਂ ਜਿਹੜੀਆਂ ਨੇ ਉਹ ਰੱਬ ਦੇ ਘਰ ਦੀਆਂ ਸਮਝ ਆਉਣੀਆਂ ਸ਼ੁਰੂ ਹੋ ਜਾਣੀਆਂ, ਇਹਨਾਂ ਨੂੰ ਰਿੱਧੀਆਂ ਸਿੱਧੀਆਂ ਕਿਹਾ ਜਾਂਦਾ। ਵੈਸੇ ਗੁਰਮਤ ਵਿੱਚ ਰਿੱਧੀ ਸਿੱਧੀ ਦੀ ਕੋਈ ਮਹਾਨਤਾ ਨਹੀਂ। ਗੁਰੂ ਸਾਹਿਬ ਜੀ ਨੇ ਗੁਰਮਤ ਦੇ ਅੰਦਰ ਰਿੱਧੀ ਸਿੱਧੀ ਨੂੰ ਕੋਈ ਮਹਾਨਤਾ ਨਹੀਂ ਦਿੱਤੀ। ਰਿੱਧ ਸਿੱਧ ਪਾਤਸ਼ਾਹ ਕਹਿੰਦੇ ਨੇ ਇਹ ਤੇ ਅਵਰ ਕਾਜ, ਭਾਵ ਕਿ ਇਹ ਸਾਡੇ ਕਿਸੇ ਕੰਮ ਦੀਆਂ ਨਹੀਂ। ਗੁਰਮਤ ਅਨੁਸਾਰ ਭਾਵੇਂ ਕਿ ਰਿੱਧੀਆਂ ਸਿੱਧੀਆਂ ਨੂੰ ਕੋਈ ਵੱਡੀ ਮਹਾਨਤਾ ਨਹੀਂ ਦਿੱਤੀ, ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਿਉਂਕਿ ਲੜੀਵਾਰ ਪਾਵਨ ਪਵਿੱਤਰ ਸ਼ਬਦ 1103 ਅੰਗ ਤੇ ਭਗਤ ਕਬੀਰ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ, ਜਿਹਦੇ ਵਿੱਚ ਭਗਤ ਕਬੀਰ ਸਾਹਿਬ ਜੀ ਬੜਾ ਪਿਆਰਾ ਸ਼ਬਦ ਬਖਸ਼ਿਸ਼ ਕਰ ਰਹੇ ਨੇ। ਰਿੱਧ ਸਿੱਧ ਜਾ ਕਹੋ ਫੁਰੀ ਤਬ ਕਾਹੂ ਸਿਓ ਕਿਆ ਕਾਜ। ਕਹਿੰਦੇ ਜਿਸ ਬੰਦੇ ਨੂੰ ਰਿੱਧੀਆਂ ਸਿੱਧੀਆਂ ਫੁਰਨੀਆਂ ਸ਼ੁਰੂ ਹੋ ਜਾਣ, ਉਹਦੇ ਨਾਲ ਸਮਝ ਲਓ ਕੋਈ ਵੱਡੀ ਗੱਲ ਨਹੀਂ। ਕਹਿੰਦੇ ਇਹ ਛੋਟੀ ਜਿਹੀ ਗੱਲ ਹੈ ਕਿ ਰਿੱਧੀਆਂ ਸਿੱਧੀਆਂ ਦਾ ਫੁਰ ਜਾਣਾ, ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲੈਣੀਆਂ। ਔਰ ਗੁਰਮਤਿ ਕਹਿੰਦੇ ਰਿੱਧ ਸਿੱਧ ਅਵਰਾ ਕਾਜ, ਭਾਵ ਕਿ ਅਵਰ ਕਾਜ ਨੇ ਇਹ ਕਿਸੇ ਕੰਮ ਦੀਆਂ ਨਹੀਂ, ਰੱਬ ਦੇ ਘਰ ਦੀਆਂ ਤਾਕਤਾਂ ਪ੍ਰਾਪਤ ਕਰ ਲੈਣੀਆਂ, ਕੋਈ ਵੱਡੀ ਗੱਲ ਨਹੀਂ। ਜੇ ਬੰਦਾ ਇੱਥੇ ਰੁਕ ਜਾਵੇ ਨਾ ਕਿ ਮੇਰੇ ਬਚਨਾਂ ਦੇ ਵਿੱਚ ਤੇ ਤਾਕਤ ਆ ਗਈ, ਮੇਰੇ ਬਚਨਾਂ ਵਿੱਚ ਤੇ ਰਿੱਧੀ ਆ ਗਈ, ਸਿੱਧੀ ਆ ਗਈ, ਭਾਵ ਕਿ ਮੇਰੇ ਬਚਨਾਂ ਵਿੱਚ ਮੈਂ ਜੋ ਰੱਬ ਦੇ ਘਰ ਵਿੱਚ ਕਹਿੰਦਾ ਉਹ ਪ੍ਰਾਪਤ ਹੋ ਜਾਂਦਾ, ਮੇਰੇ ਬਚਨਾਂ ਵਿੱਚ ਸਤਿਆ ਆ ਗਈ, ਇਹ ਕੋਈ ਵੱਡੀ ਗੱਲ ਨਹੀਂ। ਸਤਿਆ ਆਉਣੀ ਰੱਬ ਦੇ ਘਰ ਦੀ, ਜਿਹੜਾ ਬੰਦਾ ਸੇਵਾ ਕਰਦਾ ਹੈ ਨਾ, ਉਹਦੇ ਬਚਨਾਂ ਵਿੱਚ ਵੱਡੀਆਂ ਵੱਡੀਆਂ ਤਾਕਤਾਂ ਆ ਜਾਂਦੀਆਂ। ਜਿਵੇਂ ਇਤਿਹਾਸ ਦੇ ਅੰਦਰ ਕਹਿੰਦੇ ਨੇ ਕਿ ਇੱਕ ਵਾਰੀ ਇੱਕ ਫਕੀਰ ਜੰਗਲ ਦੇ ਵਿੱਚ ਤਪ ਕਰ ਰਿਹਾ ਸੀ, 12 ਸਾਲ ਦੇ ਕਰੀਬ ਉਹਨੇ ਤਪ ਕੀਤਾ। ਵੈਸੇ ਕਈ ਵਾਰੀ ਕਈ ਐਸੀਆਂ ਇਤਿਹਾਸਿਕ ਘਟਨਾਵਾਂ ਵੀ ਹੁੰਦੀਆਂ ਨੇ ਜਿਹੜੀਆਂ ਸਾਨੂੰ ਬਹੁਤ ਵੱਡੀ ਸਿੱਖਿਆ ਦਿੰਦੀਆਂ ਨੇ, ਬਹੁਤ ਵੱਡੀ ਸਿੱਖਿਆ ਦਿੰਦੀਆਂ ਨੇ। ਕਹਿੰਦੇ ਨੇ ਇੱਕ ਵਾਰੀ ਇੱਕ ਬੰਦਾ ਜੰਗਲ ਦੇ ਅੰਦਰ ਬੈਠ ਕਰਕੇ ਇੱਕ ਫਕੀਰ ਰੱਬ ਦੇ ਘਰ ਦੀ ਤਪੱਸਿਆ ਕਰਦਾ, ਬੰਦਗੀ ਕਰਦਾ, ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨ ਵਾਸਤੇ। ਹੁਣ ਯੋਗੀਆਂ ਦੇ ਕੋਲ, ਸਿੱਧਾਂ ਦੇ ਕੋਲ, ਪੀਰਾਂ ਦੇ ਕੋਲ ਬੜੀਆਂ ਰਿੱਧੀਆਂ ਸਿੱਧੀਆਂ ਹੁੰਦੀਆਂ ਸਨ, ਪਰ ਇਹਦਾ ਮਤਲਬ ਇਹ ਨਹੀਂ ਕਿ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲਈਆਂ ਅਤੇ ਰਿੱਧੀਆਂ ਸਿੱਧੀਆਂ ਦੀ ਅਯੋਗ ਵਰਤੋਂ ਕਰਨੀ, ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਪਹਿਲਾਂ ਕਰਦੇ ਸਨ, ਬੜੀਆਂ ਰਿੱਧੀਆਂ ਸਿੱਧੀਆਂ ਦੇ ਮਾਲਕ ਸਨ। ਮੰਜੇ 'ਤੇ ਕਿਸੇ ਨੂੰ ਬਿਠਾ ਦੇਣਾ, ਰਿੱਧੀਆਂ ਸਿੱਧੀਆਂ ਦੀ ਤਾਕਤ ਨਾਲ ਮੰਜਾ ਪਲਟਾ ਦੇਣਾ, ਬੰਦੇ ਨੂੰ ਹੇਠਾਂ ਸੁੱਟ ਦੇਣਾ ਅਤੇ ਫਿਰ ਤਾੜੀ ਮਾਰ ਮਾਰ ਕੇ ਹੱਸਣਾ, ਇਹ ਕੋਈ ਵੱਡੀ ਗੱਲ ਨਹੀਂ ਸੀ। ਗੁਰ ਕਲਗੀਧਰ ਪਿਤਾ ਨੇ ਕਿਹਾ ਇਹ ਕੋਈ ਵੱਡੀ ਗੱਲ ਥੋੜ੍ਹੀ ਕਿ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਕੇ ਕਿਸੇ ਬੰਦੇ ਨੂੰ ਮੰਜੇ 'ਤੇ ਬਿਠਾ ਦੇਣਾ, ਫਿਰ ਉਲਟਾ ਦੇਣਾ, ਫਿਰ ਆਪਣੀ ਤਾਕਤ ਦਾ ਇਜ਼ਹਾਰ ਕਰਕੇ ਦੱਸਣਾ ਕਿ ਮੇਰੇ ਵਿੱਚ ਬੜੀ ਵੱਡੀ ਤਾਕਤ ਹੈ, ਇਹ ਕੋਈ ਵੱਡੀ ਗੱਲ ਨਹੀਂ। ਹੁਣ ਇਸੇ ਤਰ੍ਹਾਂ ਉਹ ਫਕੀਰ ਬੰਦਗੀ ਕਰਦਾ, ਹੁਣ ਬੰਦਗੀ ਕਰਦਾ, ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਗਈਆਂ, 12 ਸਾਲ ਤਪ ਕੀਤਾ। ਇੱਕ ਦਿਨ ਆਪਣੇ ਮਨ ਵਿੱਚ ਖਿਆਲ ਕਰਦਾ, ਕਹਿੰਦੇ ਨੇ ਜਦੋਂ ਬੰਦਾ ਬੰਦਗੀ ਕਰਦਾ ਤੇ ਉਹਦੇ ਬਚਨਾਂ ਵਿੱਚ ਸਤਿਆ ਆ ਜਾਂਦੀ ਹੈ, ਤਾਕਤ ਆ ਜਾਂਦੀ ਹੈ, ਮੈਂ ਵੇਖਾਂ ਤੇ ਸਹੀ ਮੇਰੇ ਬਚਨਾਂ ਵਿੱਚ ਤਾਕਤ ਆਈ ਜਾਂ ਨਹੀਂ। ਸਾਹਮਣੇ ਚਿੜੀਆਂ ਚੁਗ ਰਹੀਆਂ ਸੀ, ਕਹਿਣ ਲੱਗਾ ਚਿੜੀਓ ਮਰ ਜਾਵੋ, ਤੇ ਚਿੜੀਆਂ ਮਰ ਗਈਆਂ। ਉਹ ਬੜਾ ਹੈਰਾਨ ਹੋਇਆ, ਕਹਿੰਦਾ ਲੈ ਮੇਰਾ 12 ਸਾਲ ਦਾ ਕੀਤਾ ਹੋਇਆ ਤਪ ਸਫਲ ਹੋ ਗਿਆ, ਮੈਂ ਕਿਹਾ ਚਿੜੀਆਂ ਮਰ ਜਾਵੋ ਤੇ ਚਿੜੀਆਂ ਮਰ ਗਈਆਂ। ਤੇ ਫਿਰ ਕਹਿੰਦਾ ਹੁਣ ਤੇ ਮੈਂ ਜਾਂਦੇ ਆ ਸਾਰ ਪੈਂਦਿਆਂ ਸਾਰੀ ਵੱਡੀ ਗਲਤੀ ਕਰ ਬੈਠਾ ਕਿ ਜੇ ਬਚਨਾਂ ਵਿੱਚ ਸੱਤਿਆ ਆਈ ਤੇ ਆਉਂਦਿਆਂ ਸਾਰ ਸਭ ਤੋਂ ਪਹਿਲਾਂ ਵੱਡਾ ਪਾਪ ਕਰ ਦਿੱਤਾ ਵੀ ਚਿੜੀਆਂ ਮਾਰ ਦਿੱਤੀਆਂ। ਫਿਰ ਕਹਿਣ ਲੱਗਾ ਚਿੜੀਓ ਜੀ ਪਵੋ, ਤੇ ਕਹਿੰਦੇ ਚਿੜੀਆਂ ਜਿਉਂਦੀਆਂ ਹੋ ਗਈਆਂ। ਹੁਣ ਉਹ ਮਨ ਵਿੱਚ ਸੋਚਦਾ ਕਿ ਮੈਨੂੰ ਰਿੱਧੀ ਸਿੱਧੀ ਪ੍ਰਾਪਤ ਹੋ ਗਈ, ਮੈਂ ਜਿਹੜੇ ਵਾਸਤੇ ਬੰਦਗੀ ਕਰ ਰਿਹਾ ਸਾਂ ਮੇਰਾ ਉਹ ਬੰਦਗੀ ਦਾ ਕਾਰਜ ਸਫਲ ਹੋ ਗਿਆ। ਉਹ ਵਾਪਸ ਪਰਤ ਰਿਹਾ ਸੀ, ਵਾਪਸ ਪਰਤ ਰਿਹਾ ਸੀ ਤੇ ਰਸਤੇ ਵਿੱਚ ਚੱਲਦੇ ਆਇਆ ਪਿਆਸ ਲੱਗੀ। ਇੱਕ ਖੂਹ ਦੇ ਉੱਤੇ ਪਾਣੀ ਪੀਣ ਵਾਸਤੇ ਗਿਆ। ਖੂਹ ਦੇ ਉੱਤੇ ਇੱਕ ਨੌਜਵਾਨ ਮੁਟਿਆਰ ਹੱਥ ਵਿੱਚ ਚੂੜਾ ਪਾਇਆ ਹੋਇਆ, ਉਮਰ ਕੇਵਲ ਬਾਲੜੀ ਹੈ। ਉਹ ਬੱਚੀ ਜਿਹੜੀ ਹੈ ਉਹ ਖੂਹ ਦੇ ਵਿੱਚੋਂ ਪਾਣੀ ਕੱਢ ਰਹੀ ਹੈ, ਬਾਲਟੀ ਕੱਢ ਰਹੀ ਹੈ ਤੇ ਸੁੱਟੀ ਜਾ ਰਹੀ ਹੈ, ਸੁੱਟੀ ਜਾ ਰਹੀ ਹੈ। ਇਹਨੇ ਕਿਹਾ ਬੱਚੀ ਇਹ ਪਾਣੀ ਪਿਲਾ ਦੇ। ਉਹਨੇ ਇਹਦੇ ਵੱਲ ਧਿਆਨ ਨਹੀਂ ਦਿੱਤਾ। ਦੋ ਤਿੰਨ ਵਾਰੀ ਉਹਨੇ ਪਾਣੀ ਕੱਢਿਆ, ਸੁੱਟਿਆ, ਫਿਰ ਕੱਢਿਆ, ਫਿਰ ਸੁੱਟਿਆ, ਇਹਦੇ ਵੱਲ ਧਿਆਨ ਨਹੀਂ ਦਿੱਤਾ। ਇਹ ਫਕੀਰ ਗੁੱਸੇ ਹੋ ਗਿਆ, ਕਹਿਣ ਲੱਗਾ ਮੈਂ ਤੈਨੂੰ ਗੁੱਸੇ ਵਿੱਚ ਕਹਿਣ ਲੱਗਾ ਕਿ ਪਾਣੀ ਪਿਆ ਦੇ, ਤੂੰ ਤੇ ਪੈਸੇ ਸੁੱਟੀ ਜਾ ਰਹੀ ਹੈ। ਤੂੰ ਕਹਿ ਰਹੀ ਹੈ, ਉਹ ਬੱਚੀ ਕਹਿਣ ਲੱਗੀ ਮੈਨੂੰ ਇੱਕ ਬੜਾ ਜ਼ਰੂਰੀ ਕੰਮ ਹੈ ਪਹਿਲਾਂ ਕਰ ਲੈਣ ਦੀ, ਮੈਂ ਕਿਸੇ ਦੇ ਘਰ ਦੀ ਅੱਗ ਬੁਝਾ ਰਹੀ ਹਾਂ, ਮੈਨੂੰ ਪਹਿਲੇ ਅੱਗ ਬੁਝਾ ਲੈਣ ਦੀ। ਹੁਣ ਫਕੀਰ ਹੋਰ ਸੋਚਾਂ ਵਿੱਚ ਪੈ ਗਿਆ, ਅੱਗ ਤੇ ਕਿਤੇ ਲੱਗੀ ਨਹੀਂ, ਇਹ ਪਾਣੀ ਤਾਂ ਇੱਥੇ ਸੁੱਟ ਰਹੀ ਹੈ, ਕਹਿ ਰਹੀ ਹੈ ਕਿ ਮੈਂ ਕਿਸੇ ਦੀ ਅੱਗ ਬੁਝਾ ਰਹੀ ਹਾਂ। ਹੋਰ ਗੁੱਸੇ ਵਿੱਚ ਆ ਕੇ ਕਹਿਣ ਲੱਗਾ ਬੱਚੀਏ ਅੱਗ ਤਾਂ ਕਿਤੇ ਲੱਗੀ ਨਹੀਂ, ਪਰ ਮਨ ਵਿੱਚ ਇੱਕ ਪਿਆਸ ਜਾਗ ਗਈ ਤੇ ਹੁਣ ਅਗਲੀ ਗੱਲ ਤੇ ਬਾਅਦ ਵਿੱਚ ਕਰਾਂਗਾ। ਜਦੋਂ ਬੱਚੀ ਨੇ ਕਹਿ ਦਿੱਤਾ ਨਾ ਕਿ ਮੈਂ ਕੋਈ ਚਿੜੀ ਨਹੀਂ ਜਿਹੜੀ ਤੇਰੇ ਕਹਿਣੇ ਤੇ ਮਰ ਜਾਵਾਂਗੀ ਤੇ ਤੇਰੇ ਕਹਿਣੇ ਤੇ ਜੀ ਪਵਾਂਗੀ, ਹੁਣ ਫਕੀਰ ਦੇ ਮਨ ਵਿੱਚ ਉਹ ਪਿਆਸ ਲੱਗ ਗਈ ਕਿ ਮੈਂ ਏਡੀ ਲੰਬੇਰੀ ਉਮਰ ਹੋਣ ਦੇ ਬਾਵਜੂਦ ਵੀ ਜੰਗਲ ਵਿੱਚ ਜਾ ਕੇ 12 ਸਾਲ ਤਪ ਕੀਤਾ ਤੇ ਤਾਂ ਮੈਨੂੰ ਰਿੱਧੀ ਸਿੱਧੀ ਜਿਹੜੀ ਹੈ ਉਹ ਪ੍ਰਾਪਤ ਹੋਈ, ਤੇ ਇਸ ਬੱਚੀ ਨੇ ਇੰਨੀ ਬਾਲੜੀ ਉਮਰ ਦੇ ਵਿੱਚ ਐਸਾ ਕਿਹੜਾ ਤਪ ਕੀਤਾ ਹੋਵੇਗਾ ਜਿਹੜੀ ਇਹਦੇ ਬਚਨਾਂ ਦੇ ਵਿੱਚ ਇਹ ਅੰਤਰਜਾਮਤਾ ਦੀ ਦਾਤ ਪ੍ਰਾਪਤ ਕਰ ਗਈ। ਇਹਨੂੰ ਇਸ ਗੱਲ ਦਾ ਵੀ ਫੁਰਨਾ ਪ੍ਰਾਪਤ ਹੋ ਗਿਆ ਕਿ ਮੈਂ ਕਿੱਥੇ ਜੰਗਲ ਵਿੱਚ ਕੀ ਕਰਕੇ ਆਇਆ, ਉੱਥੇ ਤਾਂ ਕੋਈ ਦੇਖ ਨਹੀਂ ਸੀ ਰਿਹਾ, ਪਰ ਇਸ ਬੱਚੀ ਨੂੰ ਕਿਵੇਂ ਪਤਾ ਲੱਗ ਗਿਆ। ਸਤਸੰਗਤ ਜੀ, ਜਦੋਂ ਬੱਚੀ ਪਾਣੀ ਕੱਢ ਕੇ ਸਮਾਪਤ ਕਰਕੇ ਹਟੀ ਨਾ, ਇਸ ਫਕੀਰ ਨੇ ਪਹਿਲਾ ਸਵਾਲ ਕੀਤਾ, ਬੱਚੀਏ ਮੈਨੂੰ ਪਹਿਲਾਂ ਇਹ ਦੱਸ ਕਿ ਤੈਨੂੰ ਐਸਾ ਕਿਹੜਾ ਤਪ ਕੀਤਾ, ਅਸੀਂ ਕਿਹੜੀ ਬੰਦਗੀ ਕੀਤੀ ਹੈ ਜਿਹਦੇ ਕਰਕੇ ਤੈਨੂੰ ਇੰਨੀ ਛੋਟੀ ਜਿਹੀ ਉਮਰ ਦੇ ਵਿੱਚ ਏਡਾ ਵੱਡਾ ਅੰਤਰਜਾਮਤਾ ਦਾ ਗਿਆਨ ਪ੍ਰਾਪਤ ਹੋ ਗਿਆ, ਤੂੰ ਕਿਸੇ ਦੇ ਅੰਦਰ ਦੇ ਫੁਰਨਿਆਂ ਨੂੰ ਜਾਣਨ ਲੱਗ ਪਈ, ਔਰ ਦੂਸਰੇ ਨੰਬਰ ਤੇ ਅੱਗ ਕਿੱਥੇ ਲੱਗੀ ਸੀ। ਉਸ ਬੱਚੀ ਨੇ ਕਿਹਾ ਇੱਥੋਂ ਇੰਨੀ ਦੂਰੀ ਦੇ ਉੱਤੇ ਮੇਰੀ ਭੈਣ ਦਾ ਘਰ ਹੈ, ਉਹਦੀ ਝੁੱਗੀ ਨੂੰ ਅੱਗ ਲੱਗ ਗਈ ਸੀ ਤੇ ਮੈਂ ਇੱਥੋਂ ਪਾਣੀ ਕੱਢ ਕੇ ਸੁੱਟ ਕੇ ਉਹਦੀ ਝੁੱਗੀ ਦੀ ਅੱਗ ਬੁਝਾਉਣ ਦੇ ਯਤਨ ਕਰ ਰਹੀ ਸੀ। ਫਕੀਰ ਸੁਣ ਕੇ ਹੋਰ ਹੈਰਾਨ ਹੋ ਗਿਆ, ਕਹਿਣ ਲੱਗਾ ਉਹ ਕਿਵੇਂ? ਕਹਿਣ ਲੱਗੀ ਵੇਖੋ ਮੈਂ ਕੋਈ ਵੱਖਰਾ ਤਪ ਨਹੀਂ ਕੀਤਾ, ਮੈਂ ਕੋਈ ਬੰਦਗੀ ਨਹੀਂ ਕੀਤੀ। ਕਹਿੰਦੇ ਫਿਰ ਤੈਨੂੰ ਇਹ ਗਿਆਨ ਇਹ ਦਾਤ ਕਿਵੇਂ ਪ੍ਰਾਪਤ ਹੋਈ? ਤੇ ਉਹਨੇ ਅੱਗੋਂ ਬੜੀ ਕਮਾਲ ਦੀ ਗੱਲ ਕਹੀ। ਉਹ ਬੱਚੇ ਕਹਿਣ ਲੱਗੇ, ਕਹਿਣ ਲੱਗੇ ਭਲੇ ਪੁਰਸ਼ਾ ਮੈਂ ਕੋਈ ਵੱਖਰਾ ਜੰਗਲ ਦੇ ਵਿੱਚ ਜਾ ਕੇ ਪੁੱਠਾ ਲੜਕ ਕੇ ਤਪ ਨਹੀਂ ਕੀਤਾ, ਕੋਈ ਵੱਖਰੀ ਬੰਦਗੀ ਨਹੀਂ ਕੀਤੀ। ਮੇਰੇ ਸਿਆਣੇ ਮਾਂ ਬਾਪ ਨੇ ਜਦੋਂ ਮੇਰਾ ਡੋਲਾ ਤੋਰਿਆ ਸੀ ਨਾ, ਤੇ ਉਸ ਵਕਤ ਮੈਨੂੰ ਇੱਕ ਗੱਲ ਕਹੀ ਸੀ। ਵੈਸੇ ਮਾਂ ਬਾਪ ਦੇ ਬਚਨਾਂ ਵਿੱਚ ਵੀ ਸੱਤਿਆ ਹੁੰਦੀ ਜੀ, ਜਿਹੜੇ ਬੱਚੇ ਨੂੰ ਪੈਦਾ ਕਰਦੇ ਆ ਨਾ ਉਹਨਾਂ ਦੇ ਬਚਨਾਂ ਵਿੱਚ ਵੀ ਸੱਤਿਆ ਹੁੰਦੀ ਹੈ, ਜਿਹੜੇ ਐਸੀ ਬਖਸ਼ਿਸ਼ ਦੇ ਪਾਤਰ ਹੁੰਦੇ। ਕਹਿਣ ਲੱਗੇ ਜਦੋਂ ਮੇਰੀ ਮਾਂ ਨੇ ਮੇਰਾ ਡੋਲਾ ਤੋਰਿਆ ਨਾ, ਤੇ ਮੇਰੇ ਮਾਂ ਬਾਪ ਨੇ ਇੱਕ ਗੱਲ ਕਹੀ ਸੀ, ਬੱਚੀਏ ਅੱਜ ਜਿਹੜੇ ਪਤੀ ਦੇ ਲੜ ਅੱਜ ਤੈਨੂੰ ਲਾਇਆ ਜਾ ਰਿਹਾ ਹੈ ਨਾ, ਇਹ ਤੇਰਾ ਪਤੀ ਹੀ ਪਰਮੇਸ਼ਰ ਹੈ। ਤੂੰ ਰੱਬ ਦੀ ਬੰਦਗੀ ਕਰਨ ਦੀ ਥਾਂ ਜੇ ਤੂੰ ਰੱਬ ਦੀ ਬੰਦਗੀ ਦੇ ਨਾਲ ਨਾਲ ਆਪਣੇ ਪਤੀ ਪਰਮੇਸ਼ਰ ਦੀ ਵੀ ਸੇਵਾ ਕਰ ਲਏਗੀ ਨਾ, ਤੇ ਤੇਰੀ ਘਰ ਬੈਠਿਆਂ ਬੰਦਗੀ ਪ੍ਰਵਾਨ ਹੋ ਜਾਣੀ। ਕਹਿਣ ਲੱਗੀ ਮੈਂ ਆਪਣੇ ਘਰ ਆਈ, ਇੱਕ ਦਿਨ ਮੇਰਾ ਪਤੀ ਥੱਕਿਆ ਟੁੱਟਿਆ ਬਾਜ਼ਾਰ ਦੇ ਵਿੱਚੋਂ ਕੰਮ ਕਾਜ ਕਰਕੇ ਘਰ ਪਰਤਿਆ, ਮੈਂ ਵੇਖਿਆ ਅੱਜ ਪਤੀ ਥੱਕਿਆ ਬਹੁਤ ਹੈ। ਕਹਿੰਦੇ ਜਿੱਥੋਂ ਮੈਨੂੰ ਇਹ ਰਿੱਧੀ ਸਿੱਧੀ ਦੀ ਦਾਤ ਪ੍ਰਾਪਤ ਹੋਈ। ਕਹਿੰਦੇ ਮੈਂ ਵੇਖਿਆ ਮੇਰਾ ਪਤੀ ਥੱਕਿਆ ਬਹੁਤ ਹੈ, ਔਰ ਥੱਕਿਆ ਟੁੱਟਿਆ ਆ ਕੇ ਜਦੋਂ ਸੌਂ ਗਿਆ, ਮੈਂ ਉਹਨੂੰ ਉਠਾਉਣ ਦੇ ਯਤਨ ਨਹੀਂ ਕੀਤੇ, ਪਰ ਸੌਂਦਿਆਂ ਸਾਰ ਉਸਨੇ ਥੋੜ੍ਹੀ ਦੇਰ ਬਾਅਦ ਮੇਰੇ ਤੋਂ ਪਾਣੀ ਮੰਗਿਆ। ਮੈਂ ਪਾਣੀ ਲੈ ਕੇ ਸਿਰਾਣੇ ਆਈ, ਜਦੋਂ ਪਾਣੀ ਪਿਲਾਉਣ ਲੱਗੀ ਤੇ ਉਹਦੀ ਫਿਰ ਅੱਕ ਲੱਗ ਗਈ। ਮੈਂ ਸਾਰੀ ਰਾਤ ਪਾਣੀ ਲੈ ਕੇ ਖੜੀ ਰਹੀ ਕਿ ਮੈਂ ਉਠਾਉਣਾ ਨਹੀਂ, ਇਹਦੀ ਨੀਂਦ ਖਰਾਬ ਨਹੀਂ ਕਰਨੀ, ਇਹ ਜਦੋਂ ਉੱਠੇਗਾ ਉਦੋਂ ਪਾਣੀ ਪਿਲਾ ਦੇਣਾ। ਤੇ ਕਹਿੰਦੀ ਸਵੇਰ ਸਵਾਰ ਦੇ ਨਾਲ ਮੇਰੇ ਪਤੀ ਦੀ ਅੱਖ ਖੁੱਲੀ, ਔਰ ਜਦੋਂ ਅੱਖ ਖੁੱਲੀ ਉਹਨੇ ਵੇਖਿਆ ਮੈਂ ਉਸੇ ਵਕਤ ਉਹਦੇ ਅੱਗੇ ਪਾਣੀ ਕਰ ਦਿੱਤਾ। ਤੇ ਕਹਿੰਦੇ ਉਹ ਜਦੋਂ ਅੱਗੇ ਪਤੀ ਦੇ ਪਾਣੀ ਕੀਤਾ ਨਾ, ਕਹਿੰਦੇ ਪਾਣੀ ਕਰਨ ਦੇ ਨਾਲ ਉਸ ਵਕਤ ਮੇਰੇ ਪਤੀ ਨੇ ਕਿਹਾ ਪਾਣੀ ਤੇ ਮੈਂ ਸ਼ਾਮ ਨੂੰ ਮੰਗਿਆ ਸੀ। ਔਰ ਪਤਨੀ ਕਹਿਣ ਲੱਗੀ ਮੈਂ ਤੇ ਰਾਤ ਦੀ ਪਤੀ ਦੇਵ ਤੁਹਾਡੇ ਸਿਰਾਣੇ ਤੇ ਪਾਣੀ ਲੈ ਕੇ ਖੜੀ। ਕਹਿਣ ਲੱਗੀ ਜਦੋਂ ਉਹਨੇ ਪਿਆਰ ਦੀ ਨਿਗਾਹ ਨਾਲ ਮੈਨੂੰ ਤੱਕਿਆ, ਔਰ ਜਦੋਂ ਪਿਆਰ ਨਾਲ ਨਿਗਾਹ ਨਾਲ ਤੱਕਿਆ, ਕਹਿੰਦੇ ਉਹਦੇ ਬਚਨਾਂ ਦੇ ਵਿੱਚੋਂ ਮੈਨੂੰ ਇਹ ਰਿੱਧੀ ਸਿੱਧੀ ਦੀ ਦਾਤ ਪ੍ਰਾਪਤ ਹੋ ਗਈ। ਕਹਿਣ ਲੱਗੀ ਮੈਂ ਪਤੀ ਨੂੰ ਕੇਵਲ ਕਹਿਣ ਮਾਤਰ ਪਰਮੇਸ਼ਰ ਨਹੀਂ ਮੰਨਿਆ, ਮੈਂ ਪਤੀ ਨੂੰ ਪਰਮੇਸ਼ਰ ਮੰਨ ਕੇ ਪੂਜਿਆ ਵੀ ਹੈ, ਸੇਵਾ ਵੀ ਕੀਤੀ ਹੈ। ਮੈਨੂੰ ਇੰਨਾ ਕੁ ਪਤਾ ਹੈ ਜੇ ਮੈਂ ਆਪਣੇ ਘਰ ਬੈਠੀ ਆਪਣੇ ਪਤੀ ਦੇ ਬਚਨਾਂ ਦੇ ਅਨੁਸਾਰ ਇਹਦੀ ਸੇਵਾ ਕਰ ਰਹੀ ਹਾਂ ਨਾ, ਅਤੇ ਇਹ ਸਾਰੀਆਂ ਦਾਕਤਾਂ, ਇਹ ਸਾਰੀਆਂ ਬਖਸ਼ਿਸ਼ਾਂ, ਮੈਨੂੰ ਸਾਰੀਆਂ ਰਿੱਧੀਆਂ ਸਿੱਧੀਆਂ ਪਤੀ ਦੀ ਸੇਵਾ ਵਿੱਚੋਂ ਹੀ ਪ੍ਰਵਾਨ ਹੋ ਜਾਣੀਆਂ। ਅੱਜ ਦੇ ਸਮੇਂ ਦੇ ਹਾਲਾਤ ਵੇਖੀਏ, ਥੋੜ੍ਹਾ ਜਿਹਾ ਝਾਤੀ ਮਾਰ ਕੇ ਵੇਖੀਏ, ਬੱਚੀਆਂ ਨੂੰ ਅਸੀਂ ਦਹੇਜ ਤਾਂ ਬਹੁਤ ਦਿੰਦੇ ਹਾਂ, ਪਰ ਜਦੋਂ ਗੁਰੂ ਕੀ ਸੰਗਤ ਵਿੱਚ ਲਿਆ ਕਰਕੇ ਆਪਣੀ ਬੱਚੀਆਂ ਨੂੰ ਚੰਗੀ ਸਿੱਖਿਆ ਵੀ ਦੇਵਾਂਗੇ ਨਾ, ਤਾਂ ਫਿਰ ਉਹ ਬੱਚੀਆਂ ਆਪਣੇ ਘਰ ਜਾ ਕੇ ਆਪਣੇ ਪਤੀ ਨੂੰ ਪਰਮੇਸ਼ਰ ਸਮਝ ਕੇ ਸੇਵਾ ਕਰਨਗੀਆਂ, ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਹੋ ਜਾਣਗੀਆਂ। ਇੰਝ ਕਹਿ ਦਈਏ, ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਰਿੱਧ ਸਿੱਧ ਜਿਹੜੀ ਹੈ ਨਾ, ਇਹ ਕੋਈ ਵੱਡੀ ਗੱਲ ਨਹੀਂ, ਇਹ ਤੇ ਬੰਦਾ ਘਰ ਬੈਠਿਆਂ ਹੀ ਪ੍ਰਾਪਤ ਕਰ ਸਕਦਾ। ਪਰ ਜਾ ਕੋ ਪੁਰੀ, ਕਹਿਣ ਲੱਗੇ ਜਿਹਨੂੰ ਇਹ ਦਾਤਾਂ ਫੁਰ ਜਾਂਦੀਆਂ ਨੇ ਨਾ, ਤਬ ਕਾਹੂ ਸਿਉਂ ਕਿਆ ਕਾਜ, ਵੱਡੀ ਗੱਲ ਨਹੀਂ। ਕਹਿਣਗੇ ਇਹ ਤੇ ਪਰਮਾਤਮਾ ਦੇ ਉਹਨੂੰ ਕੀ ਕਾਰਜ ਕਹੀਏ, ਭਾਵ ਕਿ ਕਿਹੜੇ ਬਚਨ ਕਹੀਏ, ਉਹਦਾ ਕਿਹੜੇ ਬਚਨਾਂ ਨਾਲ ਧੰਨਵਾਦ ਕਰੀਏ, ਬਹੁਤ ਵੱਡੀ ਦਾਤ ਹੈ। ਰਿੱਧੀਆਂ ਸਿੱਧੀਆਂ ਵੀ ਪ੍ਰਾਪਤ ਕਰ ਲੈਣੀਆਂ, ਇਹ ਪਰਮਾਤਮਾ ਦੀ ਇੱਕ ਵੱਡੀ ਬਖਸ਼ਿਸ਼ ਦਾ ਪਾਤਰ ਹੈ।
1: ਤੇਰੇ ਕਹਿਣੇ ਕੀ ਗੱਤ ਕਿਆ ਕਹੋ, ਮੈਂ ਬੋਲਤ ਹੀ ਵੱਡ ਲਾਜ।
0: ਭਗਤ ਸਾਹਿਬ ਜੀ ਕਹਿੰਦੇ ਕਿ ਭਾਈ ਜਿਹਨੂੰ ਰਿੱਧੀਆਂ ਸਿੱਧੀਆਂ ਵੀ ਫੁਰ ਗਈਆਂ ਨਾ ਰੱਬ ਦੇ ਘਰ ਦੀਆਂ ਬਖਸ਼ਿਸ਼ਾਂ ਦੁਆਰਾ, ਕਹਿੰਦੇ ਕਿ ਮੈਂ ਉਹਦੇ ਬਾਰੇ ਕੀ ਕਹਾਂ, ਭਾਵ ਕਿ ਕੁਝ ਕਹਿਣ ਤੋਂ ਬਾਕੀ ਨਹੀਂ ਬਚਿਆ। ਰਿੱਧੀਆਂ ਸਿੱਧੀਆਂ ਵੀ ਪ੍ਰਾਪਤ ਕਰਨੀਆਂ ਕੋਈ ਸੌਖੀ ਗੱਲ ਨਹੀਂ। ਕਹਿਣ ਲੱਗੇ ਤੇਰੇ ਕਹਿਣੇ ਕੀ ਗੱਤ ਮੈਂ ਕਿਆ ਕਹੂੰ। ਕਹਿਣ ਲੱਗੇ ਭਲਿਆ ਪੁਰਸ਼ਾ, ਤੂੰ ਐਸੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲਈਆਂ ਨੇ, ਮੈਂ ਤੇਰੀ ਕੀ ਗੱਲ ਕਹਾਂ, ਤੂੰ ਬਹੁਤ ਵੱਡੀ ਦਾਤ ਰੱਬ ਦੇ ਘਰ ਦੀ ਪ੍ਰਾਪਤ ਕਰ ਲਈ ਹੈ, ਇਸ ਕਰਕੇ ਮੈਨੂੰ ਤੇ ਬੋਲਦਿਆਂ ਵੀ ਲਾਜ ਆ ਰਹੀ ਹੈ, ਭਾਵ ਕਿ ਸ਼ਰਮ ਆ ਰਹੀ ਹੈ। ਮੈਂ ਕਿੰਨੀ ਕੁ ਤੇਰੀ ਤਾਰੀਫ ਕਰਾਂ, ਤੂੰ ਬਹੁਤ ਵੱਡੀਆਂ ਬਖਸ਼ਿਸ਼ਾਂ ਦਾ ਰੱਬ ਦੇ ਘਰ ਵਿੱਚੋਂ ਪਾਤਰ ਬਣ ਗਿਆ ਹੈ।
1: ਰਾਮ ਜਿਹੇ ਪਾਇਆ ਰਾਮ,
0: ਭਗਤ ਸਾਹਿਬਾਨ ਜੀ ਕਹਿੰਦੇ ਰਾਮ ਜਿਹੇ ਪਾਇਆ ਰਾਮ, ਹੇ ਰੱਬ ਜੀ, ਜਿਹਨਾਂ ਨੇ ਰੱਬ ਜੀ ਨੂੰ ਪ੍ਰਾਪਤ ਕਰ ਲਿਆ ਨਾ, ਬਹੁਤ ਵੱਡੀ ਗੱਲ ਹੈ। ਰੱਬ ਨੂੰ ਪ੍ਰਾਪਤ ਕਰਨਾ ਕੋਈ ਸੌਖੀ ਗੱਲ ਨਹੀਂ, ਰੱਬ ਦੇ ਘਰ ਨੂੰ ਸਮਝਣਾ, ਰੱਬ ਦੇ ਘਰ ਨੂੰ ਜਾਣਨਾ ਕੋਈ ਸੌਖੀ ਗੱਲ ਨਹੀਂ। ਜਿਹੜੇ ਰੱਬ ਨੂੰ ਪਾ ਲੈਂਦੇ ਨੇ ਨਾ, ਉਹ ਬਹੁਤ ਵੱਡੀਆਂ ਦਾਤਾਂ ਦੇ ਪਾਤਰ ਬਣ ਜਾਂਦੇ ਹਨ।
1: ਤੇ ਭਵਹੇ ਨਾ ਬਾਰ ਬਾਰ,
0: ਔਰ ਜਿਹੜਾ ਰੱਬ ਦੀ ਪ੍ਰਾਪਤੀ ਕਰ ਲੈਂਦਾ, ਤੇ ਭਵੇ ਨਾ ਬਾਰ ਬਾਰ, ਭਾਵ ਕਿ ਉਹ ਬਾਰ ਬਾਰ ਫਿਰ ਜਨਮ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ। ਜਿਹੜਾ ਰੱਬ ਦੀ ਪ੍ਰਾਪਤੀ ਕਰ ਲੈਂਦਾ ਨਾ, ਉਹ ਬਾਰ ਬਾਰ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ। ਜਿਵੇਂ ਭਗਤ ਰਵਿਦਾਸ ਜੀ ਵਰਗੇ ਅੰਮ੍ਰਿਤਮਈ ਬਚਨ ਉਚਾਰਨ ਕਰਦੇ ਨੇ, ਕਹਿੰਦੇ ਨੇ ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਰੱਬ ਜੀ ਤੁਸੀਂ ਬਹੁਤ ਕਿਰਪਾ ਕੀਤੀ ਹੈ, ਤੁਸੀਂ ਬਹੁਤ ਮਿਹਰਾਮਤ ਕੀਤੀ ਹੈ, ਤੁਹਾਡੀ ਮੈਨੂੰ ਦਾਤ ਪ੍ਰਾਪਤ ਹੋ ਗਈ। ਔਰ ਇਸੇ ਤਰ੍ਹਾਂ ਜਿਹੜਾ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਜਪਦਾ, ਰੱਬ ਦੀ ਬੰਦਗੀ ਕਰਦਾ, ਉਹ ਸੰਸਾਰ ਦੇ ਉੱਤੇ ਜਨਮ ਮਰਨ ਦੀ ਗੇੜ ਤੋਂ ਮੁਕਤ ਹੋ ਜਾਂਦਾ ਹੈ।
1: ਰਹਾਓ
0: ਠਹਿਰਾਓ ਦੇ ਕੇ ਸਤਿਗੁਰੂ ਅੱਗੇ ਸਮਝਾਉਂਦੇ

ਝੂਠਾ ਸੰਸਾਰ ਜਿਹੜਾ ਦਹਿਕੈ ਘਣਾ, ਭਾਵ ਕਿ ਇਹ ਮਾਇਆ ਦੇ ਲਾਲਚ ਵਿੱਚ ਬਹੁਤ ਸੰਸਾਰ ਦੇ ਉੱਤੇ ਤੜਫਦਾ ਪਿਆ, ਮਾਇਆ ਦੇ ਲਾਲਚ ਵਿੱਚ ਆ ਕੇ ਫਸਿਆ ਹੋਇਆ, ਅੰਧਾ ਹੋਇਆ, ਸੰਸਾਰ ਦੇ ਉੱਤੇ ਬਹੁਤ ਤੜਫਦਾ ਪਿਆ। ਔਰ ਇੱਥੋਂ ਤੱਕ ਇਹਨੂੰ ਇਸ ਗੱਲ ਦੀ ਸਮਝ ਨਹੀਂ ਕਿ ਜਿਹੜੀ ਮਾਇਆ ਦੀ ਖਾਤਰ ਮੈਂ ਅੱਜ ਸੰਸਾਰ ਦੇ ਉੱਤੇ ਥਾਂ ਥਾਂ ਦੇ ਉੱਤੇ ਤੜਫਦਾ ਪਿਆ ਨਾ, ਇਹ ਦਿਨ ਦੇ ਵਰਤਣ ਕੀ ਆਸ ਕਿ ਦੋ ਦਿਨ ਤੇ ਤੂੰ ਵਰਤਣੀ ਹੈ, ਪਰ ਲੈਂਦਾ ਵੱਧ ਦੁਆਏ ਤੂੰ ਮਾਇਆ ਕਰੇ ਇਕੱਤ, ਜਿਸਨੂੰ ਤੂੰ ਪਤਿਆਇੰਦਾ ਸੋ ਸਣ ਤੁਜੈ ਅਨਿਤ। ਭਾਵ ਕਿ ਜਿਹੜੀ ਮਾਇਆ ਦੀ ਖਾਤਰ ਅੱਜ ਤੂੰ ਸੰਸਾਰ ਦੇ ਉੱਤੇ ਦੌੜਦਾ ਫਿਰਦਾ ਹੈ ਨਾ, ਧੌਂਦਾ ਫਿਰਦਾ, ਦਿਨ ਦੋਏ ਵਰਤਣ ਕੀ ਆਸ, ਇਹ ਆਸ ਲੈ ਕੇ ਕਿ ਮੈਂ ਦੋ ਚਾਰ ਦਿਨ ਜ਼ਿੰਦਗੀ ਦੇ ਸੌਖੇ ਕੱਢ ਲਵਾਂਗਾ। ਵੱਡੀ ਵੱਡੀ ਮਾਇਆ ਵਾਲੇ ਵੱਡੇ ਵੱਡੇ ਤਨਾੜ ਪੁਰਸ਼ ਵੀ ਸੰਸਾਰ ਦੇ ਉੱਤੇ ਇਹ ਮਾਇਆ ਦਾ ਨਿੱਘ ਨਹੀਂ ਮਾਣ ਸਕੇ। ਮਾਇਆ ਦੀ ਖਾਤਰ, ਮਾਇਆ ਦੇ ਕਾਰਨ ਜਿਹੜਾ ਤੂੰ ਦੌੜਦਾ ਫਿਰਦਾ, ਸੱਚ ਜਾਣੀ ਇਹ ਮਾਇਆ ਨਾਲ ਵੀ ਤੈਨੂੰ ਜ਼ਿੰਦਗੀ ਦਾ ਅਸਲੀ ਸੁੱਖ ਪ੍ਰਾਪਤ ਨਹੀਂ ਹੋਣਾ। ਤੂੰ ਤੇ ਦੋ ਦਿਨ ਦੀ ਆਸ ਲੈ ਕੇ ਕਿ ਚਲੋ ਦੋ ਦਿਨ ਦੀ ਜ਼ਿੰਦਗੀ ਸੌਖੀ ਲੰਘ ਜਾਵੇਗੀ, ਪਰ ਆਪਣੇ ਕਈ ਜਨਮ ਜਿਹੜੇ ਨੇ ਨਾ ਉਹ ਮਾਇਆ ਦੀ ਖਾਤਰ

ਜਿਹੜਾ ਮਨੁੱਖ ਰੱਬ ਦਾ ਅੰਮ੍ਰਿਤ ਰੂਪੀ ਨਾਮ ਪੀ ਲੈਂਦਾ ਹੈ, ਭਾਵ ਕਿ ਰੱਬ ਦੇ ਅੰਮ੍ਰਿਤ ਰੂਪੀ ਨਾਮ ਦਾ ਰਸ ਚੱਖ ਲੈਂਦਾ ਹੈ, ਜਿਹ ਜਨ ਪੀਆ ਤਿਹ ਬਹੁਰ ਨਾ ਭਈ ਪਿਆਸ, ਭਾਵ ਕਿ ਜਿਹੜਾ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਰੂਪੀ ਰਸ ਚੱਖ ਲੈਂਦਾ ਹੈ ਨਾ, ਉਹਨੂੰ ਵਾਰ ਵਾਰ ਫਿਰ

0: ਨਾਨਕ ਤਲ ਦੇ ਉੱਤੇ ਪਰਮਾਤਮਾ ਦੇ ਨਾਮ ਦੇ ਦਰ ਘਰ ਦੀ ਸੋਝੀ ਪ੍ਰਾਪਤ ਹੋ ਜਾਂਦੀ ਹੈ। ਤੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ, ਵੇਖੋ ਬੰਦਾ ਅਸੰਸਾਰ ਦੇ ਉੱਤੇ ਰਹਿੰਦਿਆਂ ਹੋਇਆਂ ਸਭ ਸੱਚ ਨਜ਼ਰੀ ਆਇਆ, ਉਹਨੂੰ ਸਾਰਾ ਸੱਚ ਨਜ਼ਰ ਆ ਜਾਂਦਾ ਹੈ ਕਿ ਸੱਚ ਕੀ ਹੈ ਤੇ ਝੂਠ ਕੀ ਹੈ। ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ, ਉਹਨੂੰ ਸੱਚ ਨਜ਼ਰ ਆ ਜਾਂਦਾ ਹੈ। ਇਹਦੀ ਸੋਭਾ ਤੇ ਚਾਰ ਦਿਨਾਂ ਦੀ, ਪਰ ਜੇ ਮੈਂ ਰੱਬ ਦੀ ਬੰਦਗੀ ਕਰਾਂਗਾ ਮੇਰੀ ਸੰਸਾਰ ਦੇ ਉੱਤੇ ਸਦਾ ਹੀ ਸੋਭਾ ਹੋਵੇਗੀ, ਸਦਾ ਹੀ ਮੇਰਾ ਸੰਸਾਰ ਦੇ ਉੱਤੇ ਜਸ ਹੋਵੇਗਾ। ਇਸ ਕਰਕੇ ਉਸ ਮਨੁੱਖ ਨੂੰ ਸੱਚ ਵਿੱਚ ਰਹਿੰਦਿਆਂ ਹੋਇਆਂ ਇੰਜ ਕਹਿ ਦਈਏ ਕਿ ਜ਼ਿੰਦਗੀ ਦੇ ਅਸਲੀ ਸੱਚ ਦੀ ਪਹਿਚਾਣ ਹੋ ਜਾਂਦੀ ਹੈ।
1: ਰਾਮ ਨਾਮ ਰਸ ਚਾਖਿਆ ਹਰ ਨਾਮਾ ਹਰ ਤਾਰ।
0: ਔਰ ਪਾਤਸ਼ਾਹ ਕਹਿੰਦੇ ਨੇ, ਜਿਹੜਾ ਵੀ ਪਰਮਾਤਮਾ ਦੇ ਰੱਬ ਦੇ ਨਾਮ ਨੂੰ ਨਾਮ ਰੂਪੀ ਰਸ ਨੂੰ ਚੱਖ ਲੈਂਦਾ ਹੈ, ਔਰ ਉਹ ਮਨੁੱਖ ਜਿਹੜਾ ਹਰ ਨਾਮਾ ਹਰ ਤਾਰ, ਹਰੀ ਦਾ ਨਾਮ ਜਿਹੜਾ, ਪਰਮਾਤਮਾ ਦਾ ਨਾਮ ਜਿਹੜਾ, ਉਸ ਮਨੁੱਖ ਨੂੰ ਸੰਸਾਰ ਰੂਪੀ ਭਵਜਲ ਤੋਂ ਤਾਰ ਦਿੰਦਾ। ਇੰਜ ਕਹਿ ਦਈਏ ਜੋ ਮਨੁੱਖ ਸੰਸਾਰ ਦੇ ਉੱਤੇ ਪਰਮਾਤਮਾ ਦੇ ਨਾਮ ਰੂਪੀ ਰਸ ਨੂੰ ਚੱਖਦੇ ਨੇ, ਸੰਸਾਰ ਰੂਪੀ ਸਾਗਰ ਦੇ ਉੱਤੇ ਆਪਣਾ ਜੀਵਨ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਲੈ ਕੇ ਬਤੀਤ ਕਰਦੇ ਨੇ, ਉਹ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਨਿਰੰਕਾਰ ਦੀ ਪ੍ਰਾਪਤੀ ਕਰ ਲੈਂਦੇ ਹਨ।
1: ਗਹੁ ਕਬੀਰ ਕੰਚਨ ਭਇਆ ਭ੍ਰਮ ਗਿਆ ਸਮੁੰਦਰ ਪਾਰ।
0: ਇੰਜ ਕਹਿ ਦਈਏ ਰੱਬ ਦਾ ਨਾਮ ਜਪਣ ਵਾਲਾ ਮਨੁੱਖ ਜਿਹੜਾ ਉਹ ਸੰਸਾਰ ਦੇ ਉੱਤੇ ਸੋਨਾ ਬਣ ਜਾਂਦਾ, ਸੋਨਾ। ਔਰ ਸਾਧ ਸੰਗਤ, ਜਿਹੜਾ ਮਨੁੱਖ ਰੱਬ ਦਾ ਨਾਮ ਨਹੀਂ ਨਾ ਜਪਦਾ ਉਹ ਤੇ ਕਾਚੀ ਰਹਿ ਜਾਂਦਾ, ਪਰ ਜਿਹੜਾ ਸੱਚ ਨਾਲ ਜੁੜ ਜਾਂਦਾ ਉਹ ਸੱਚਾ ਹੋ ਜਾਂਦਾ, ਸੱਚੇ ਪਰਮਾਤਮਾ ਵਿੱਚ ਅਭੇਦ ਹੋ ਜਾਂਦਾ, ਉਹ ਅਸਲ ਵਿੱਚ ਸੋਨਾ ਬਣ ਜਾਂਦਾ। ਜੇ ਕਿਸੇ ਮਨੁੱਖ ਦੇ ਮਨ ਦੀ ਇਹ ਲਾਲਸਾ ਹੈ ਮੈਂ ਕੱਚ ਤੋਂ ਜਿਹੜਾ ਉਹ ਕੰਚਨ ਬਣਨਾ, ਤੇ ਫਿਰ ਉਹ ਪਰਮਾਤਮਾ ਦਾ ਨਾਮ ਜਪ ਲਵੇ। ਰੱਬ ਦੇ ਨਾਮ ਤੋਂ ਬਿਨਾਂ ਸਾਡਾ ਇਹ ਸਰੀਰ ਕੱਚ ਹੈ, ਤੇ ਰੱਬ ਦੇ ਨਾਮ ਨਾਲ ਜੁੜਾਂਗੇ ਤੇ ਕੰਚਨ ਬਣ ਜਾਵੇਗਾ। ਭਰਮ ਗਿਆ ਸਮੁੰਦਰੋਂ ਪਾਰ। ਔਰ ਸੱਚ ਜਾਣਿਓ, ਜਿਹੜਾ ਸਾਡੇ ਮਨ ਦਾ ਅਖਲ ਅਸਲ ਭੁਲੇਖਾ ਹੈ ਉਹ ਸੱਤ ਸਮੁੰਦਰੋਂ ਪਾਰ ਰਹਿ ਜਾਵੇਗਾ, ਭਾਵ ਕਿ ਭਰਮ ਤੇ ਭੁਲੇਖੇ ਜਿਹੜੇ ਨੇ ਉਹ ਮਨ ਦੇ ਦੂਰ ਹੋ ਜਾਣਗੇ ਜਦੋਂ ਪਰਮਾਤਮਾ ਦੇ ਅੰਮ੍ਰਿਤ ਰੂਪੀ ਨਾਮ ਦੇ ਨਾਲ ਜੁੜਾਂਗੇ। ਅੱਜ ਦੇ ਅੰਮ੍ਰਿਤਮਈ ਸ਼ਬਦ ਦੇ ਇਸ ਭੇਦ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਨੇ ਵੀ ਸਾਨੂੰ ਕੱਚ ਤੋਂ ਕੰਚਨ ਬਣ ਦੀ ਯੁਗਤੀ ਜਿਹੜੀ ਹੈ ਉਹ ਸਮਝ ਆਈ ਹੈ ਕਿ ਰਿੱਧੀਆਂ ਸਿੱਧੀਆਂ ਦੀ ਲਾਲਸਾ ਮਨੁੱਖ ਨੂੰ ਮਨ ਵਿੱਚ ਲੈ ਕੇ ਰੱਬ ਦੀ ਬੰਦਗੀ ਨਹੀਂ ਕਰਨੀ ਚਾਹੀਦੀ। ਰਿੱਧੀਆਂ ਸਿੱਧੀਆਂ ਵੀ ਭਾਵੇਂ ਕਿ ਇੱਕ ਬਹੁਤ ਵੱਡੀ ਦਾਤ ਹੈ, ਪਰ ਉਦੋਂ ਵੀ ਵੱਡੀ ਦਾਤ ਹੈ ਪਰਮਾਤਮਾ ਦੇ ਅੰਮ੍ਰਿਤ ਰੂਪੀ ਨਾਮ ਦੇ ਨਾਲ ਜੁੜਨਾ, ਪਰਮਾਤਮਾ ਦੀ ਬੰਦਗੀ ਦੇ ਨਾਲ ਜੁੜਨਾ, ਪਰਮਾਤਮਾ ਦੀ ਸੱਚੀ ਤਾਕਤ ਦੇ ਨਾਲ ਜੁੜਨਾ, ਇਹ ਬਹੁਤ ਵੱਡੀ ਪਰਮਾਤਮਾ ਦੇ ਘਰ ਦੀ ਦਾਤ ਹੈ। ਇਸ ਕਰਕੇ ਸੰਸਾਰ ਦੇ ਉੱਤੇ ਕੱਚ ਨਹੀਂ ਕੰਚਨ ਬਣਨ ਵਾਸਤੇ ਆਪਣੇ ਅੰਮ੍ਰਿਤ ਰੂਪੀ ਨਾਮ ਦੇ ਨਾਲ ਜੁੜਨਾ ਕਰੀਏ। ਹਰ ਰੋਜ਼ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ, ਵਿਸਰ ਨਾਹੀਂ ਦਾ ਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਉ ਇਹੋ। ਔਰ ਸਤ ਸੰਗਤ, ਜਿਵੇਂ ਹੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਅਤੇ ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕੀਤਾ ਹੈ, ਯਤਨ ਕਰੀਏ ਸਤਿਗੁਰਾਂ ਦੇ ਅਨਮੋਲ ਬਚਨ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਦਾ ਸ਼ਿੰਗਾਰ ਬਣ ਜਾਵੇ। ਬਹੁਤ ਬਹੁਤ ਧੰਨਵਾਦ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਔਰ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਦਾ, ਔਰ ਤਿੰਨਾਂ ਦੀ ਸਮੁੱਚੀ ਟੀਮ ਦਾ ਜਿਨ੍ਹਾਂ ਨੇ ਬੜੇ ਹੀ ਅਦਬ ਤੇ ਸਤਿਕਾਰ ਸਹਿਤ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਗੋਦੀ ਵਿੱਚ ਬੈਠਣ ਦਾ ਸੁਭਾਗ ਸਮਾਂ ਬਖਸ਼ਿਸ਼ ਕਰਕੇ ਨਿਵਾਜਿਆ ਹੈ। ਕੋਟਾਣ ਕੋਟ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਜੀ ਦਾ। ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਵਿਚਾਰ ਦੀ ਸੰਪੂਰਨਤਾ ਕਰੀਏ ਜੀ।

0: ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰਸ ਐਂਡ ਡੈਕੋਰ ਦਾ ਪਤਾ ਹੈ ਯੂਨਿਟ ਨੰਬਰ 2110 76 ਵੈਸਟ ਵਿੰਡਸ ਕ੍ਰਿਸੈਂਟ ਨਾਰਥ ਈਸਟ ਕੈਲਗਰੀ।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਯੂਨਿਟ ਨੰਬਰ 124 4774 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130 4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 ਐਵਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue South East Calgary near Stanford।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007

ਦੁੱਖ ਦਾਰੂ ਸੁਖਰੋਗ ਭਇਆ ਜਾ ਸੁਖ ਤਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸੁਖ ਸਵਾਲਿਓ।

ਆਸਾ ਮੁਹੱਲਾ ਪਹਿਲਾ। ਸੋਹਣਾ ਵੱਡਾ ਆਖੇ ਸਭ ਕੋਏ, ਕੇਵਟ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੈ ਤੇਰਾ ਕੀਤਾ, ਕੇਵਟ ਚੀਰਾ ਰਹਾਉ। ਸਭ ਸੁਰਤੀ ਮੇਲ ਸੁਰਤ ਕਮਾਈ, ਸਭ ਕੀਮਤ ਮੇਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਾਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵੇਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੋ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਬਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖ ਖਾਏ ਚਲੀ ਹੈ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਇ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰ ਹੈ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਾਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ। ਗੁਰਮਤ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵੱਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੂਜਰੀ ਮਹੱਲਾ ਪੰਜਵਾਂ। ਕਾਹੇ ਰੇ ਮਨ ਚਿਤ ਵੈ ਉਦਮ, ਜਾ ਆਹਰ ਹਰ ਜੀਓ ਪ੍ਰਿਆ। ਸੈਲ ਪੱਥਰ ਮਹਿ ਜਨ ਤੋ ਪਾਏ, ਤਾ ਕਾ ਰਿਜ ਕਾ ਗੈ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰੂ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ।
जनन पिता लोक सुत बनता कोए ना किसकी धरिया। सिर सिर रजिका संभाहे ठाकुर काहे मन भाव करिया। उडे उड़ावै सह को सात सपाचै बचरे श्रिया। तिन कवन खलावै कवन चुगावै मन मह।

ਸਿੱਖ ਉਬਾਰ ਅਸਿੱਖ ਸੰਗਰੋ ਦੁਸ਼ ਜਿਤੇ ਉਠਵਾ ਤੁਤ ਪਾਤਾ ਸਕਲ ਮਲੇਸ਼ ਕਰੋਰਣ ਘਾਤਾ ਜੇ ਅਸ ਧੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਇ ਮਰੇ ਪੁਰਖ ਜਾਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਧਿਆ ਹੈ ਤਾਂ ਕਿ ਕਾਲ ਨਿਕਟ ਨ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਂ ਕਿ ਤਾਪ ਤਨਕ ਮੈਂ ਹਰ ਹੋ ਰਿਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾਹ ਛ ਸਕੈ ਨਾ ਕੋਈ ਏਕ ਵਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਉਵਾਰਾ ਜਿਨ

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਾਵੇ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ ਜਿਸ ਦੀ ਆਏ ਵਡਿਆਈਆ ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਤ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ

ਮੁਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਈਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ। ਤਮ ਸੰਸਾਰ ਚਰਨ ਲਗਤਰੀਐ,

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਮ ਸਿਮਰੋ ਸ਼੍ਰੀ ਹਰ ਰਾਏ। ਸ਼੍ਰੀ ਹਰ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧਿ ਆਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ।

ਰਾਮ ਸਿਮਰ ਪੁਛਤਾਹੇਗਾ ਮਨ, ਪਾਪੀ ਜੀਅਰਾ ਲੋਹ ਕਰਤ ਹੈ, ਆਜ ਕਾਲ ਉੱਠ ਜਾਹੇਗਾ। ਲਾਲਚ ਲਾ ਕੇ ਜਨਮ ਗਵਾਇਆ, ਮਾਇਆ ਭਰਮ ਭੁਲਾਹੇਗਾ। ਧਨ ਜੋਵਨ ਕਾ ਗਰਬ ਨਾ ਕੀਜੈ, ਕਾਗਤ ਜਉ ਗਲ ਜਾਹੇਗਾ। ਜੋ ਜਮਾਏ ਕੇਸ ਗਹਿ ਪਟਕੈ, ਤਾ ਦਿਨ ਕਿਛੁ ਨਾਮ ਵਸਾਹੇਗਾ। ਸਿਮਰਨ ਭਜਨ ਦਇਆ ਨਹੀਂ ਕੀਨੀ, ਤੋ ਮੁਖ ਚੋਟਾ ਖਾਹੇਗਾ। ਧਰਮ ਰਾਏ ਜਬ ਲੇਖੈ ਮੰਗੈ, ਕਿਆ ਮੁਖ ਲੈ ਕੇ ਜਾਹੇਗਾ। ਕਹਿਤ ਕਬੀਰ ਸੁਨੋਰੇ ਸੰਤ, ਸਾਧ ਸੰਗਤ ਤਰ ਜਾਹੇਗਾ। ਤਿਲੰਗ ਮਹੱਲਾ ਨਾਵਾ ਕਾਫੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮਹਿ ਪ੍ਰਾਣੀ। ਛਿਨ ਛਿਨ ਔਧ ਬਿਹਾਤ ਹੈ, ਫੂਟੈ ਘਟ ਜਿਉ ਪਾਨੀ। ਰਹਾਉ ਹਰ ਗੁਣ ਕਾਹੇ ਨਾ ਗਾਵਹੀ, ਮੂਰਖ ਅਗਿਆਨਾ। ਝੂਠੈ ਲਾਲਚ ਲਾਗ ਕੈ, ਨਹਿ ਮਰਨ ਪਛਾਨਾ। ਅਜ ਹੂੰ ਕਛ ਬਿਗੜਿਓ ਨਹੀਂ, ਜੋ ਪ੍ਰਭ ਗੁਣ ਗਾਵੈ। ਕਹੋ ਨਾਨਕ ਤੇ ਭਜਨ ਤੇ, ਨਿਰਭੈ ਪਦ ਪਾਵੈ। ਤਿਲੰਗ ਮਹੱਲਾ ਨਾਵਾ, ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ। ਜੋ ਤਨ ਉਪਜਿਆ ਸੰਗ ਹੀ, ਸੋ ਵੀ ਸੰਗ ਨਾ ਹੋਇਆ। ਰਹਾਉ ਮਾਤ ਪਿਤਾ ਸੁਤ ਬੰਧ, ਜਨ ਹਿਤ ਜਾ ਸਿਉ ਕੀਨਾ। ਜੀਓ ਛੂਟਿਓ ਜਬ ਦੇਹ ਤੇ, ਡਾਰ ਅਗਨ ਮੈਂ ਦੀਨਾ। ਜੀਵਤ ਲਉ ਵਿਵਹਾਰ ਹੈ, ਜਾਕੋ ਤੁਮ ਜਾਨੋ। ਨਾਨਕ ਹਰ ਗੁਣ ਗਾਏ ਲੈ, ਸਭ ਸੁਪਨ ਸਮਾਨੋ। ਰਾਮਦਾਸ ਸਰੋਵਰ ਨਾਤੇ, ਸਭ ਉਤਰੇ ਪਾਪ ਕਮਾਤੇ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ। ਪੰਧ ਜਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ। ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰਨ ਦਯਾਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਸੰਤ ਉਦਰਨ ਦਯਾਲੰ ਆਸਰੰ ਗੋਪਾਲ ਕੀਰਤਨ ਹੈ।